ਕਿਉਂਕਿ ਅੱਜ ਸਾਗਰ ਚੋਂ ਪਾਰ ਲੰਘਾਤਾ ਸਤਿਗੁਰਾਂ ਨੇ। ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਤੇ ਤੁਸੀਂ ਇਹ ਪੂਰੇ ਰੰਗ ਚ ਜਪ ਰਹੇ ਹੋ, ਮਾਇਆ ਦਾ ਰੰਗ ਨਹੀਂ ਆਉਣ ਦਿੰਦੇ, ਕੋਈ ਸੋਚ ਨਹੀਂ ਨਾ ਆਈ। ਕੋਈ ਜੇ ਸੋਚ ਆਉਂਦੀ ਤੇ ਉਹ ਮਾਇਆ ਦਾ ਰੰਗ ਆ। ਤੇ ਉਹ ਕਹਿੰਦੇ ਜਪਣਾ ਕਿੱਦਾਂ, ਕਹਿੰਦੇ ਸਾਗਰ ਜੇ ਤਰਨਾ ਤੁਸੀਂ, ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਜਦੋਂ ਤੁਸੀਂ ਬੋਲਦੇ ਨਾ ਵਾਹ ਗੁਰੂ, ਇਹਦੇ ਵਿੱਚ ਜੇ ਧਿਆਨ ਲੱਗ ਗਿਆ, ਇਹ ਸ਼ਬਦ ਨੇ ਤੁਹਾਨੂੰ ਪਾਰ ਲੈ ਜਾਣਾ ਇਹ ਭਵ ਸਾਗਰ ਤੋਂ। ਭਵ ਸਾਗਰ ਵਿਚਾਰ ਰੁਕ ਜਾਣੇ। ਤਿੰਨ ਕਿਸਮ ਦੇ ਸਾਗਰ ਜਿਹੜਾ ਹੈ, ਤਿੰਨ ਸਾਗਰਾਂ ਤੋਂ ਭਵ ਸਾਗਰ ਬਣਦਾ ਹੈ। ਇੱਕ ਸਤੋ ਗੁਣੀ ਵਿਚਾਰ ਆਉਂਦੇ ਨੇ ਸਾਡੇ ਅੰਦਰ। ਸਤੋ ਗੁਣੀ ਵਿਚਾਰ ਨੂੰ ਮਾਇਆ ਕਿਹਾ ਹੈ। ਮਾਇਆ ਦੇ ਤਿੰਨ ਸੂਖਮ ਰੂਪ ਨੇ, ਗੁਣ ਨੇ, ਜਿਹਨੂੰ ਤ੍ਰੈ ਗੁਣ ਮਾਇਆ ਕਹਿੰਦੇ ਨੇ। ਅਤੇ ਬਣਾਏ ਸਾਰੇ ਵਾਹਿਗੁਰੂ ਦਾ ਹੀ ਆ, ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ। ਅਤੇ ਉਹਦੇ ਵਿੱਚ ਸਾਨੂੰ ਜਾਣ ਕੇ ਫਸਾਇਆ ਵਾਹਿਗੁਰੂ ਨੇ, ਵੀ ਵੇਖਦੇ ਹਾਂ ਵੀ ਹੁਣ ਗੁਰੂ ਦੇ ਰਾਹੀਂ ਨਿਕਲ ਕੇ ਮੇਰੇ ਕੋਲ ਆਉਂਦੇ ਆ, ਇਹ ਸਾਗਰ ਲੰਘ ਕੇ ਅਤੇ ਇਹ ਪਾਰ ਹੁੰਦੇ ਆ, ਹੈ ਨਾ। ਅਤੇ ਉਹ ਸਾਨੂੰ ਫਿਰ ਨਾਲ ਤਰੀਕਾ ਵੀ ਦੱਸੇ ਜਾਂਦੇ ਆ। ਜਿਹਨਾਂ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹੋ, ਉਹੀ ਫਿਰ ਸਾਨੂੰ ਤਰੀਕਾ ਦੱਸਦੇ ਆ ਵੀ ਤੁਸੀਂ ਇਸ ਤਰ੍ਹਾਂ ਸੰਗਤ ਕਰੋ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਤਰਿਆ ਕਿੱਥੋਂ? ਸਾਗਰ। ਇਹ ਜਿਹੜੇ ਸਾਗਰ ਤਿੰਨ ਕਿਸਮ ਦੇ ਆ, ਸਤੋ ਗੁਣ ਨੂੰ ਸੁੱਖ ਸਾਗਰ ਕਿਹਾ, ਜਿੱਥੇ ਪੁੰਨ ਦਾਨ ਦੇ ਵਿਚਾਰ ਆਉਂਦੇ ਸਾਡੇ ਅੰਦਰ, ਚੰਗੇ ਵਿਚਾਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਸੁੱਖ ਸਾਗਰ ਲਿਖਿਆ ਗੁਰਬਾਣੀ 'ਚ। ਜਿਹੜਾ ਰਜੋ ਗੁਣ ਆ, ਜਿੱਥੇ ਸਾਰਿਆਂ ਨੂੰ ਜਾਣਾ ਪੈਂਦਾ, ਆ ਦੁਨਿਆਵੀ ਕੰਮ ਕਾਰ ਜਿਹੜੇ ਆਪਣੇ, ਉਹਨੂੰ ਅਗਨ ਸਾਗਰ ਕਿਹਾ। ਅਤੇ ਜਿਹੜਾ ਸਭ ਤੋਂ ਮਾੜਾ ਹੈ ਸਾਗਰ, ਉਸਨੂੰ ਬਿਖ ਸਾਗਰ ਕਿਹਾ, ਜਿਹਨੂੰ ਤਮੋ ਗੁਣ ਕਿਹਾ ਗੁਰਬਾਣੀ। ਇਹ ਤਿੰਨ ਮਾਇਆ ਦੇ ਗੁਣ ਨੇ ਜਿਹਨਾਂ ਨੂੰ ਤਿੰਨ ਸਾਗਰ ਵੀ ਕਿਹਾ। ਇਹਨਾਂ ਤਿੰਨਾਂ ਨੂੰ ਮਿਲਾ ਕੇ ਬਣਦਾ ਹੈ ਭਵ ਸਾਗਰ, ਭਵ ਜਲ। ਫਿਰ ਔਖਾ ਹੋ ਜਾਂਦਾ, ਭਵ ਜਲ ਬਿਖਮ ਅਸਗਾ, ਪਰ ਗੁਰੂ ਪਾਰ ਕਰਾ ਦਿੰਦਾ। ਗੁਰ ਸ਼ਬਦੀ ਪਾਰ ਪਾਏ। ਪਾਰ ਤਾਂ ਉਹ ਪਾਓਗੇ ਜੇ ਜਹਾਜ਼ 'ਤੇ ਚੜੋਗੇ। ਤੇ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ। ਅਸੀਂ ਤਾਂ ਮਾਇਆ ਦਾ ਜਹਾਜ਼ ਨਹੀਂ ਛੱਡਦੇ, ਗੁਰਦੁਆਰੇ ਆ ਕੇ ਵੀ ਸੋਚਿਆ ਹੀ ਸੋਚੀ ਜਾਂਦੇ, ਹੈ ਨਾ। ਇਹ ਮਨ ਹਰ ਵੇਲੇ ਜਹਾਜ਼ 'ਤੇ ਚੜਿਆ ਰਹਿੰਦਾ ਵਾ। ਦੋ ਜਹਾਜ਼ ਨੇ ਅੰਦਰ ਸਾਡੇ, ਇੱਕ ਮਾਇਆ ਦਾ ਜਹਾਜ਼ ਹੈ ਅਤੇ ਦੂਸਰਾ ਵਾਹਿਗੁਰੂ ਨਾਮ ਜਹਾਜ਼। ਹੁਣ ਵਾਹਿਗੁਰੂ ਉਹ ਤਾਂ ਮਾਇਆ 'ਤੇ ਤਾਂ ਚੜਿਆ ਹੀ ਹੈ, ਜਿਉਂ ਦਾ ਜੰਮਿਆ ਵਾ, ਉਹ ਕੁਦਰਤੀ ਚੜ ਗਿਆ। ਮਹਾਰਾਜ ਨੇ ਆਪ ਚੜਾਇਆ ਨੂੰ, ਲਿਵ ਛੁੜਕੀ ਜਹਾਜ਼ ਤੋਂ ਲਾਹ ਕੇ ਨਾ ਆਪਣੇ ਤੋਂ ਉੱਧਰ ਚੜਾਤਾ ਇਹਨੂੰ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ। ਹੁਣ ਬਸ ਆਹ ਸਿੱਖਣਾ ਗੁਰੂ ਤੋਂ ਅਸੀਂ ਵੀ ਉਸ ਜਹਾਜ਼ ਤੋਂ ਉੱਤਰ ਕੇ ਅਤੇ ਇਸ ਜਹਾਜ਼ 'ਤੇ ਕਿਵੇਂ ਚੜ੍ਹਨਾ ਵਾ, ਇਹ ਤੁਸੀਂ ਹੁਣ ਸਿੱਖ ਰਹੇ ਹੋ। ਅਤੇ ਇਹ ਜਹਾਜ਼ ਦਿਸਦਾ ਨਹੀਂ ਗਾ, ਆ ਤੁਸੀਂ ਬੋਲੋਗੇ ਨਾ ਵਾਹ ਗੁਰੂ। ਇਹ ਦਿਸਿਆ ਕਿਸੇ ਨੂੰ ਜਹਾਜ਼? ਜਿਹਨੇ ਚੜ੍ਹਨਾ ਉਹ ਵੀ ਨਹੀਂ ਦਿਸਦਾ। ਉਹ ਮਾਰਿਆ ਸਾਡਾ ਸੂਖਮ ਹੈ, ਸੁਰਤੀ ਸਾਡੀ, ਉਹ ਵੀ ਨਹੀਂ ਦਿਸਦੀ। ਬਸ ਇਹਦੇ ਵਿੱਚ ਤਕਨੀਕ ਦੱਸੀ ਹੈ ਕਿ ਤੁਸੀਂ ਉਹਦੀ ਆਵਾਜ਼ ਨੂੰ, ਜਹਾਜ਼ ਦੀ ਘੂਕ ਨੂੰ ਫੜਨਾ ਵਾ, ਜਹਾਜ਼ ਦੀ ਆਵਾਜ਼ ਆ ਜਿਹੜੀ ਬੋਲਦੇ ਹੋ,

ਬਸ ਕਿੰਨੇ ਫੜਦੀ ਪਾਰ ਹੋ ਜਾਣੇ। ਇਹਨੂੰ ਕਹਿੰਦੇ ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਤਰੀਕਾ ਆ ਗਿਆ ਜੀ, ਗੁਰੂ ਦੇ ਸ਼ਬਦ ਨੇ ਲੰਘਾਉਣਾ ਤੁਹਾਨੂੰ ਇਹ ਭਵ ਸਾਗਰ, ਅਤੇ ਅੱਗੇ ਫਿਰ ਅਪਾਰ ਪ੍ਰੀਤਮ ਆ ਵਾਹਿਗੁਰੂ, ਹੈ ਨਾ। ਅੱਗੇ ਕੀ ਹੈ,

ਵਾਹਿਗੁਰੂ ਜੀ ਤੇ ਉਹਦਾ ਨਾਮ, ਬਸ ਇਹ ਭਵ ਜਲਦੀ ਔਖਾ ਤੇ ਨਾਲ ਦੱਸੇ ਵੀ ਜਾਂਦੇ ਨੇ, ਉੱਥੇ ਉਹਦੇ ਚਰਨ ਮਿਲ ਜਾਣੇ ਤੁਹਾਨੂੰ, ਜਿਹਨਾਂ ਚਰਨਾਂ ਨਾਲੋਂ ਸਾਡੀ ਜਨਮ ਸਮੇਂ ਲਿਵ ਟੁੱਟ ਗਈ ਸੀ। ਚਰਨ ਕਮਲ ਜਾਂਕਾ ਮਨ ਰਾਪੇ, ਸੋਗ ਅਗਨ ਤੇ ਸਜਾਨਾ ਵਿਆਪੇ। ਸਾਗਰ ਤਰਿਆ ਸਾਧੂ ਸੰਗੇ, ਅਸੰਗਤ ਤੋਂ ਬਿਨਾਂ ਨਹੀਂ ਤਰਿਆ ਜਾਣਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਇੱਥੇ ਨੇੜੇ ਨੇੜੇ ਆ ਕੇ ਵਿਆਹ ਕਰੋ ਜਿੰਨਾ ਪਾਰ ਲੰਘਣਾ, ਤੁਹਾਡੇ ਤੱਕ ਤਾਂ ਘੂਕ ਹੀ ਨਹੀਂ ਜਾਂਦੀ, ਦੂਰ ਬਹਿ ਜਾਂਦੇ ਆਪਾਂ, ਉਹ ਰਲਦਾ ਹੀ ਨਹੀਂ ਗਾ ਜਹਾਜ਼ ਚੜੂ ਕਿਵੇਂ। ਸੁਰਤੀ ਸੁਰਤ ਰਲਾਈਏ ਤਨ ਕਰ ਤੁਲ ਲੰਘੀਏ, ਜੇ ਫੁਰਨੇ ਨਹੀਂ ਉਹ ਜਹਾਜ਼ ਛੱਡਣਾ ਨਹੀਂ ਮਾਇਆ ਦਾ, ਦੂਰ ਬਹਿ ਜਾਂਦੇ ਨਾ ਆਪਾਂ, ਫਿਰ ਉਹ ਮਾਇਆ ਦਾ ਜਹਾਜ਼ ਚੱਲੀ ਜਾਂਦਾ ਅੰਦਰ, ਉਹਨੂੰ ਛੱਡਦਾ ਨਹੀਂ ਮਨ। ਇਸ ਲਈ ਇਕੱਠੇ ਇਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਧਰੂ ਪ੍ਰਹਿਲਾਦ। ਪ੍ਰਹਿਲਾਦ ਪਤਾ ਕੀ ਕਰਦਾ ਸੀਗਾ, ਛੋਟਾ ਹੁੰਦਾ ਬੱਚਿਆਂ ਨੂੰ ਇਕੱਠਿਆਂ ਕਰ ਲੈਂਦਾ ਸੀ, ਆਪਣੇ ਸਕੂਲ ਪੜ੍ਹਨ ਜਾਂਦਾ ਉੱਥੇ ਬੱਚਿਆਂ ਨੂੰ, ਅਤੇ ਤਾੜੀਆਂ ਮਾਰ ਮਾਰ ਕੇ ਜਪਦੇ ਸੀ, ਤਾੜੀਆਂ ਤਾਲਾਂ ਤਾਲਾਂ ਲਿਖਿਆ, ਅਤੇ ਸਾਰੇ ਜਪਦੇ ਸੀ ਇਕੱਠੇ ਇੱਕ ਸੁਰਤੀ ਹੋ ਕੇ, ਸਭ ਸੁਰਤੀ ਮਿਲ ਸੁਰਤ ਕਮਾਈ ਜਦੋਂ ਕਰਦੇ। ਅਤੇ ਕਬੀਰ ਸਾਹਿਬ ਨੇ ਉਹ ਦੱਸਿਆ ਤਰੀਕਾ ਸਾਨੂੰ, ਕਹਿੰਦੇ ਵੀ ਉਹਨਾਂ ਵਾਂਗੂ ਜਪੋ, ਹੈ ਨਾ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਜਿਹੜਾ, ਆਪਾਂ ਸਾਰੇ ਚੜ੍ਹ ਜਾਈਏ, ਹੈ ਨਾ, ਆਪਾਂ ਚੜ੍ਹਦੇ ਨਹੀਂ ਗੇ, ਕੋਈ ਕਿਸੇ ਬੰਨੇ ਜਹਾਜ਼ ਨੂੰ ਚਲੇ ਜਾਂਦਾ ਮਾਇਆ ਦੇ ਜਹਾਜ਼ ਫੁਰਨਿਆਂ 'ਤੇ ਚੜ੍ਹ ਕੇ, ਕੋਈ ਕਿਸੇ ਪਾਸੇ ਚਲ ਜਾਂਦਾ, ਹੈ ਨਾ, ਆਓ ਹਾਂ ਥੋੜ੍ਹਾ ਜਿਹਾ ਆਪਾਂ ਚੜ੍ਹੀਏ, ਤਾਂ ਹੀ ਫਿਰ ਸਾਗਰ ਤਰਾਂਗੇ ਨਾ। ਅੱਜ ਤਾਰਤਾ ਸਤਿਗੁਰਾਂ ਪੰਜਵੇਂ ਪਾਤਸ਼ਾਹ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਅਤੇ ਕਰਨਾ ਕੀ ਹੈ ਬੋਲੋ, ਨਿਰਭਉ ਨਾਮ ਜਪੋ ਹਰ ਰੰਗੇ। ਮਾਇਆ ਦਾ ਜਹਾਜ਼ ਨਾ ਵਿੱਚ ਆਵੇ ਬਸ, ਵਾਹੇ ਤੇ ਗੁਰੂ ਹੀ ਸੁਣੇ, ਮਾਇਆ ਦਾ ਰੰਗ ਨਾ ਆਵੇ, ਮਾਇਆ ਦਾ ਰੰਗ ਸੋਚਾਂ ਨੇ, ਸਾਵਧਾਨ ਹੋ ਕੇ ਜਪੀ, ਹੈਂ, ਨਿਰਭਉ ਨਾਮ ਜਪੋ ਹਰ ਰੰਗੇ, ਸਾਗਰ ਤਰਿਆ ਸਾਧੂ ਸੰਗੇ, ਸਾਰੇ ਸਾਧੂ ਚੜ੍ਹਾ ਲੰਘਾ ਦਿਓ। ਆ ਜਿਹੜੇ ਉੱਚੀ ਬੋਲਦੇ ਉਹਨਾਂ ਦੀ ਆਵਾਜ਼ 'ਚ ਆਪਣੀ ਆਵਾਜ਼ ਰਲਾ ਦਿਆ ਕਰੋ, ਫਿਰ ਸੌਖੇ ਤਰ ਜਾਓਗੇ, ਹੈ ਨਾ। ਸਭ ਸੁਰਤੀ ਮਿਲ ਸੁਰਤ, ਸੁਰਤੀ ਸੁਰਤ ਰਲਾਈਏ, ਆਪਾਂ ਸਾਰਿਆਂ ਨੇ ਰਲਾਉਣੀ ਆ ਆਪਣੀ ਆਵਾਜ਼, ਇੱਕ ਆਵਾਜ਼ ਹੋ ਜਾਵੇ ਸਾਡੀ, ਇੱਕ ਜਹਾਜ਼ ਬਣ ਜਾਵੇ, ਠੀਕ ਹੈ ਨਾ। ਅਤੇ ਫਿਰ ਜਦੋਂ ਉਹਨੂੰ ਫੜ ਲੈਂਦੇ ਸੁਰਤੀ, ਫਿਰ ਇਹ ਛੱਡ ਜੂਗੀ ਨੌ ਦਰਾਂ ਨੂੰ, ਇਹ ਨੌ ਦਰਾਂ ਨੂੰ ਭਵ ਸਾਗਰ ਕਿਹਾ। ਬੰਦਨਾ ਕਰ, ਬੰਦਨਾ ਕਹਿੰਦੇ ਕਰੋ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਪੰਜਵੇਂ ਪਾਤਸ਼ਾਹ ਕਹਿ ਰਹੇ ਤੇ ਸਾਨੂੰ ਗਾਉਣੇ ਚਾਹੀਦੇ ਆ ਕਿ ਨਹੀਂ, ਮੰਨਣਾ ਚਾਹੀਦਾ ਕਿ ਨਹੀਂ। ਵੇਖੋ ਇੱਕ ਪੰਕਤੀ ਅਰਹਾਉ ਵਾਲੀ, ਜੇ ਤੁਸੀਂ ਇਹ ਕਰ ਗਏ ਤਾਂ ਪਾਰ ਹੋ ਗਏ, ਜੇ ਇਹਨੇ ਇਹ ਸ਼ਬਦ ਕਮਾ ਲਿਆ ਨਾ ਇੱਕੋ ਹੀ ਸ਼ਬਦ, ਤੇ ਇੱਕ ਪੰਕਤੀ ਕਮਾ ਲਓ ਬਸ, ਆ ਪਹਿਲੀ, ਇਹ ਕਮਾਉਂਦੇ ਨਹੀਂ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ, ਅੱਗੇ ਕੀ ਕਮਾਵਤ ਨਿਹਾਲ, ਜੇ ਕਮਾਉਣਗੇ ਨਿਹਾਲ ਹੋ ਜਾਣਾ, ਅਸੀਂ ਪੜ੍ਹ ਕੇ ਲੰਘ ਜਾਣਾ ਬਸ, ਹੁਕਮਨਾਮਾ ਸਾਹਿਬ 'ਚ ਪੜ੍ਹ ਆਏ ਹਾਂ ਜੀ, ਹੈ ਨਾ, ਕਮਾਉਂਦੇ ਨਹੀਂ। ਫਿਰ ਨਾਲ ਹੀ ਸਤਿਗੁਰੂ ਕਹਿੰਦੇ ਆ ਚਰਨ ਕਮਲ ਜਾਂਕਾ, ਉਸੇ ਵੇਲੇ ਨਾਮ ਪ੍ਰਗਟ ਹੋ ਜਾਏਗਾ, ਚਰਨ ਕਮਲ, ਚਰਨ ਕਮਲ ਜਾਂਕਾ ਮਨ ਰਾਪੇ, ਸੋ ਗਗਨ ਤਿਸ ਜਾਨੇ ਵਿਆਪੇ। ਕਿਉਂਕਿ ਨਾਮ ਜਦੋਂ ਪ੍ਰਗਟ ਹੋ ਜਾਂਦਾ ਫਿਰ ਤੇ ਇਹ ਪੰਜ ਅਗਨਾਂ ਰਹਿੰਦੀਆਂ ਹੀ ਨਹੀਂ, ਹੈ ਨਾ, ਪੰਜ ਅਗਨ ਤੇ ਤਲਾਗ ਰਹੀ, ਕਾਮ ਕਰੋ ਲੋਭ ਮੰਘਾਰੀ ਹੈ ਨਾ, ਕਿਉਂਕਿ ਨਾਮ ਠੰਡਾ ਹੈ, ਕੱਲ ਤਾਤੀ ਠੰਡਾ ਹਰ ਨਾਮ, ਇਹ ਅਗਨ ਉਹਨਾਂ ਚਿਰ ਬੁੱਝਣੀ ਨਹੀਂ ਗਈ ਜਿੰਨਾ ਚਿਰ ਨਾਮ ਨਹੀਂ ਪ੍ਰਗਟ ਹੋ ਜਾਂਦਾ। ਉਹਨੂੰ ਚਰਨ ਕਮਲ ਕਿਹਾ, ਪਹਿਲਾਂ ਇੱਥੇ ਮਨ ਨੂੰ ਰੰਗ ਦਿਓ ਬੋਲ ਕੇ, ਫਿਰ ਅੰਦਰੋਂ ਸੁਣੋ, ਚਰਨ ਕਮਲ ਜਾਂਕਾ ਮਨ ਰਾਪੇ, ਸੋਗ ਅਗਨ ਤੇ ਸਜਾਨੀ ਵਿਆਪੇ, ਤੇ ਸੰਗਤ ਕਰਨੀ ਪੈਣੀ, ਸਾਗਰ ਤਰਿਆ ਸਾਧੂ ਸੰਗੇ, ਤੇ ਕਰਨਾ ਕੀ ਇੱਥੇ ਆ ਕੇ, ਨਿਰਭਉ ਰਾਮ ਜਪੋ ਹਰੀ ਦੇ ਰੰਗ 'ਚ ਜਪਿਓ, ਹੁਣ ਫੁਰਨਾ ਨਾ ਆਵੇ, ਮਾਇਆ ਦਾ ਰੰਗ ਨਾ ਆਵੇ ਵਿੱਚ। ਵਾਹਿਗੁਰੂ।

ਸਾਰੇ ਬੋਲ ਕੇ ਸੁਣੋ ਉੱਚੀ, ਅੱਖਾਂ ਬੰਦ ਕਰਕੇ ਜੁੜ ਕੇ ਜਿੰਨਾ ਚਿਰ ਬੈਠੇ ਹੋ ਨਾ, ਸਾਗਰ ਤਰੀਏ। ਸਾਗਰ ਤਰਿਆ ਸਾਧੂ ਸੰਗੇ, ਤੁਹਾਨੂੰ ਸਾਧੂ ਕਿਹਾ ਤੇ ਕੀ ਕਰੋ, ਨਿਰਭਉ ਨਾਮ ਜਪੋ ਹਰ ਰੰਗੇ। ਗੁਰੂ ਵਾਹ, ਗੁਰੂ ਵਾਹ।

0: 그래.
1: 아까 반대 가르게. 이대로 들으라면 이렇게요. 요렇게.
0: 으아, 그래. 으아.

그를

ਉੱਚੀ ਬੋਲ ਕੇ ਸੁਣੋ। ਪਹਿਲਾਂ ਇਹ ਚਰਨ ਫੜੋ, ਫਿਰ ਅੰਦਰੋਂ ਪ੍ਰਗਟ ਹੋਣੇ ਨਾਮ ਗੁਰੂ ਵਾਹ ਗੁਰੂ।

Grill,

그를 왕

Rồi. वंदना हर वंदना अगे भी बड़ी बारी सतगुरु ने बख्शिश की शब्द की इस हुक्मनामा साहब वंदना हर वंदन डंडावा तो बंधन भी लिखे तो होंगी किदा वा वाहगुरु अकाल पुरख न मन करके आपां दुनियावी दृष्टमान च सतगुरु अकाल पुरख का रूप बैठे ने इन्हां नूं आके आपां वंदना करदे आं मत्था टेकदा कोई डंडौत बंधन भी करदा पर ये फिर सिखाउंदे आ हुण तुसीं मन करके किदां वाहगुरु अकाल पुरख नूं करनी वंदना हर हरि नूं वंदना हर वंदना ते आ जिहड़े तुसीं कर रहे गुण गावो आ तरीका ते गुण गाने मन नूं जोड़ के वंदना करनी है। वेखो एक पंक्ति है बस जे वंदना करनी आपां सिख गए इहनूं नमस्कार लिखिया दशमेश पिता जी ने कहते नमस्कार तिसे ही को हमारी सकल प्रजा जिन आप सवार आद गुरे नमे जुगाद गुरे नमे सतगुरे नमे श्री गुरुदेव यह गुरु ग्रंथ साहिब जी सिखा रहे हैं अकाल पुरख नूं किवें वंदना करनी अगे फिर सारा ही दसता सिमरन किदां मन जोड़ के करना सिमरो सिमर सिमर सुख पाओ कल कलेश तन किते जिहड़ी कल कलेश इह माया दी वंदना करी जांदा इह उहनूं जुड़िया होया इह मिटा दो इह छड्ड दिओ ते फिर किते जे तुसीं इह करन च कामयाब हो गए ते तुहाडे अंदर चरण कमल प्रगट हो जाने जिस चरण कमल नालों जन्म समय साढ़े मन की लेव टुट गई जिन्हों नाम कहा शब्द कहा शब्द भी कहा वा शब्द गुरु ये सिद्ध गोष्ठ च समझाया वा शब्द गुरु सुरत धुन चेला मैं वेखो कई बार हैरान हो जाना गुरु नानक साहब किन्ने पेंडे करके ते आ शब्द का भेद देन गए सिद्धां नूं योगियां नूं समेर पर्वत ते असीं इत्थे गुरु घर आ के नहीं लै सकदे किन्ना सौखा काम हाँ जी वो जदों गए ना ते वो तुरे फिरते जोगी विचारे इदां ही ते सतगुरु कहिंदे इदां दी गल नहीं बननी क्या भवी है सच सूचा होए ये मन नूं निर्मल करन लई उहना घर बार छड्ड गए उहनां नूं पता है कि पंज चोर ही मन मैला कर दे कहिंदे असीं समाज च नहीं रहना पंज चोर सानूं की करनगे पर उत्थे लड़दे ही आपस दे विच क्रोध नहीं छड्डदा इसलिए वो कहिंदे ने हाटी बाटी रह निराले है ना ते इत्थे रुख रोख बिरख उद्याने जंगलां च तुरे फिरदे है ना भी वो कहिंदे असीं तां निराले हो गए हाटी बाटी कहिंदे ने बाजारां नूं शहरां नूं पिंडां नूं समाज नूं ते वो छड के समाज से वो जा बैठे बस इन्हां पंजां तों डरदे कि मन निर्मल करना असीं ते वाहगुरु नूं मिलना ते गुरु नानक साहब ने उत्थे समझाया जाके कहते जैसे जल में कमल निरालम मुरगाई नैसाणे शब्द सुरत भव सागर तरी नानक ना कहते तुसीं ते इत्थे हाटी बाटी दे विच रहिंदे आ होया ही इहनूं हाटी बाटी नींद ना आवे क्योंकि इत्थे मन जो सौ जांदा फिर माड़ा वेखदा वा जिहदा मन जागदा वह माड़ा वेखदा नहीं गा जिहदा मन जागदा वह माड़ा बोलदा नहीं गा जिहदा मन जागदा वह माड़ा सुनदा नहीं गा ते मन जागना सिमरन दे नाल ते वह घरे तुसी संगत च अपने परिवार च रहिंदे कर सकदे हो गृहस्थी जीवन नूं तां ही सतगुरां ने सब तो उत्तम लिखिया कहिंदे हाटी बाटी रह निराले है ना इत्थे तुसीं उह तां उत्थे चल गए छड्ड गए कहिंदे तुसीं हाटी बाटी नींद ना आवे है ना भी इत्थे रहिंदिआं होइआं मन नूं सौण ना देवो तन करके तां सौणा ही आ तुसीं रैसट करनी हुंदी है पर मन नूं ना सौण दिओ जदों मन सौण जांदा वा उदों ही इह माड़ा वेखदा वा
ਜਦੋਂ ਮਨ ਸੌਂ ਜਾਂਦਾ ਉਦੋਂ ਮਨ ਦਾ ਬੋਲਦਾ, ਜਦੋਂ ਮਨ ਸੌਂ ਜਾਂਦਾ ਇਹ ਮਾੜਾ ਸੁਣਦਾ ਵਾ, ਅਤੇ ਜਦੋਂ ਮਨ ਸੌਂ ਜਾਂਦਾ ਫਿਰ ਮਾੜਾ ਕਰਦਾ ਵਾ। ਅਤੇ ਸਤਿਗੁਰੂ ਪਤਾ ਕੀ ਕਹਿੰਦੇ, ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਇਆ, ਜਿੱਦਾਂ ਤੁਸੀਂ ਹੁਣ ਜਗਾ ਰਹੇ ਹੋ। ਅਤੇ ਜਾਗਿਆ ਮਨ ਜਿਹੜਾ ਫਿਰ ਉਹ ਇਹਨਾਂ ਤੋਂ ਉੱਪਰ ਚੱਲ ਜਾਂਦਾ, ਸਵਾਇਆ ਹੀ ਇਹਨਾਂ ਨੇ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਅਤੇ ਤਮੋ ਗੁਣ 'ਤੇ ਪੰਜ ਚੋਰ ਵੀ ਆਉਂਦੇ ਆ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਰਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਮੈਂ ਤਾਂ ਹੀ ਬੇਨਤੀ ਕਰਦਾ ਨਾ, ਵਾਹਿਗੁਰੂ ਬੋਲ ਕੇ ਮਨ 'ਚ ਵਸਾਓ, ਇਹ ਨਾ ਵੀ ਮਨ 'ਚ ਕੋਈ ਫੁਰਨੇ ਹੀ ਚੱਲੀ ਜਾਣ, ਮਾਇਆ ਨੂੰ ਛੱਡੇ ਹੀ ਨਾ, ਕਿ ਵਸਣਾ ਨਹੀਂ ਗਾ। ਸਾਵਧਾਨ ਇਕਾਗਰ ਚੇਤ ਹੋਣਾ ਪੈਣਾ, ਕਿਤੇ ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਕਿਹਾ ਭਾਬੀ ਹੈ, ਸੱਚ ਸੁੱਚਾ ਹੋਏ, ਆ ਸੱਚ ਨਾਲ ਜੋੜ ਰਹੇ ਨੂੰ, ਵਾਹ ਗੁਰੂ ਸੁੱਚਾ ਹੋ ਜਾਣਾ, ਕਿਵ ਸਚਿਆਰਾ ਹੋਈਏ, ਇਹ ਕੂੜ ਦੀ ਪਾਲ ਖਤਮ ਹੋ ਜਾਣੀ। ਫਿਰ ਉਹ ਸਾਨੂੰ ਸਮਝਾਉਣ ਲੱਗੇ, ਜਦੋਂ ਗੱਲਾਂ ਬਾਤਾਂ ਹੋਈਆਂ ਨਾ ਉਹਨਾਂ ਦੇ ਨਾਲ, ਤੇ ਉਹ ਬੜੇ ਖੁਸ਼ ਹੋਏ, ਉਹਨਾਂ ਨੂੰ ਨਾ ਬੜਾ ਚੰਗਾ ਲੱਗਾ, ਕਿ ਉਹ ਸਮਝਣ ਲੱਗੇ ਵੀ ਹੁਣ ਨਾ ਇਹਨਾਂ ਨੂੰ ਆਪਾਂ ਆਪਣੇ ਨਾ ਨਾਲ ਲਾ ਲਈਏ, ਕੀ ਕਰੀਏ, ਨਾਲ ਹੀ ਲਾ ਲਈਏ, ਵੀ ਇਹ ਤਾਂ ਬੜੇ ਸਿਆਣੇ ਹੈਗੇ, ਸਾਡੇ ਪੰਥ ਦਾ ਬੜਾ ਪ੍ਰਚਾਰ ਕਰਨਗੇ, ਹੈ ਨਾ, ਵੀ ਇਹਨਾਂ ਨਾਲ ਆਪਾਂ ਰਲਾ ਲਈਏ। ਉਹਨਾਂ ਦੇ 12 ਪੰਥ ਸੀਗੇ, ਉਹਨਾਂ 'ਚ ਆਈ ਪੰਥੀ ਸਭ ਤੋਂ ਉੱਪਰ ਸੀ। ਜਪਜੀ ਸਾਹਿਬ 'ਚ ਆਉਂਦਾ ਨਾ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ, ਉਹਦੇ 'ਚ ਲਾਉਣਾ ਚਾਹੁੰਦੇ ਸੀ, ਉਹ ਲੈ ਆਏ ਸਾਰਾ ਕੁਛ, ਉਹਨਾਂ ਦਾ ਕੀ ਜੋ ਹੁੰਦੀਆਂ ਵਰਦੀ, ਯੋਗੀਆਂ ਦੀ ਵਰਦੀ, ਉਹ ਸਾਰੀ ਲੈ ਆਏ, ਮੁੰਦਰਾਂ ਲੈ ਆਏ, ਹੈ ਨਾ, ਖਿੰਥਾ ਲੈ ਆਏ, ਝੋਲੀ ਲੈ ਆਏ, ਵੀ ਇਹ ਤਾਂ ਬਹੁਤ ਸੋਹਣਾ ਬਾਲਾ ਹੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੂੰ, ਇਹ ਬਾਲਾ ਆ ਗਿਆ ਸਾਡੇ ਕੋਲ, ਇਹ ਬਾਲਾ ਬੜਾ ਸਿਆਣਾ ਵਾ। ਕਹਿੰਦੇ ਤੈਨੂੰ ਨਾ ਯੋਗਿੰਦਰ ਬਣਾ ਦਿੰਦੇ ਆ, ਯੋਗੀਆਂ ਦਾ ਵੱਡਾ ਮੁਖੀ, ਹੈ ਨਾ। ਆਹ ਥੋੜ੍ਹਾ ਜਿਹਾ ਸਿਮਰਨ ਕਰਕੇ ਫਿਰ ਆਪਾਂ ਇਹ ਸਮਝਦੇ ਹਾਂ, ਗੱਲ ਬੜੀ ਪਿਆਰੀ ਆ। ਇਹਦੇ ਵਿੱਚ ਆਹ ਚਰਨ ਕਮਲ ਦੀ ਗੱਲ ਆ, ਉਹ ਵੀ ਨਾਮ ਜੀ ਜਿਹੜਾ ਅੱਜ ਹੁਕਮਨਾਮਾ ਆਇਆ ਨਾ, ਚਰਨ ਕਮਲ ਜਾਂ ਕਾ ਮਨ ਰਾਪੇ, ਸੋਗ ਅਗਨ ਤਿਸ ਜਨ ਨਾ ਵਿਆਪੇ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰਨ, ਹੈ ਨਾ, ਪਰ ਤਨ ਦੋਖ ਇਸ ਪਾਪ ਨਾ ਖੇੜੇ। ਜੰਮ ਵੇਖੋ ਨੇੜੇ ਨਹੀਂ ਆਉਂਦੇ, ਜੰਮ ਜੰਦਾਰ ਨਾ ਆਵੇ ਨੇ, ਤ੍ਰਿਸ਼ਨਾ ਅਗਨ ਪ੍ਰਭ ਆਪ ਭਜਾਈ, ਨਾਨਕ ਉਤਰੇ ਪ੍ਰਭ ਸ਼ਰਨਾਈ। ਆਪਾਂ ਸ਼ਰਨ 'ਚ ਕਿੱਦਾਂ ਜਾਣਾ, ਹੈ ਨਾ, ਨਾਮ ਜਿੰਨਾ ਚਿਰ ਪ੍ਰਗਟ ਨਾ ਹੋਇਆ ਆਪਾਂ ਸ਼ਰਨ 'ਚ ਨਹੀਂ ਜਾ ਸਕਦੇ। ਉਹ ਚਰਨ ਕਮਲ ਫੜਨੇ ਆ ਜਿਹੜੇ ਉੱਥੇ ਜਾ ਕੇ ਦੱਸਿਆ ਸੀਗਾ, ਵੀ ਸਾਚ ਸ਼ਬਦ ਬਿਨ ਮੁਕਤ ਨਾ ਕੋਈ, ਵੀ ਜਿੰਨਾ ਚਿਰ ਸੱਚਾ ਸ਼ਬਦ ਨਾਮ ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ ਸੀ ਉਹ ਨਹੀਂ ਪ੍ਰਗਟ ਹੁੰਦਾ ਤੁਹਾਡੇ ਅੰਦਰ, ਤੁਸੀਂ ਮੁਕਤ ਨਹੀਂ ਹੋ ਸਕਦੇ। ਉਹਨੂੰ ਮੁਕਤ ਉਹਨੂੰ ਸੁਣੋਗੇ ਤਾਂ ਧਿਆਓਗੇ ਨਾ, ਫਿਰ ਧਿਆਓਗੇ ਕਿਹਨੂੰ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਧਿਆਇਆ ਨਾ ਅੰਦਰੋਂ ਨਾਮ ਨੂੰ ਸੁਣ ਕੇ ਉਹ 'ਚ ਸਮਾਉਣਾ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ ਅਵਿਨਾਸੀ ਪੁਰਖ ਪਾਇਆ। ਆਪਾਂ ਪੜ੍ਹਨਾ ਸਾਰੇ ਨੂੰ ਆਉਂਦਾ ਵਾ, ਪਰ ਚੱਲਦੇ ਨਹੀਂ ਅੱਗੇ ਆਪਾਂ, ਮੈਨੂੰ ਇਹ ਹੁੰਦਾ ਵੀ ਚੱਲ ਪਈਏ ਆਪਾਂ, ਹੈ ਨਾ। ਵੇਖੋ ਇੱਕ ਵਾਰੀ ਇੰਟਰਵਿਊ ਲੈਣ ਲੱਗ ਪਿਆ, ਮੈਂ ਉਹਨੂੰ ਇਹ ਦੱਸਿਆ, ਭਾਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲ, ਇਹਦਾ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਅਤੇ ਮੈਂ ਤੁਸੀਂ ਪੜ੍ਹਦੇ ਹੀ ਹੋ ਨਾ, ਅਤੇ ਕਰਦੇ ਕਿਉਂ ਨਹੀਂ ਗੇ, ਕਹਿੰਦੇ ਤਾਂ ਰੋਜ਼ ਪੜ੍ਹਦੇ ਹਾਂ। ਹੁਣ ਉਹ ਉਹਨਾਂ ਨੂੰ ਇੰਝ ਆ ਵੀ ਇਹ ਤਾਂ ਆਮ ਹੀ ਗੱਲ ਆ, ਇੱਕ ਛੋਟੀ ਜਿਹੀ ਗੱਲ ਆ ਗੁਰਬਾਣੀ, ਹੈ ਨਾ, ਅਸੀਂ ਆਮ ਹੀ ਸਮਝ ਲਿਆ ਵੀ ਸਾਡੇ ਰੱਟੇ ਲੱਗੇ ਗੁਰਬਾਣੀ, ਹੈ ਨਾ, ਅਤੇ ਉਹਦੇ ਵਿੱਚ ਜਿਹੜਾ ਗਿਆਨ ਆ ਉਹਨੂੰ ਸਮਝਦੇ ਨਹੀਂ ਗੇ। ਉਹ ਸ਼ਬਦ ਗੁਰੂ ਨਾਮ ਦਾ ਗਿਆਨ ਹੈ ਜਿਹਦੇ ਨਾਮ ਨਾਲੋਂ ਸਾਡੀ ਜਨਮ ਸਮੇਂ ਲਿਵ ਟੁੱਟ ਗਈ ਸੀ, ਉਹਨੂੰ ਚਰਨ ਕਮਲ ਕਿਹਾ ਵਾ। ਅਤੇ ਜਿੰਨਾ ਚਿਰ ਉਹਨਾਂ ਚਰਨਾਂ ਕਮਲਾਂ 'ਚ ਮਨ ਨਾ ਨਾ ਜੁੜਿਆ, ਅਨਹਦ ਕਿਹਾ ਨੂੰ ਅਨਹਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ। ਉਹ ਜਦੋਂ ਅਨਹਦ ਸੁਣੋਗੇ ਫਿਰ ਦਰਸ਼ਨ ਹੋਣੇ ਅੰਦਰੋਂ, ਉੱਦਾਂ ਨਹੀਂ, ਫਿਰ ਉਹ ਸਾਰੇ ਪੰਜੇ ਪਾਸੇ ਹੋ ਜਾਣੇ, ਦੁੱਖ ਰੋਗ ਸੰਤਾਪ। ਉਹ ਸੱਚੀ ਬਾਣੀ ਵੀ ਕਿਹਾ ਅੰਦਰੋਂ ਨਾਮ, ਜਦੋਂ ਅਕਾਲ ਪੁਰਖ ਦੇ ਮੁੱਖ ਦੀ ਆਵਾਜ਼ ਸਹਿਜ ਧੁਨ ਸੁਣੀ, ਸੱਚੀ ਬਾਣੀ ਸੰਤ ਸਾਜਨ ਪਏ, ਉਦੋਂ ਤੁਹਾਨੂੰ ਸੰਤ ਕਹਿੰਦੇ, ਸਾਰਸ ਤੋਂ ਸਾਰਸ ਆਉਂਦਾ ਉਹ, ਚੋਂ ਅਤੇ ਦੱਸਦਾ ਪੂਰਾ ਗੁਰੂ ਹੀ ਆ, ਪੂਰੇ ਗੁਰ ਤੇ ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਅੱਜ ਚਰਨ ਕਮਲ ਕਿਹਾ ਤਾਂ ਉੱਥੇ ਗੁਰ ਚਰਨ ਕਿਹਾ, ਇੱਕੋ ਹੀ ਗੱਲ ਹੈ। ਜਿਹੜੇ ਗੁਰੂ ਦੇ ਚਰਨ ਅਸੀਂ ਛੱਡਤੇ ਇਹ ਜਨਮ ਸਮੇਂ ਲਿਵ ਟੁੱਟ ਗਈ ਸੀ,
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ, ਉਹਨੂੰ ਅਨਹ ਤੂਰ ਕਿਹਾ, ਉਹਨੂੰ ਪੰਜ ਸ਼ਬਦ ਵੀ ਕਿਹਾ, ਉਹਨੂੰ ਹਰੀ ਦਾ ਸ਼ਬਦ ਵੀ ਕਿਹਾ। ਉਹ ਜਿੰਨਾ ਚਿਰ ਨਾ ਨਾ ਸੁਣਿਆ ਆਨੰਦ ਨਹੀਂ ਜੇ ਆਉਣਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਇਸ ਚੌਥੇ ਪਦ ਜਾਣਾ ਪੈਣਾ। ਤਾਂ ਆਮ ਹੀ ਆ ਨਾ ਵਰਡ ਸਹਿਜ ਸੇਤੀ, ਅਸੀਂ ਕਹਿੰਦੇ ਸਹਿਜ ਨਾਲ ਹੌਲੀ ਹੌਲੀ। ਸਹਿਜ ਬੜਾ ਵੱਡਾ ਲਾ ਵਰਡ ਆ, ਚੌਥਾ ਪਦ ਜਿਹਨੂੰ ਕਹਿੰਦੇ, ਚੌਥਾ ਤ੍ਰੈ ਗੁਣਾ ਤੋਂ ਜਦੋਂ ਉੱਪਰ ਕੱਢ ਲੈਂਦੇ ਗੁਰੂ ਦੇ ਜਹਾਜ਼ 'ਤੇ ਚੜ੍ਹਾ ਕੇ, ਉਹਨੂੰ ਸਹਿਜ ਕਹਿੰਦੇ ਆ। ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ, ਅਤੇ ਉਹਨੂੰ ਰਾਗ ਕਿਹਾ। ਰਾਗ ਜਿਹੜੀ ਰਾਗ ਮਾਲਾ ਤੁਹਾਡੇ ਅੰਦਰ ਚੱਲਣ ਲੱਗ ਪੈਣੀ, ਰਾਗ ਰਤਨ ਵੀ ਕਿਹਾ। ਉਹ ਪਰਿਵਾਰ ਸਾਰਾ 84 ਜੀ ਆ ਸਾਡੇ ਪਰਿਵਾਰ ਦੇ, ਜਿਹੜੇ ਅੰਦਰ ਸਾਡੇ ਉਸਤਤ ਕਰ ਰਹੇ ਵਾਹਿਗੁਰੂ ਜੀ, ਘਰ ਦੇ ਦਰ 'ਤੇ ਬੈਠ ਕੇ ਉਹ ਸ਼ਬਦ ਕਰ ਰਹੇ। ਫਿਰ ਅੱਗੋਂ ਸ਼ਬਦ ਹਰੀ ਦਾ ਪ੍ਰਗਟ ਹੋਣਾ ਤੁਹਾਡੇ ਅੰਦਰ, ਜਿਹਨੂੰ ਚਰਨ ਕਮਲ ਕਿਹਾ। ਸ਼ਬਦੋ ਤਾਂ ਗਾਵੋ, ਇੱਥੇ ਗਾਵੋ ਦਾ ਮਤਲਬ ਸੁਣੋ, ਫਿਰ ਉਹਨੂੰ ਸੁਣ ਕੇ ਮਨ 'ਚ ਵਸਾਉਣਾ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ, ਕਈ ਜਾਂ ਉਹਨੂੰ ਸੁਣੀ ਜਾਂਦਾ ਪਰ ਉਹਨੂੰ ਸਮਝ ਨਹੀਂ ਗਈ, ਉਹ ਵਿਚਾਰੇ ਸੁਣਦੇ ਹੀ ਨਹੀਂ ਗਏ, ਸਗੋਂ ਜ਼ਿਆਦਾ ਅਪਸੈਟ ਹੋ ਜਾਂਦੇ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਜਦੋਂ ਸੁਣ ਸੁਣ ਕੇ ਫਿਰ ਉਹ 'ਚ ਵਸਾਓਗੇ, ਮਨ ਉਹ 'ਚ ਜੋੜੋਗੇ, ਅਤੇ ਫਿਰ ਅੰਮ੍ਰਿਤ ਰਸ ਆਉਂਦਾ। ਉਹ ਕਹੇ ਨਾਨਕ ਆਨੰਦ ਹੋਵੇ ਸਤਿਗੁਰੂ, ਫਿਰ ਪ੍ਰਕਾਸ਼ ਹੋਵੇ। ਇਹ ਉਹਨਾਂ ਨੇ ਸਮਝਾਇਆ ਸੀਗਾ। ਆਹੋ ਥੋੜ੍ਹਾ ਜਿਹਾ ਆਪਾਂ ਜੁੜ ਕੇ ਨਾ ਫਿਰ ਸਮਝਦੇ ਹਾਂ, ਕਿਉਂਕਿ ਜਿੰਨਾ ਚਿਰ ਮਨ ਜੁੜਦਾ ਨਹੀਂ ਨਾ ਵਿਚਾਰਾਂ ਤੋਂ, ਰਹਿਤ ਨਹੀਂ ਹੁੰਦਾ, ਉਹਨਾਂ ਚਿਰ ਗੁਰਬਾਣੀ ਦੀ ਸਮਝ ਵੀ ਨਹੀਂ ਲੱਗਦੀ।

ਇਹ ਕੁਰਬਾਨੀ ਜੁੜਿਆ ਹੋਇਆ ਦੀ ਹੈ, ਜਿਨ੍ਹਾਂ ਦੀ ਨਾਮ ਨਾਲ ਲਿਪਤ ਜੁੜ ਗਈ ਅਤੇ ਉਹ ਵਾਹਿਗੁਰੂ ਦੇ ਸਨਮੁਖ ਹੋਏ। ਅਤੇ ਜੋ ਅਕਾਲ ਪੁਰਖ ਦੀ ਭਾਸ਼ਾ ਵਾ ਉਹਨੂੰ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹ ਅਨਹਦ ਬਾਣੀ, ਹਰ ਕੀ ਕਥਾ ਅਨਾਹਦ ਬਾਣੀ। ਅਤੇ ਫਿਰ ਜਿਨ੍ਹਾਂ ਨੇ ਸੁਣੀ ਉਹਨਾਂ ਨੇ ਫਿਰ ਸਾਡੀ ਭਾਸ਼ਾ 'ਚ ਟਰਾਂਸਲੇਟ ਕਰ ਦਿੱਤੀ। ਭਗਤਾਂ ਦੀ ਜਿਹੜੀ ਭਗਤਾਂ ਨੇ ਕੀਤੀ ਉਹਨੂੰ ਆਪਾਂ ਭਗਤਾਂ ਦੀ ਬਾਣੀ ਕਹਿੰਦੇ ਹਾਂ, ਜਿਹੜੀ ਗੁਰੂ ਸਾਹਿਬਾਂ ਨੇ ਕੀਤੀ ਉਹਨੂੰ ਆਪਾਂ ਗੁਰਬਾਣੀ ਵੀ ਕਹਿੰਦੇ ਹਾਂ। ਉਹ ਫਿਰ ਇਹ ਦੱਸਿਆ ਸੀ ਉਹਨਾਂ ਨੇ ਜਾ ਕੇ ਵੀ ਇਹ ਜਿਹੜੇ ਜੋਗੀ ਸਿੱਧ ਹੀ ਵਿਚਾਰੇ ਉਹ ਬੈਠੇ ਉੱਥੇ ਤਾਂ ਉਹਨਾਂ ਨੂੰ ਇਹ ਭੇਦ ਨਹੀਂ ਸੀਗਾ ਸ਼ਬਦ ਦਾ, ਉਹ ਲੱਖ ਨਰਿੰਦਰ ਤੋਂ ਜਪਦੇ ਸੀਗੇ, ਉਹ ਜਪਦੇ ਵੀ ਬਹੁਤ ਸੀਗੇ, ਕਮਾਈ ਵੀ ਬੜੀ ਕਰਦੇ ਸੀ। ਤਾਂ ਕਈ ਵਾਰੀ ਕਿਉਂਕਿ ਨਾਮ 'ਚ ਬੜੀ ਸ਼ਕਤੀ ਆ, ਨਾਮ ਦਾ ਉਹਨੂੰ ਭੇਦ ਨਹੀਂ ਸੀਗਾ ਕਿ ਕਿਸ ਤਰ੍ਹਾਂ ਨਾਮ 'ਚ ਸਮਾ ਕੇ ਦੇਹੀ ਨਾਲੋਂ ਵੱਖ ਹੋਣਾ, ਉੱਡਣ ਲੱਗ ਪੈਂਦੇ ਸੀ ਇੰਨਾ ਜਪਦੇ ਸੀ, ਇੰਨਾ ਜਪਦੇ ਸੀ ਜੋੜ ਕੇ ਮਨ ਨੂੰ ਕਿ ਉਹ ਸ਼ਬਦ ਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਮਨ ਨੂੰ ਕਿਵੇਂ ਵੱਖਰਾ ਕਰਨਾ ਵਾ ਸਰੀਰ ਨਾਲੋਂ, ਸ਼ਬਦ ਦੇ ਵਿੱਚ ਸਮਾ ਕੇ ਹਰਜਨ ਕਿਵੇਂ ਬਣਨਾ। ਇਹ ਹਰਜਨ ਬਣਨਾ ਸਿਖਾਇਆ ਗੁਰੂ ਨਾਨਕ ਸਾਹਿਬ, ਹਰਜਨ ਹਰ ਹਰ ਨਾਮ ਸਮਾਣ। ਅਤੇ ਜਦੋਂ ਉਹ ਗੱਲਾਂ ਬਾਤਾਂ ਹੋਈਆਂ ਉੱਥੇ ਤਾਂ ਉਹ ਬੜੇ ਖੁਸ਼ ਹੋਏ, ਇਹ ਤਾਂ ਬੜਾ ਵਧੀਆ ਗੁਰਮੁਖ ਪਿਆਰਾ ਆ ਗਿਆ, ਸਾਡੇ ਪੰਥ ਨੂੰ ਅੱਗੇ ਲੈ ਜਾਏਗਾ। ਛੇ ਤਾਂ ਉਹਨਾਂ ਦੇ ਮੇਨ ਸੀਗੇ ਦਰਸ਼ਨ, ਹੈ ਨਾ, ਉਹਨੂੰ ਪੰਥ ਵੀ ਕਹਿੰਦੇ ਨੇ, ਖੱਟ ਖੱਟ ਦਰਸ਼ਨ ਵੀ ਲਿਖਿਆ ਵਾ, ਹੈ ਨਾ। ਅਤੇ ਉਸ ਦੀਆਂ ਗਾਂਹ ਬ੍ਰਾਂਚਾਂ ਸੀ, 12 ਬਣ ਜਾਂਦੇ ਸੀ, ਹੈ ਨਾ। ਅਤੇ ਉਹ ਬੜੇ ਖੁਸ਼ ਹੋਏ ਅਤੇ ਉਹ ਲੈ ਕੇ ਆ ਗਏ ਸਾਰਾ ਕੁਛ ਵੀ ਗੁਰੂ ਸਾਹਿਬ ਨੂੰ ਅਸੀਂ ਨਾ ਆਪਣੇ ਨਾਲ ਰਲਾ ਲੈਣਾ, ਜੋਗੀ ਬਣਾ ਲੈਣਾ। ਉਹ ਤਾਂ ਉਹਨਾਂ ਨੂੰ ਤਾਰਨ ਗਏ ਸੀ ਅਤੇ ਉਹ ਕੀ ਕਹਿਣ ਲੱਗੇ, ਕਹਿੰਦੇ ਦਰਸ਼ਨ ਭੇਜ ਕਰੋ ਜੋਗਿੰਦਰਾ। ਉਹਨਾਂ ਦਾ ਜਿਹੜਾ ਮੇਨ ਸੀ ਨਾ ਲੋਹਾਰੀਪਾ, ਉਹ ਕਹਿਣ ਲੱਗਾ ਵੀ ਤੁਸੀਂ ਵੀ ਨਾ ਸਾਡੇ ਭੇਖ 'ਚ ਆ ਜਾਓ, ਹੈ ਨਾ। ਅਤੇ ਉਹ 'ਚ ਕੀ ਪਾਉਂਦੇ ਸੀਗੇ, ਮੁੰਦਰਾ ਝੋਲੀ ਖਿੰਥਾ, ਕੰਨਾਂ 'ਚ ਮੁੰਦਰਾ ਪਾ ਲੈਂਦੇ। ਅਤੇ ਉਹ ਤੁਹਾਨੂੰ ਪਤਾ ਜੋਗੀਆਂ ਦਾ ਪਹਿਰਾਵਾ ਜਿਹੜਾ ਉਹ ਸਾਰਾ ਲੈ ਆਏ। ਅਤੇ ਕਹਿੰਦੇ 12 ਅੰਤਰ ਏਕ ਸਰੇਬ, ਹੈ ਨਾ, ਖੱਟ ਦਰਸ਼ਨ ਇੱਕ ਪੰਥਾ, ਵੀ ਇਹਨਾਂ ਦੇ ਵਿੱਚ ਇੱਕ ਆਈ ਪੰਥੀ ਆ ਜਿਹੜੀ ਸਭ ਤੋਂ ਉੱਪਰ ਹੈ, ਵੀ ਉਹਦੇ ਵਿੱਚ ਤੁਹਾਨੂੰ ਅਸੀਂ ਲੈ ਲੈਂਦੇ। ਉਹਨਾਂ ਨੇ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਸਮਝਾਇਆ ਵੀ ਤੁਸੀਂ ਇੱਦਾਂ ਕਰੋ ਵੀ ਸਾਡੇ ਜੋਗੀਆਂ ਦੇ ਆਓ ਤਾਂ ਤੁਸੀਂ ਮਨ ਨੂੰ ਅਸੀਂ ਇੱਦਾਂ ਸਮਝਾਉਂਦੇ ਹਾਂ, ਇਨ ਬਿਧ ਮਨ ਸਮਝਾਈਏ, ਪੁਰਖਾ ਬਹੁਰ ਚੋਟ ਨਾ ਖਾਈਏ, ਨਾਨਕ ਬੋਲੇ ਗੁਰਮੁਖ ਪੂਜੇ ਜੋਗ ਜੁਗ ਤਿਉਂ ਪਾਈਏ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਵੀ ਇੱਦਾਂ ਅਸੀਂ ਜਿਹੜੀ ਜੁੜਨ ਦੀ ਜੁਗਤੀ ਹੈ ਤੁਹਾਨੂੰ ਸਿਖਾਉਂਦੇ ਹਾਂ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਿਖਾਉਣਗੇ ਅਤੇ ਉਹ ਇਹਨੂੰ ਸਿਖਾਉਣ ਲੱਗ ਪਏ। ਅਤੇ ਗੁਰੂ ਸਾਹਿਬ ਅੱਗੋਂ ਕਹਿੰਦੇ ਪਤਾ ਕੀ ਕਹਿੰਦੇ, ਕਿਤੇ ਕੋਈ ਗੱਲ ਨਹੀਂ, ਸਾਡੇ ਤਾਂ ਅੰਦਰ ਹੀ ਮੁੰਦਰਾਂ ਪਈ। ਅਸਲੀ ਗੱਲ ਪਤਾ ਕੀ ਆ, ਵੇਖੋ ਇੱਕੋ ਇੱਕ ਧਰਮ ਆ ਆਪ ਸਿੱਖ ਧਰਮ, ਜਿਹਦੇ ਵਿੱਚ ਤਨ ਦੇ ਨਾਲ ਛੇੜਖਾਨੀ ਨਹੀਂ ਕੀਤੀ ਜਾਂਦੀ, ਕਿਉਂਕਿ ਇਹ ਤਨ ਉਹਦਾ ਖੇਤ ਆ। ਇਹ ਕਿਹਦਾ ਖੇਤ ਆ, ਇਹ ਸਾਨੂੰ ਕਿਰਾਏ 'ਤੇ ਮਿਲਿਆ ਮਨ ਨੂੰ, ਇਹ ਸਾਡਾ ਨਹੀਂ ਗਾ ਵੀ ਅਸੀਂ ਇਹਦੇ ਵੱਟਾਂ ਬੰਨੇ ਵੱਢੀ ਜਾਈ, ਹੈ ਨਾ। ਕਈ ਵੱਢੀ ਜਾਂਦੇ ਆ, ਉਹ ਛੱਡਦੇ ਨਹੀਂ ਗੇ, ਉਹ ਫਿਰ ਆ ਜਾਂਦੀਆਂ ਵੱਟਾਂ, ਫਿਰ ਵੱਢ ਦਿੰਦੇ, ਹੈ ਨਾ, ਛੱਡਦੇ ਨਹੀਂ ਉਹ। ਅਤੇ ਜਿਹੜੇ ਦੂਜੇ ਧਰਮ ਆ ਉਹ ਸਾਰੇ ਕੰਮ ਕਰਦੇ ਆ, ਕੋਈ ਤਾਂ ਸੁੰਨਤ ਕਰ ਦਿੰਦਾ ਵਾ, ਕੋਈ ਕੰਨਾਂ 'ਚ ਮੁੰਦਰਾਂ ਪਾ ਦਿੰਦਾ ਪਾੜ ਕੇ ਕੰਨਾਂ ਨੂੰ, ਹੈ ਨਾ, ਅਤੇ ਕੋਈ ਮੁੰਡਨ ਕਰ ਦਿੰਦਾ, ਹੈ ਨਾ। ਆ ਸਮਝਾਇਆ ਸੀ ਉਹਨਾਂ ਨੇ ਵੀ ਇਹ ਮਨ ਦੀ ਤਾਂ ਗੱਲ ਹੀ, ਤਨ ਦੀ ਤਾਂ ਗੱਲ ਹੀ ਕੋਈ ਨਹੀਂ ਗੀ, ਤਨ ਤਾਂ ਜਿੱਦਾਂ ਉਹਨੇ ਦਿੱਤਾ ਉੱਦਾਂ ਹੀ ਰੱਖਣਾ, ਅਸੀਂ ਉਹਨੇ ਵਾਪਸ ਲੈਣਾ ਵਾ, ਮੁੜ ਕੇ ਉੱਥੇ ਕੁੱਟ ਖਾਓਗੇ ਵੀ ਇਹ ਵੱਟਾਂ ਕਿਉਂ ਬੰਨੇ ਵੱਢੇ ਇਹਦੇ, ਹੈ ਨਾ, ਫਿਰ ਕੁੱਟਦਾ ਵਾ ਵੀ ਤੈਨੂੰ ਤਾਂ ਇੱਡਾ ਸੋਹਣਾ ਖੇਤ ਦੇ ਕੇ ਭੇਜਿਆ ਅਤੇ ਸ਼ਗਲੇ ਵਿਗਾੜਦੇ ਆ, ਅਤੇ ਕੁੱਟ ਜ਼ਰੂਰ ਖਾਣੀ, ਅਤੇ ਪਹਿਲਾਂ ਹੀ ਆਪਾਂ ਸਹੀ ਰਹੀਏ, ਹੈ ਨਾ। ਉਹ ਫਿਰ ਸਤਿਗੁਰੂ ਸਾਨੂੰ ਦੱਸਦੇ ਨੇ ਕਿ ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਦਾ ਰਾਖਾ ਉੱਠ ਜਾਏ। ਅਤੇ ਇਹ ਤਾਂ ਰਾਖਾ ਬਣ ਕੇ ਭੇਜਿਆ ਸੀ, ਇਹ ਰਾਖਾ ਹੀ ਉਜਾੜਨ ਲੱਗ ਪਿਆ, ਰਾਖਾ ਹੀ ਖੇਤ ਉਜਾੜੀ ਜਾਂਦਾ ਜਦੋਂ ਰਾਖਾ ਬਣਾ ਕੇ ਭੇਜਿਆ ਸੀ। ਮਨ ਮਨ 'ਚ ਹੀ ਆਉਂਦਾ ਨਾ ਵੀ ਮੈਂ ਬੜਾ ਸੋਹਣਾ ਲੱਗਦਾ ਵਾਂ ਇੱਦਾਂ, ਅਤੇ ਜੇ ਮੈਂ ਇੱਦਾਂ ਹੋ ਗਿਆ ਤਾਂ ਫਿਰ ਮੈਂ ਸੋਹਣਾ ਨਹੀਂ ਲੱਗਣਾ, ਹੈ ਨਾ। ਇਹ ਵਿੱਚ ਮਨ ਦੇ ਵਿੱਚ ਨਾ ਇਹ ਲੋਭ ਹੁੰਦਾ, ਮਨ ਦੇ ਵਿੱਚ ਇਹ ਭਰਮ ਹੁੰਦਾ, ਭਰਮ ਇਹ ਭਰਮ ਨਹੀਂ ਜਾਂਦਾ। ਫਿਰ ਜਿੰਨਾ ਚਿਰ ਭਰਮ ਨਾ ਗਿਆ ਉਹਨਾਂ ਚਿਰ ਅਸੀਂ ਅੱਗੇ ਨਹੀਂ ਜਾ ਸਕਦੇ, ਉਹਨਾਂ ਚਿਰ ਪਾਰ ਨਹੀਂ ਹੋ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ। ਜਿੰਨਾ ਚਿਰ ਮਨ 'ਚੋਂ ਭਰਮ ਨਹੀਂ ਜਾਂਦਾ
ਉਹਨਾਂ ਚਿਰ ਤੁਸੀਂ ਤਰ ਨਹੀਂ ਸਕਦੇ ਜਿੰਨਾ ਚਿਰ ਅਸੀਂ ਸਾਬਤ ਸੂਰਤ ਦਸਤਾਰ ਸਿਰਾ ਇਹ ਨਹੀਂ ਬਣਦੇ। ਸੂਰਤ ਉਹ ਇੱਡੀ ਸੋਹਣੀ ਬਣਾ ਕੇ ਭੇਜਦਾ ਵਾ, ਸ਼ੇਰ ਵੇਖਿਆ ਕਦੀ ਸ਼ੇਰ? ਅਤੇ ਸ਼ੇਰ ਨਹੀਂ ਵੇਖ ਲਿਓ, ਆ ਬੱਬਰ ਸ਼ੇਰ ਹੁੰਦਾ ਨਾ, ਬੱਬਰ ਸ਼ੇਰ ਦੇ ਬੜੇ ਵਾਲ ਹੁੰਦੇ ਇੱਦਾਂ, ਅਤੇ ਸ਼ੇਰ ਨਹੀਂ ਲੱਗੇ ਸੜੀ ਦੀ ਹੁੰਦੀ। ਇੱਦਾਂ ਵਾਹਿਗੁਰੂ ਜੀ ਨੇ ਸਾਨੂੰ ਵੱਖਰੀ ਪਛਾਣ ਦਿੱਤੀ, ਜਿਹੜੇ ਫੀਮੇਲ ਹੈ ਮੇਲ ਨੂੰ ਵੱਖਰੀ ਫਰਕ, ਇਹ ਹੈਗੀ ਆ ਆਈਡੈਂਟੀਫਿਕੇਸ਼ਨ ਬਿਟਵੀਨ ਮੇਲ ਐਂਡ ਫੀਮੇਲ, ਆ ਜਿਹੜੀ ਆ ਸਾਡੇ ਸਰੂਪ ਆ, ਅਤੇ ਅਸੀਂ ਜਾਣ ਕੇ ਫੀਮੇਲ ਬਣੀ ਜਾਂਦੇ ਹਾਂ, ਤਾਂ ਫਿਰ ਅਗਲਾ ਜਨਮ ਫੀਮੇਲ ਦਾ ਮਿਲੂਗਾ ਸਾਨੂੰ, ਹੈ ਨਾ। ਜੇ ਆਪਾਂ ਦਾੜੀ ਕੱਟੀ ਗਏ ਅਤੇ ਅਸੀਂ ਫੀਮੇਲ ਬਣ ਕੇ ਖੁਸ਼ ਹਾਂ, ਅਤੇ ਵਾਹਿਗੁਰੂ ਕਹਿੰਦਾ ਚੱਲ ਕੋਈ ਨਾ ਤੇਰੀ ਇਸ ਇੱਛਾ ਪੂਰੀ ਕਰ ਦਿੰਦੇ ਹਾਂ, ਵੀ ਤੈਨੂੰ ਹੁਣ ਫੀਮੇਲ ਬਣਾ ਕੇ ਭੇਜਾਂਗੇ ਗਾਂ ਅਗਲੇ ਜਨਮ, ਹੈ ਨਾ। ਪਰ ਇਹ ਫੀਮੇਲ ਮਨੁੱਖ 'ਚ ਨਹੀਂ, ਫਿਰ ਭਾਵੇਂ ਕੋਈ ਹੋਰ ਹੀ ਬਣਾ ਦੇਵੇ, ਉਹ ਦੂਜੀਆਂ ਜੂਨਾਂ 'ਚ ਭੇਜੂਗਾ ਫੀਮੇਲ ਬਣਾ ਕੇ, ਮਾਨਸ ਨਹੀਂ ਜਨਮ ਮਿਲਣਾ, ਇਹ ਚੇਤਾ ਰੱਖਿਓ। ਕਈ ਵਾਰੀ ਖੁਸ਼ ਹੁੰਦੇ ਨਾ, ਚੱਲ ਕੋਈ ਨਹੀਂ ਔਰਤ ਦਾ ਜਨਮ ਮਿਲ ਜੂ, ਆਵਾਂਗੇ ਤਾਂ ਮਨੁੱਖਾ ਜਨਮ 'ਚ, ਨਹੀਂ ਨਹੀਂ ਮਾਨਸ ਜਨਮ ਦੁਲੰਭ ਹੈ, ਉਹ ਤਾਂ ਵਾਰੋਂ ਹੀ ਵਾਰ, ਇਹ ਵਾਰ ਵਾਰ ਨਹੀਂ ਮਿਲਦਾ, ਉਹ ਦੂਜੀ ਫੀਮੇਲ ਬਣਾਏਗਾ, ਜਾਂ ਕੋਈ ਚਿੜੀ ਬਣਾ ਦੇ, ਜਾਂ ਕੋਈ ਡੌਗੀ ਬਣਾ ਦੇਵੇ, ਜਾਂ ਕੋਈ ਹੋਰ, ਇਹ ਉਹਦੇ ਵੱਸ ਦੇ, ਇਹੋ ਜਾਣਦਾ। ਇਸ ਲਈ ਸਾਨੂੰ ਇਹ ਦੱਸਿਆ ਵੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ, ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁੰਦਰਾਂ, ਕਹਿੰਦੇ ਮੇਰੇ ਅੰਦਰ ਜਿਹੜਾ ਸ਼ਬਦ ਚੱਲ ਰਿਹਾ ਨਾ, ਮੇਰੇ ਕੰਨ ਦੇ ਵਿੱਚ ਮੁੰਦਰਾਂ ਵਾ, ਉਹ ਤੁਹਾਡੇ ਵੀ ਕਈਆਂ ਦੀ ਮੁੰਦਰਾਂ ਤਾਂ ਪਈਆਂ ਹੋਈਆਂ ਕੰਨ 'ਚ, ਪਰ ਤੁਸੀਂ ਉਹਦੇ 'ਚ ਰਸ ਨਹੀਂ ਲੈਂਦੇ, ਹੈ ਨਾ। ਉਹਦੇ ਨਾਲ ਹਉਮੈ ਮਮਤਾ ਦੂਰ ਕਰੀ, ਆਪਣੇ ਆਪ ਹੀ ਫਿਰ ਉਹ ਜਿਹੜੀ ਹਉਮੈ ਮਮਤਾ ਭਰਮ ਹੈ ਉਹ ਆਪਣੇ ਆਪ ਖਤਮ ਹੋ ਜਾਂਦਾ, ਜਦੋਂ ਅਸੀਂ ਉਸ ਸ਼ਬਦ ਦੇ ਨਾਲ ਆਪਣੀ ਸੁਰਤੀ ਨੂੰ ਜੋੜ ਲੈਂਦੇ ਹਾਂ, ਐਂ ਪੂਰਾ ਉਹ 'ਚ ਰਸ ਲੈਂਦੇ ਹਾਂ, ਹੈ ਨਾ। ਉਹਨੂੰ ਫਿਰ ਉਹਦੇ ਨਾਲ ਫਿਰ ਆਪਣੇ ਆਪ ਹੀ ਇਹ ਜਿਹੜੀ ਮਾਇਆ ਵਾ, ਜਿਹਨੂੰ ਕਿਤੇ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਪਏ, ਉਹਨੂੰ ਗੁਰੂ ਦਾ ਸ਼ਬਦ ਕਿਹਾ, ਉਹਨੇ ਫਿਰ ਜਦੋਂ ਪ੍ਰਗਟ ਹੋ ਗਏ, ਜਿਹਨੂੰ ਪੰਜ ਸ਼ਬਦ ਵੀ ਕਿਹਾ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਪੇ ਪਾਸੇ ਹੋ ਜਾਂਦੇ, ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਵਾ। ਉਹ ਪੰਜਾਂ ਤੋਂ ਫਿਰ ਅਨਹਤ ਬਣ ਜਾਂਦਾ, ਅਨਹਤ ਸ਼ਬਦ ਦਾ ਭੇਜ ਦੇਣ ਗਏ ਗੁਰੂ ਨਾਨਕ ਸਾਹਿਬ ਨਾਮ ਦਾ ਉਹਨਾਂ ਨੂੰ, ਕਹਿੰਦੇ ਉਹ ਮੇਰੇ ਅੰਦਰ ਅਨਹਤ ਸ਼ਬਦ ਮੈਂ ਦਿਨ ਰਾਤ ਸੁਣਦਾ ਵਾਂ, ਬਿਨ ਵਜਾਏ ਕਿੰਗਰੀ ਵਾਜੇ ਜੋਗੀ, ਜੋਗੀਆਂ ਨੂੰ ਸਮਝਾਇਆ ਵੀ ਮੇਰੇ ਅੰਦਰ ਤਾਂ ਬਿਨਾਂ ਵਜਾਏ ਕਿੰਗਰੀ ਵੱਜੀ ਜਾਂਦੀ, ਤੁਸੀਂ ਆਹ ਕਿੰਗ ਜੀ ਖੜਕਾਈ ਜਾਂਦੇ ਹੋ ਕੰਨ ਕੋਲ ਕਰਕੇ, ਉਹ ਇੱਦਾਂ ਹੀ ਕਰਦੇ ਨਾ ਜੋਗੀ, ਉਹਨਾਂ ਕਿੰਗ ਫੜੀ ਹੁੰਦੀ ਹੈ ਇੱਥੇ, ਉਹਨੂੰ ਪਤਾ ਸੀਗਾ ਜਿਹੜਾ ਉਹਨਾਂ ਦਾ ਸੀ ਨਾ ਦੂਜਾ ਗੋਰਖ, ਉਹਨੂੰ ਪਤਾ ਸੀ ਗੱਲ ਦਾ, ਜਿਹੜੇ ਅੱਗੇ ਭੁੱਲ ਜਾਂਦੇ, ਫਿਰ ਗੋਰਖ ਨੇ ਸਮਝਾਇਆ ਸੀਗਾ ਉਹਨਾਂ ਨੂੰ ਸਾਰਿਆਂ ਨੂੰ, ਅਤੇ ਮੁੜ ਕੇ ਉਹ ਗੋਰਖ ਉਹਨੂੰ ਮੰਨਣ ਲੱਗ ਪਏ, ਗੋਰਖ ਵਾਹਿਗੁਰੂ ਨੂੰ ਕਿਹਾ ਵਾ, ਹੈ ਨਾ, ਗੁਰ ਗੋਰਖ ਕੀ ਤੈ ਸਾਰ ਨਾ ਜਾਣੇ, ਗੁਰ ਗੋਰਖ ਤਾਂ ਸਾਡੇ ਟਿੱਲੇ 'ਤੇ ਬੈਠਾ ਬੰਸਰੀ ਵਜਾ ਰਿਹਾ ਵਾ, ਕਿੰਗਰੀ ਵਜਾ ਰਿਹਾ ਵਾ, ਉਹਨੂੰ ਸੁਣ ਕੇ ਅਸੀਂ ਅਕਾਲ ਪੁਰਖ ਨੂੰ ਕਿਹਾ ਵਾ ਗੋਰਖ। ਇਸ ਲਈ ਸਾਨੂੰ ਗੁਰਬਾਣੀ 'ਚ ਬੜਾ ਹੀ ਸਮਝਾਇਆ, ਪਰ ਅਸੀਂ ਸਮਝਦੇ ਨਹੀਂ, ਖਿੰਥਾ ਝੋਲੀ ਇਹ ਸਾਰਾ ਕੁਛ ਕਹਿੰਦਾ ਮੈਨੂੰ ਕੋਈ ਲੋੜ ਨਹੀਂ, ਭਰਪੂਰ ਰਿਹਾ ਨਾਨਕ ਤਾਰੇ ਸੋਰੀ, ਕਹਿੰਦਾ ਮੇਰੇ 'ਤੇ ਅੰਦਰ ਬਾਹਰ ਉਹ ਪ੍ਰਗਟ ਆ, ਅਤੇ ਮੈਂ ਤੁਹਾਡੀ ਖਿੰਥਾ ਝੋਲੀ ਨੂੰ ਕੀ ਕਰਨਾ, ਸਾਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ, ਕਹਿੰਦੇ ਸੱਚੇ ਨਾਮ ਨਾਲ ਇਹ ਵਾਹਿਗੁਰੂ ਪ੍ਰਗਟ ਹੁੰਦਾ ਵਾ, ਸਾਚਾ ਸਾਹਿਬ ਤੁਹਾਨੂੰ ਮਿਲੇਗਾ ਕਿੱਦਾਂ, ਸਾਚ ਨਾ ਏ ਭਾਖਿਆ। ਆਓ ਥੋੜ੍ਹਾ ਜਿਹਾ ਆਪਾਂ ਸਮਾਂ, 5 ਕੁ ਮਿੰਟ ਰਹਿ ਗਏ ਨੇ, ਅਤੇ ਹੁਣ ਥੋੜ੍ਹਾ ਜੁੜ ਕੇ ਕਰੀਏ ਹੌਲੀ ਹੌਲੀ। ਵਾਹ।

ਸੋ ਪਿਆਰਿਓ, ਜਿਸ ਤਰ੍ਹਾਂ ਅੱਜ ਸਤਿਗੁਰਾਂ ਨੇ ਸਮਝਾਇਆ ਪੰਜਵੇਂ ਪਾਤਸ਼ਾਹ ਜੀ ਨੇ, ਇੱਕ ਕਰਿਆ ਕਰੋ ਨਮਸਕਾਰ, ਮਨ ਨੂੰ ਜੋੜ ਕੇ ਗੁਣ ਗਾਇਆ ਕਰੋ। ਜੋ ਮਨ ਨਿਰਮਲ ਹੋਏਗਾ ਚਰਨ ਕਮਲ ਪ੍ਰਗਟ ਹੋ ਜਾਣਗੇ। ਨਾਮ ਚਰਨ ਕਮਲ ਨਾਮ ਨੂੰ ਕਹਿੰਦੇ ਨੇ, ਕਹਿੰਦੇ ਚਰਨ ਕਮਲ ਜਾਂਕਾ ਮਨ ਰਾਪੇ ਸੋਗ ਅਗਨ ਅਤੇ ਸਜਾਨਾ ਬਿਆ। ਸਾਗਰ ਤਰਿਆ ਸਾਧੂ ਸੰਗਤ, ਸੰਗਤ ਤੋਂ ਬਿਨਾਂ ਨਹੀਂ ਤਰਿਆ ਜਾਣਾ। ਤਾਰਨ ਵਾਲੇ ਬਿਰਾਜਮਾਨ ਨੇ ਜੋ ਸਮਝਾ ਰਹੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਤੇ ਇਹ ਆਪਾਂ ਮੁਕਤ ਹੋ ਜਾਵਾਂਗੇ 84 ਲੱਖ ਜੂਨਾਂ ਤੋਂ। ਪਰ ਜਦੋਂ ਇੱਦਾਂ ਧਿਆਵਾਂਗੇ ਜਿਵੇਂ ਤੁਸੀਂ ਕਰ ਰਹੇ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਅਤੇ ਜਮਾਂ ਦਾ ਡਰ ਨਹੀਂ ਰਹਿਣਾ, ਜਮ ਜੰਦਾਰ ਨਾ ਆਵੇ ਨੇੜੇ। ਸੋ ਆਪਾਂ ਵੀਰਵਾਰ ਵੀ ਬੈਠਦੇ ਹਾਂ 4 ਤੋਂ 6 ਆਇਆ ਕਰੋ ਸਾਰੇ, ਸੈਚਰਡੇ ਸੰਡੇ ਵੀ ਇੱਥੇ ਹੁੰਦੇ, 2 ਘੰਟੇ ਸਿਮਰਨ ਕਰਿਆ ਕਰੀਏ ਸਾਰੇ, ਇਹ ਸਾਗਰ ਤਰ ਜਾਈਏ। ਹੁਣ ਸਮਾਂ ਸਮਾਪਤ ਹੈ ਸਿਮਰਨ ਦਾ,

ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੂ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਧਨੂ ਰਤਨੂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ

ਧਾਰੇ ਸੇਈ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾ

ਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਉਡੇ ਊਡ ਆਵੈ ਸੈ ਕੋਸਾ ਤਿਸ ਪਛ ਬਚਰੇ ਛਰਿਆ।

ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ

ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ

ਸਤ ਜੀ ਕਰ ਕਿਰਿਆ ਖਟ ਕਰਮ ਕਰੰਥਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ

ਭਗਵੰਤ ਦੋਹਰਾ ਕਾਲ ਪੁਰਖੀ ਦੇਹ ਮੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਗਰੂਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ

ਨਿਕਟ ਨਾ ਆਵੈ। ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਬਿਆਦ ਛਪ ਸਕੇ ਨਾ ਕੋਈ। ਸੰਮਤ ਸਤਰਾ ਸਹਿਸ ਪਚਾਵਨ, ਹਾੜ ਵਧੀ ਪ੍ਰਥਮ ਸੁਖ ਦਾਵਨ। ਤੁਹ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ, ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਗਾਓ, ਸੇ ਨਾਮ ਹਰ ਕੇ ਲਾਗੇ ਕਾਹੇ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਬੜਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ।

ਕਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ।

ਗੋਬਿੰਦ ਗਾਹੇ ਸਭ ਸਾਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ

ਅੰਨਾ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਦਿਆਂਦਰ ਅੱਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤ ਆਮਨਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲ ਬਲੋ ਜੀ

ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਹਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਜੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰ ਵਿੱਚ ਸੰਧਿਆ ਵੇਲੇ ਦਾ ਸੁੰਦਰ ਦੀਵਾਨ ਸਾਜ ਰਹੇ ਹਨ। ਸਜ ਦੀਵਾਨ ਦੀ ਆਰੰਭਤਾ 'ਚ ਆਜ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਂ ਵਾਸਤੇ ਸ਼ੁੱਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ ਨੇ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੱਤ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਬੂਮ ਬਸੋ ਰੋਮਾਵਲ ਕੁਸੰ ਬਸੰਤ ਗਣੰਤ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ।

ਖਾਟ ਆਇਓ ਘਰ ਪੁੱਤਾ, ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੁਤਾ ਰਹਾਉ, ਹਰ ਧਨ ਇਸ਼ਨਾਨ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਾ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਧਾ ਰਾਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਅੰਮ੍ਰਿਤ ਸੰਚਾਰ ਹੋ ਰਹੇ ਹਨ ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਆਪਣੇ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ ਪੰਜਾਂ ਪੈਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਧੰਨ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ।

ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਵਾਹਿਗੁਰੂ ਵਾਹਿਗੁਰੂ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਧੰਨ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਤੀਜਾ ਪੱਟੀ

Ni badya nanak jin kao sat gur milya tin ka likha ni badya wahe guru ji ka khalsa ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਬਰਾਜਮਾਨ ਬਹੁਤ ਹੀ ਆਦਰਣੀ ਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰ ਰਹੇ ਸੋ। ਸੋ ਇਹ ਸਤਿਗੁਰੂ ਦੀ ਕਿਰਪਾ ਸਦਕਾ ਬਣਤਰ ਬਣਦੀ ਹੈ। ਭਾਵੇਂ ਅਸੀਂ ਗੁਰਬਾਣੀ ਪਾਠ, ਕੀਰਤਨ, ਕਥਾ ਇਤਿਆਦਿ ਗੁਰਦੁਆਰਾ ਸਾਹਿਬ ਵਿੱਚ ਰੋਜ਼ ਕਰਨੇ ਆ, ਸੁਣਨੇ ਆ, ਸਿੱਖ ਪੰਥ ਦੇ ਮਹਾਨ ਵਿਦਵਾਨ ਵਿਆਖਿਆਕਾਰ ਲਿਖਾਰੀ ਸ਼੍ਰੀਮਾਨ ਭਾਈ ਸਾਹਿਬ ਗੁਰਦਾਸ ਜੀ ਨੇ ਨਾ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ ਸ਼ਰੋਤੇ ਦਾ ਅਤੇ ਸਟੇਜ ਦੇ ਉੱਤੇ ਕੀਰਤਨ ਕਥਾ ਕਰਨ ਵਾਲੇ ਦਾ। ਭਾਈ ਸਾਹਿਬ ਕਹਿੰਦੇ ਨੇ ਵੀ ਜਦੋਂ ਆਕਾਸ਼ ਵਿੱਚ ਬੱਦਲ ਚੜ੍ਹ ਕੇ ਆਉਂਦੇ ਨੇ, ਕਾਲੀਆਂ ਘਟਾ ਚੜ੍ਹਦੀਆਂ ਨੇ, ਆਮ ਤੌਰ 'ਤੇ ਮਹੀਨਾ ਸਾਉਣ ਦਾ ਹੁੰਦਾ ਹੈ, ਉਸ ਵੇਲੇ ਬਨਸਪਤੀ ਵੀ ਆਮੂਮਨ ਹਰੀ ਭਰੀ ਹੁੰਦੀ ਹੈ ਔਰ ਉਸ ਹਰੀ ਭਰੀ ਬਨਸਪਤੀ ਵਿੱਚ ਕਿਸੇ ਬਾਗ ਵਿੱਚ ਕੋਈ ਮੋਰ ਹੋਵੇ ਤੇ ਆਕਾਸ਼ ਵਿੱਚ ਕਾਲੀਆਂ ਘਟਾ ਚੜ੍ਹ ਕੇ ਆ ਜਾਣ, ਔਰ ਫਿਰ ਖੁਦ ਬਖੁਦ ਮੋਰ ਦੇ ਪੈਰ ਥਿਰਕਣ ਲੱਗ ਪੈਂਦੇ ਨੇ, ਖੰਭ ਖੁੱਲ ਜਾਂਦੇ ਨੇ ਔਰ ਉਹ ਕਾਲੀਆਂ ਘਟਾਵਾਂ ਨੂੰ ਵੇਖ ਕੇ ਇੰਝ ਕਹਿ ਲਈਏ ਵੀ ਨੱਚਣਾ ਸ਼ੁਰੂ ਕਰ ਦਿੰਦਾ। ਉਸ ਮੋਰ ਨੂੰ ਨੱਚਦੇ ਹੋਏ ਨੂੰ ਵੇਖ ਕੇ, ਗਾਉਂਦੇ ਹੋਏ ਨੂੰ ਵੇਖ ਕੇ, ਪਹਿਲਾਂ ਪਾਉਂਦੇ ਹੋਏ ਨੂੰ ਵੇਖ ਕੇ ਕੋਈ ਵਿਅਕਤੀ ਜੇਠ ਦੇ ਮਹੀਨੇ ਸ਼ਿਖਰ ਦੁਪਹਿਰੇ ਉਸ ਮੋਰ ਨੂੰ ਜਾ ਕੇ ਕਵੇ ਵੀ ਮੋਰ, ਮੈਂ ਸੁਣਿਆ ਹੈ ਵੀ ਤੂੰ ਗਾਉਂਦਾ ਬਹੁਤ ਸੋਹਣਾ ਹੈ, ਨੱਚਦਾ ਬਹੁਤ ਸੋਹਣਾ ਹੈ, ਅੱਜ ਥੋੜ੍ਹਾ ਜਿਹਾ ਪਹਿਲਾਂ ਪਾ ਕੇ ਵਿਖਾ, ਖੰਭ ਖਿਲਾਰ ਕੇ ਵਿਖਾ। ਤਾਂ ਉਹ ਮੋਰ ਕਹਿੰਦਾ, ਮਿੱਤਰ ਵੇਖਿਆ ਹੋਵੇਗਾ ਤੂੰ, ਪਰ ਦਰਅਸਲ ਇਹ ਕਲਾ ਮੇਰੇ ਵਿੱਚ ਨਹੀਂ, ਇਹ ਕਲਾ ਹੈ ਕਾਲੀਆਂ ਘਟਾਵਾਂ ਵਿੱਚ, ਬੱਦਲਾਂ ਵਿੱਚ, ਜਦੋਂ ਇਹ ਆਕਾਸ਼ ਵਿੱਚ ਚੜ੍ਹਦੀਆਂ ਨੇ, ਪਤਾ ਨਹੀਂ ਕੀ ਹੁੰਦਾ ਹੈ, ਮੇਰੇ ਪੈਰ ਥਿਰਕਣ ਲੱਗ ਪੈਂਦੇ ਨੇ ਔਰ ਖੰਭ ਖੁੱਲ ਜਾਂਦੇ ਨੇ, ਮੇਰਾ ਗਲਾ ਵੀ ਸ਼ੀਰੀ ਜ਼ੁਬਾਨ ਹੋ ਜਾਂਦਾ ਹੈ, ਮੈਂ ਮਿੱਠਾ ਗਾਉਣਾ ਸ਼ੁਰੂ ਕਰ ਦਿੰਦਾ, ਮੈਂ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੰਦਾ। ਹੁਣ ਇਸ ਸ਼ਿਖਰ ਦੁਪਹਿਰ ਵਿੱਚ ਮੈਂ ਕੋਸ਼ਿਸ਼ ਵੀ ਕਰਾਂ ਤੇ ਮੈਂ ਉਹ ਸਭ ਕੁਛ ਨਹੀਂ ਕਰ ਸਕਦਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ, ਜੈਸੇ ਪੇਖੈ ਸ਼ਾਮ ਘਟਾ ਗਗਨ ਘਮੰਡ ਘੋਰ, ਮੋਰ ਉਹ ਬਬੀਹਾ ਸ਼ੁਭ ਸ਼ਬਦ ਸੁਣਾਵੇ, ਜੈਸੇ ਤੋ ਬਸੰਤ ਸਮੇਂ ਮੌਲਤ ਅਨੇਕ ਆਂਬ, ਕੋਕਿਲਾ ਮਧੁਰ ਧੁਨ ਬਚਨ ਸੁਣਾਵੇ। ਜਦੋਂ ਬੂਰ ਪੈਂਦਾ ਹੈ ਅੰਬਾਂ ਨੂੰ, ਉਹ ਰੁੱਤ ਆਉਂਦੀ ਏ ਤੇ ਫਿਰ ਅੰਬਾਂ ਵਿੱਚ ਕੋਇਲਾਂ ਬੋਲਦੀਆਂ ਨੇ,
गीत गाउंदियां ने जे अगो पिछो किते उन्हां नूं आखिए भी अज थोड़ा जिहा गा के अपना गीत सुनाओ ते वो कहिंदियां ने भी नहीं ये कला बसंत रुत विच है साडे विच नहीं। जदों बसंत आउंदी है ते गीत खुद बखुद मूंह विचों निकलदे ने। जैसे तो प्रफुल्लत कमल सरवर बिखै मधुप गुंजारत आनंद उपजावे, जिवें किसी निर्जर जंगल विच किसी झील विच सरोवर विच कौल फुल खिड़िया होवे। ते गुरु सरूप सात संगत जी भौरे दे नक विच जिहड़ा नैचुरल कैंपास है वो उस फुल की दिशा वल इशारा करदा है। वह भौरा उधर नूं उड पैंदा है, वह फिर जाके उस फुल की सुगंधी लैंदा है, उहदियां परिक्रमा करदा है, उहदे दुआले दुआले कूं कूं कूं करके वह घूमदा है। पर फुल ना खिड़िया होवे तो उहनूं कहीए भी उस तरह करके विखा, वह कहिंदा नहीं ये कला सुगंधी विच है मेरे विच नहीं। जदों मेरी नासका नूं सुगंधी प्राप्त हुंदी है फिर ये कुणकार मेरे मूँह चो खुद बखुदी निकल जाती है। भाई साहब तीन एग्जैम्पल तीन उदाहरण दे के गुरमत नूं प्रचंड कर दे, सानू कीर्तन कथा की जाच दस दे। कहिंदे तैसे पेख श्रोता सावधान गायन गावे प्रगट पूर्ण प्रेम सहज समावई। ये पंक्ति मैं फिर दोहरा दिया क्योंकि ये गुरमत प्रचंड है। बाकी जेड़ियां तीन ने वह उदाहरण ने उन्होंने अजकल की बोली ची लॉजिक कहिंदे हो। तैसे पेख श्रोता इसे तरह कोई स्पोक्समैन कोई कीर्तन करने वाला कोई स्पीच करने वाला ना जदों उहदे सामने एकागर चित श्रोते बैठे होण उन्हां नूं वेख के पेख श्रोता सावधान गायन गावे वह फिर बड़ा खबरदार होके गाँदा है सचेत होके बोलदा है ते सचेत होके गाँदा है। ऐसा करन नाल की हुंदा है प्रगट पूर्ण प्रेम उहदे अंदर पूर्ण प्रेम प्रगट हो जाता है ते वह आप भी आत्मक अडोलता विच पहुंच जाता है ते श्रोतियां नूं ही अपने नाल लैके आत्मक अडोलता विच चला जाता है। सो ये एक बड़ी प्रचलित जी गल है। चंगे चंगे मैं सियाणियां नूं ही वेख्या सुनिया बोलदिया नहीं जी असी ते गुरु साहब नूं सुनाणा है तो मैनूं ते नहीं ये गल हजम हुंदी। तो ये श्रोतियां दा ते वक्ते दा संबंध है, सुनन वालियां दा ते सुनाण वाले दा संबंध है। जिवें घटावां नूं वेख के मोर पहिलां पांदा है, जिवें बसंत रुत दे विच कोयलां गीत गाउंदियां ने, जिवें गुरु सरूप साध संगत जी खिड़े होए कौल फुल नूं वेख के भौरा गुजार पांदा है, इस तरह श्रोतियां नूं बैठियां वेख के एकागर वेख के इस प्रकार कीर्तन करन वाले दे मन विच भी उत्साह पैदा हुंदा है। कीर्तन उंज भी हुंदा है पर वो फर्क पै जांदा है। सो बड़े वजद विच बड़े प्यार विच भाई साहब जी जत्थे समेत आप जी नूं कीर्तन सरवण करवा रहे सन। गुरु सवारी साध संगत जी वाहिगुरु, जिस तरह सतगुरु जी दी ओट लै के आप संगत दी असीस नाल ये आसा राग विच गुरु अमरदास महाराज जी दी बाणी पट्टी दी विचार शुरू कीती सी, अज सतगुरु दी कृपा सदका असी विचार करदे करदे इस पट्टी विशेष बाणी दे अंतले और 18वें पदे ते पहुंच गए हैं। उधरों ये गुरबाणी संपूर्णता वल है, उधरों मेरी इस प्रचारक फेरी दा समा भी संपूर्णता वाले पासे है। मैं मूरले ऐतवार तक तुहाडे चरण स्पर्श करने ने और फिर चाले पा देने ने। इस इन्हां बचना दी अंतले बचना दी मैं तुहाडे चरणा च विचार रखा। तुसी जिन्ने कु शरीर गुरु चरणा च बैठे हो जां सुनिया भी दूर बैठे सुनदे हो सारयां दे चरणा च बेनती है बई आप जी ने एकाग्रता विच सहयोग बख्शिश करना। थोड़े जे मिंटां दी गल है, बचन बलास करन तो गुरेज करना
जितने एक शरीर गुरु चरणा विच बैठे हो आओ एक बार प्यार नाल गुरु बख्शिश कीती हुई फतेह दी फिर सांझ कर लईए। सो गज के आखिए जी वाहेगुरु जी का खालसा वाहेगुरु जी की फतेह। अज सतगुरु गुरु अमरदास ने गल शुरू कीती है तेरा अंत ना जाई लखिया अकथ ना जाई कथिया। ऐसा क्यों कहना पिया? क्योंकि समुची बाणी च महाराज ने अकाल पुरख की प्राप्ति बारे कई मैथड सानू समझाए ने, कई मैथड समझाए ने, थोड़ा जा सुर ते जोर दिया जे, कई बचन साड़ी झोली च पाए ने। इन्ने बचन पढ़द्या पढ़द्या सुनद्या सुनद्या सानू ए ना लगन लग पवे कि बस अकाल पुरख वाहगुरु बारे जो ज्ञान गुरु अमरदास ने दे दिता है ए आखरी सच है, खत्म हो गया, एदू अगा कुछ नहीं। इस वास्ते कह लगे जो मैं दसिया है रब बारे ये उदा अंत नहीं है। जिमें आसा की वार दा तुसी कीर्तन सुनदे हो, कैसे कैसे बचन ने, अगाध बोध बचन ने, बड़े बड़े गैर बचन, बड़े बड़े डूंगे बचन, आल पताल दियां गल्लां, ईवन इथों तक भी साइंस बारे अगेती जानकारी आसा की वार विच। पर सारी वार सुनांदे सुनांदे सुनांदे सुनांदे सुनांदे सुनांदे गुरु नानक साहब एक थां ते जाके रुक के कहिंदे ने कि वड्डे कियां वड्याईयां किछ कहना कहन ना जाए। गुरसिखो ये जड़ियां मैं तुहाडे सामने वड्याईयां कीतियां ने पट्टी नामक बाणी विच ये अकाल पुरख दा अंत नहीं है। क्योंकि वड्डे दियां वड्याईयां कहण विच वड्डे दियां वड्याईयां आखण विच आउंदियां ही नहीं हन। इसे प्रकार अज सतगुरु बख्शिश करन तेरा अंत ना जाई लखिया। जिवें बलिहारी कुदरत वसिया तेरा अंत ना जाई लखिया रहाओ। जदों वाहगुरु दी बेअंतताई नू गुरु साहब बयान करते ने तां उहदे विच बेअंत बचना चो एक बचन बड़ा ढुकदा है। श्री राग विच गुरु नानक साहब दा शब्द, कई बार जदों असी इधर तुरने आ सानू ये भुलेखा ना पै जाए कि मैं बहुत जान गया वा, मैनू ते अकाल पुरख दा बहुत ज्ञान हो गया है, बस इनियां कु गल्लां ने, एडा कु वड्डा है, ये भुलेखा ना पै जाए। फिर गुरु नानक साहब गल शुरू करते ने सानू समझाने लई, कहिंदे ने कोट कोटी मेरी आर जा, कोट कोटी मेरी आर जा, जे मेरी उम्र करोड़ा करोड़ा साल भी हो जाए ते ओ करोड़ा करोड़ा साल मैं वाहगुरु नू समझण विच खर्च कर दिया। वाहगुरु किस तरह दा है, वाहगुरु किड्डा कू है, वाहगुरु किथे रहिंदा है, वाहगुरु की करदा है, वाहगुरु नू की चंगा लगदा है, की चंगा नहीं लग, इस तरह दी इनफॉरमेशन मैं वाहगुरु बारे जे कठी करनी शुरू कर दिया ते क्योंकि कठी ओनी ज्यादा होवेगी जिन्ना मेरे कोल समा ज्यादा होवेगा। मन लिया सपोज, क्योंकि गुरु नानक साहब ना सपोज शब्द बड़ा वरते ने, जिवें जे युग चारे आर जा, मन लिया भी किसी की उम्र चार युग हो जाए, चार युग उम्र होंगी तो नहीं ना। मैथड नू समझान लई उह सपोज शब्द यूज करते ने, जे शब्द यूज करते ने। हुण इत्थे भी सतगुरु सच्चे पातशाह बख्शिश करते ने ते कहिंदे ने कोट कोटी मेरी आर जा, पवन पीयन अपियाओ, चंद सूरज दोए गुफै ना देखा, ते सुपने सौन ना थाओ। मेरी करोड़ा साल उम्र हो जाए, उस उम्र नू ना मैं खाण विच खर्च करा, ना मैं पीण विच खर्च करा, ना मैं सौन विच खर्च करा। चंद सूरज दोए गुफे ना देखा दे अर्थ ने भी ना मैं दिने गुफा चो बाहर निकला, ना मैं रात नू गुफा चो बाहर निकला, मैं हर वक्त ओदा अंत लैण दी कोशिश करदा रहा, गुफा दे अंदर वड़ के समा जाया ना करा, सारा समा मैं उधर खर्च करदा, तां वी पी तेरी कीमत ना पवे हों केवड़ आखां
नाउ। मैं जिन्ना मर्जी तेरे बारे जान लवा, मैं तेरी कीमत नहीं पा सकता, तेरा अंत नहीं पा सकता। तेरा अंत ना जाई लखिया, अकथ ना जाई कथिया। ये मुढ़ली पंक्ति है अज दे अंतले बंद दी, इसलिए मैं तुहाडे तो आग्या लैके उन्हों एक्सप्लेन कर रहा। साचा निरंकार निज थाए, सुन सुन आखण आखणा, जे भावे करै तमाए। वो जड़ा सदा थिर अकाल पुरख वैगुरु है, निरंकार है, वो अपनी थां दे उत्ते अटल है। असी उहदे बारे दूजियां तो सुन सुन के यह कहने भी वैगुरु बड़ा वड्डा है, वैगुरु इस तरह का है, वैगुरु उस तरह का है। सुन सुन आखण आखणा, जे भावे करे तमाए, जे किस कोई उस नूं पा जाए, उहदे अंदर नाम जपण का तमा जिहड़ा आ जांदा है, उहदे अंदर नाम जपण का चा पैदा हो जांदा है। फिर शब्द के दूजे बंद च कहिंदे ने, कुसा कट्टियां वार वार, पीसण पीसा पाए, अग्गी सेती जालिया, भसम सेती रल जाओ, पी तेरी कीमत ना पवै, हौं के वड आखां नाओ। मैं अपने आप नूं को सुटा, आ कई तप करन वाले ना संगत जी बड़ा अपने आप नूं ओ कष्ट देंदे ने, दरख्तां नाल उल्टे लटक जाना, एक पैर ते खड़े हो जाना, पानी विच खड़े होके आराधना करनी, अपने आप नूं विचकार बिठा के दुआले दुआले इस तरह अग बाल देनी, कष्ट देना शरीर नूं, इह गुरमत विच वेत नहीं। मैं वैसे एक जिक्र कर रहा भी लोग प्रभु प्राप्ति लई इस तरह दे कर्मकांड भी करदे ने। तो जे गुरु नानक साहब कहिंदे ने मैं अपने आप नूं को सुटा, कुसा कट्टियां, फिर मैं लकड़ दी मुढ़ी रख के निका निका अपने आप नूं टुक दिया, वार वार दा अर्थ भी छोटा छोटा टुक दिया, ते फिर उन्हूं मैं चक्की विच पा के पी दिया, पीसण पीसा पाए, पीसण विच चक्की विच पा के फिर वो जेडे मैं अपने तन दे छोटे छोटे डकरे किते सन, टुकड़े किते सन, खंड खंड किते सन, उन्हां नूं मानो मैं पी दिया, ते फिर वो जेड़ा पीण है उन्हूं मैं अग विच साड़ के राख बना ला, सुआह बना ला, पाउडर बना ला। पीसण पीसा पाए, अग्गी सेती जालिया, भसम सेती रल जाओ। इना कुछ भी जे मैं कर लवा ते हजूर कह लगे पी तेरी कीमत ना पवे, हो केवड आखा नाओ। फिर तीजी उदाहरण देंदे ने, कहिंदे पंखी होए कै जे पवा, जे मैं पंछी बन जा, मैनू एक थां तो दूजे थां ते जान लई किसे कन्वेंस दी लोड़ ना पवे, किसे होर साधन दी जरूरत ना पवे, जिधर मेरा चित करे मैं उधर उड़ जा, एना उड़ा एना उड़ा, भी मैं एक नहीं सौ आसमान विच उड़दा फिरा, सै आसमानी जाऊं, एना उच्चा चढ़ जा भी पृथ्वी दे उत्ते विचरन वालियां नूं मैं दिसा ही ना, नदरी किसे ना आवो, ना किछ पीआं ना खाऊं, मैं बहुत उच्चा उड़ा, बहुत दूर उड़ जा, एना उड़ा भी ना ते किसे नूं मैं दिसा और ना मैं खाण पीन विच वक्त जाया करा, बस उड़दा ही जा उड़दा ही जा। क्यों उड़दा जाए? इस वास्ते कि मैं वेखना भी तेरी कुदरत कित्थों तक है। मैं कई बारी अर्ज करना हुन्ना भी असी टेबल टाक विच एक बचन करने हैं बड़े फकर नाल, फकर करना गुरु ते चंगी गल है, पर केड़ी गल दा फकर करना मैं तुहानू वो दसना चाहुन्ना। अखे जी साढ़े गुरु नानक ने कई सदियां पहला कह दिता सी पताला पताल लख अगासा अगास, बड़ी वड्डी गल है, जदों लोगों नूं पता ही नहीं सी किन्ने पताल ने किन्ने आकाश ने, पर किते तुसी चंगी तरह अखां खोल के रिलैक्स जा हो के इस पौड़ी नूं पढ़ो, इहदे मीनिंग पढ़ो, हुणे कढ के भावें पढ़ लो ते तुहानूं पता लगेगा भी ये गुरु नानक ने नहीं आख्या। जो गुरु नानक ने आख्या
ਉਹਨੂੰ ਰਹਿੰਦੀ ਦੁਨੀਆਂ ਤੱਕ ਕਦੀ ਕੋਈ ਕੰਡੈਮ ਨਹੀਂ ਕਰ ਸਕਦਾ। ਲੱਖਾਂ ਪਤਾਲ ਤੇ ਲੱਖਾਂ ਆਗਾਸ ਤੇ ਕੰਡੈਮ ਹੋ ਸਕਦੇ ਨੇ। ਅੱਜ ਸਾਇੰਸਦਾਨਾਂ ਕੋਲ ਏਡੀਆਂ ਵੱਡੀਆਂ ਦੂਰਬੀਨਾਂ ਆ ਗਈਆਂ ਨੇ ਕਿ ਉਹਨਾਂ ਨੇ ਕਹਿ ਦਿੱਤਾ ਹੈ ਬਈ ਕੋਈ ਅੰਤ ਨਹੀਂ ਹੈ। ਕਿਤਨੇ ਮਿਲਕੀ ਵੇਜ਼ ਨੇ, ਕਿਤਨੇ ਗਲੈਕਸੀਜ਼ ਨੇ, ਕਿਤਨੇ ਬਲੈਕ ਹੋਲ ਨੇ, ਔਰ ਕਿਤਨੇ ਬ੍ਰਹਿਮੰਡ ਨੇ, ਕੀ ਕੁਝ ਹੋ ਰਿਹਾ ਹੈ, ਉਹ ਅੱਖਾਂ ਚੋਂ ਦੇ ਆ ਜਾਂਦੀਆਂ ਨੇ। ਤੋ ਅਸਲ ਗੱਲ ਕੀ ਸੀ, ਪੰਥ ਦੇ ਵਾਰਸੋ ਧਿਆਨ ਦਿਆ ਜੇ, ਅਸਲ ਗੱਲ ਸੀ ਹਜ਼ੂਰ ਕਹਿਣ ਲੱਗੇ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ। ਹੁਣ ਅਗਲੀ ਪੰਕਤੀ ਵੱਲ ਧਿਆਨ ਦਿਆ ਜੇ, ਵੇਦ ਕਹਿਣ ਇੱਕ ਵਾਤ। ਮਹਾਰਾਜ ਕਹਿਣ ਲੱਗੇ ਵੇਦ ਏਦਾਂ ਕਹਿੰਦੇ ਨੇ, ਇੱਕ ਜ਼ੁਬਾਨ ਵੇਦ ਕਹਿੰਦੇ ਨੇ, ਲੱਖਾਂ ਪਤਾਲ ਨੇ ਤੇ ਲੱਖਾਂ ਆਕਾਸ਼ ਨੇ। ਅੱਗੇ ਚੱਲੋ ਹੁਣ, ਸਹਿਸ ਅਠਾਰਾਂ ਕਹਿਣ ਕਤੇਬਾਂ, ਸਹਿਸ ਹਜ਼ਾਰ। ਹੁਣ ਇਸਲਾਮ ਸ਼ਾਮੀ ਮਤ ਅਠਾਰਾਂ ਹਜ਼ਾਰ ਦੀ ਗੱਲ ਕਰਦਾ, ਅਸਲੂ ਇੱਕ ਧਾਤ। ਅੱਛਾ ਮਹਾਰਾਜ, ਵੇਦਾਂਤ ਕਹਿੰਦਾ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ, ਉਹ ਕਹਿੰਦੇ ਨੇ ਸਹਿਸ ਅਠਾਰਾਂ, ਤੁਸੀਂ ਕੀ ਕਹਿੰਦੇ ਹੋ? ਤੇ ਜੋ ਗੁਰੂ ਨਾਨਕ ਕਹਿੰਦੇ ਨੇ ਉਹ ਕਹਿ ਕੇ ਫਿਰ ਫਕਰ ਮਹਿਸੂਸ ਕਰਿਆ ਕਰੋ, ਗਰਵ ਮਹਿਸੂਸ ਕਰਿਆ ਕਰੋ, ਆਪਣੇ ਆਪ ਨੂੰ ਇਸ ਗੱਲ ਤੇ ਪ੍ਰਾਊਡ ਕਰਿਆ ਕਰੋ ਵੀ ਵਾਹ ਕਿਸ ਤਰ੍ਹਾਂ ਦੇ ਗੁਰੂ ਦੇ ਅਸੀਂ ਸਿੱਖ ਹਾਂ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ। ਭਾਈ ਉੱਥੇ ਜਾ ਕੇ ਮੈਥੇਮੈਟਿਕਸ ਸਰੈਂਡਰ ਕਰ ਦਿੰਦਾ, ਉੱਥੇ ਤੁਹਾਡੀਆਂ ਸੀਫਰਾਂ ਮੁੱਕ ਜਾਂਦੀਆਂ ਨੇ, ਡੌਟ ਮੁੱਕ ਜਾਂਦੇ ਨੇ, ਕੋਈ ਅੰਤ ਨਹੀਂ, ਕਿੰਨੇ ਆਕਾਸ਼ ਨੇ, ਕਿੰਨੇ ਪਤਾਲ ਨੇ, ਕੈਸੀ ਉਹਦੀ ਕੁਦਰਤ ਹੈ, ਇਹ ਅੰਤ ਕੋਈ ਪਾ ਹੀ ਨਹੀਂ ਸਕਦਾ। ਮੀਨਸ ਜਿਹਦੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਉਸ ਕਾਦਰ ਦਾ ਕਿਵੇਂ ਕੋਈ ਅੰਤ ਪਾ ਲਏਗਾ? ਨਹੀਂ ਪਾ ਸਕਦਾ। ਇਹ ਹੈ ਫਕਰ ਕਰਨ ਵਾਲੀ ਗੱਲ, ਇਹ ਗੁਰੂ ਨਾਨਕ ਨੇ ਕਿਹਾ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਮੈਂ ਬੇਨਤੀ ਕਰ ਰਿਹਾ ਸਾਂ, ਪੰਖੀ ਹੋਏ ਕਹਿ ਜੇ ਭਵਾਂ, ਸੈ ਅਸਮਾਨੀ ਜਾਉ, ਨਦਰੀ ਕਿਸੈ ਨਾ ਆਵੋ, ਨਾ ਕਿਛ ਪੀਆ ਨਾ ਖਾਉ, ਪੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾਉ। ਅੰਤਲਾ ਬੰਦ, ਨਾਨਕ ਕਾਗਜ਼ ਲੱਖ ਮਣਾ, ਬਹੁਤ ਸਾਰਾ ਸਾਹਿਤ ਪੜ੍ਹ ਕੇ, ਲਿਟਰੇਚਰ ਪੜ੍ਹ ਕੇ, ਲਿਖ ਕੇ ਫਿਰ ਮੈਂ ਲਿਖਾਂਗਾ ਵੀ ਪਰਮਾਤਮਾ ਕਿੱਡਾ ਕੁ ਹੈ, ਕਿਸ ਤਰ੍ਹਾਂ ਦਾ ਹੈ, ਕਿੱਥੇ ਰਹਿੰਦਾ ਹੈ, ਕੀ ਕਰਦਾ ਹੈ, ਉਹਨੂੰ ਚੰਗਾ ਕੀ ਲੱਗਦਾ, ਚੰਗਾ ਕੀ ਨਹੀਂ ਲੱਗਦਾ। ਮੈਨੂੰ ਜਰਾ ਹੋਰ ਰਿਸਰਚ ਕਰ ਲੈਣ ਦਿਓ, ਅਨੈਲਿਸਿਸ ਕਰ ਲੈਣ ਦਿਓ, ਫਿਰ ਮੈਂ ਦੱਸਾਂਗਾ ਰੱਬ ਬਾਰੇ। ਹਜ਼ੂਰ ਕਹਿੰਦੇ ਨੇ ਜੇ ਕੋਈ ਲੱਖਾਂ ਮਣ ਕਾਗਜ਼ ਪੜ੍ਹ ਲਵੇ, ਲੱਖਾਂ ਮਣ, ਨਾਨਕ ਕਾਗਜ਼ ਲੱਖ ਮਣਾ, ਪੜ ਪੜ ਕੀਚੈ ਭਾਓ, ਪਿਆਰ ਕਰੇ ਉਹਨੂੰ, ਫਾਰਮੈਲਿਟੀ ਨਾ ਕਰੇ, ਚੰਗੀ ਤਰ੍ਹਾਂ ਉਹਦੇ ਵਿੱਚ ਖੁੱਭ ਜਾਏ, ਤੇ ਫਿਰ ਲਿਖਣਾ ਸ਼ੁਰੂ ਕਰਦਾ। ਤੇ ਜਦੋਂ ਲਿਖਣ ਲੱਗੇ ਨਾ ਕਾਗਜ਼ ਮੁੱਕਣ, ਨਾ ਸ਼ਾਹੀ ਮੁੱਕੇ, ਨਾ ਕਲਮਾਂ ਮੁੱਕਣ, ਮਸੂ ਤੋਟ ਨਾ ਆਵੇ, ਲੇਖੈ ਪੌਣ ਚਲਾਓ। ਤੇ ਉਹਦਾ ਲੇਖਾ ਲਿਖਣ ਲੱਗਿਆਂ ਇੰਨੀ ਕਲਮ ਚੱਲੇ ਮੇਰੀ ਜਿਵੇਂ ਪੌਣ ਚੱਲ ਰਹੀ ਹੈ, ਲਗਾਤਾਰ ਚੱਲਦੀ ਰਹੇ, ਤੇਜ਼ ਤੇਜ਼ ਚੱਲਦੀ ਰਹੇ। ਤੇ ਹਜ਼ੂਰ ਕਹਿਣ ਲੱਗੇ ਪੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾਉ। ਫਿਰ ਤੁਸੀਂ ਜਪਜੀ ਸਾਹਿਬ ਵਿੱਚ ਅੰਤ ਵਾਲੀ ਪੌੜੀ ਪੜ੍ਹਦੇ ਹੋ, ਜਿਹਦੇ ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਤੁਸੀਂ ਆਨੰਦ ਸਾਹਿਬ ਚ ਗੁਰੂ ਅਮਰਦਾਸ ਮਹਾਰਾਜ ਦੀ ਪੌੜੀ ਵੀ ਪੜ੍ਹਦੇ ਹੋ, ਕਿਤੇ ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਹੇ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾ। ਇਸੇ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਵੀ, ਪਰ ਮੈਂ ਦੂਜੇ ਪੰਕਤੀ ਨੂੰ ਵੀ ਖੋਲਣਾ ਇਸ ਲਈ।
सारा समा इधर खर्च ना हो जाए। तेरा अंत ना जाई लख्या अकथ ना जाई कथया। वाहगुरु जी तुहाडी कथा अकथ है, इनू पूर्ण तौर ते कोई कथ नहीं सकता, कोई बयान नहीं कर सकता पूर्ण तौर ते भई आ जो मैं बयान कर दिता है दस दिता है बस इना को परमात्मा। हजूर कहिंदे ने भी नहीं, सनक सनंद महेश समाना शेख नाग तेरो मर्म ना जाना, संत संगत राम हृदय वसाई रहाओ। सुरपत नरपत नहीं गुण जाना, चार वेद अर सिमरत पुराना, सुरपत नरपत नहीं गुण जाना, कोई भी अंत नहीं पा सकिया। मिथ है कि जेड़ा शेष नाग है उदी एक हजार जीव है, मैं मिथ शब्द वरते हैं, तुहानू पता ही है मिथ किनू कहिंदे ने। मिथ है भी शेख नाग दी एक हजार जीव है और वो रोजाना हर जीव नाल वाहगुरु दे नवे नवे नाम लैके पुकारदा पर अंत अज तक नहीं पा सकिया। ब्रह्मा दे चारे पुत्र अंत नहीं पा सके, खुद ब्रह्मा नहीं पा सकिया। अंत ना पावत देव सभा मुन इंद्र महाशिव जो करी, फुन बेद बिरंच विचार रहे हो हर जाप ना छाड़े हो एक करी। ਇਹ ਤੇ ਭੱਟ ਸਾਹਿਬਾਨ ਗੁਰੂਆਂ ਬਾਰੇ ਕਹਿੰਦੇ ਵੀ ਗੁਰੂਆਂ ਦਾ ਕੋਈ ਅੰਤ ਨਹੀਂ ਪਾ ਸਕਦਾ, ਵਾਹਿਗੁਰੂ ਦਾ ਤੇ ਪਾਣਾ ਹੀ ਕੀ ਹੈ। ਇਸ ਲਈ ਅਕਥ ਨਾ ਜਾਈ ਹਰ ਕਥਿਆ, ਹਰੀ ਅਕਥ ਹੈ ਗੁਰੂ ਸਰੂਪ ਸਾਧ ਸੰਗਤ ਜੀ, ਉਹਨੂੰ ਪੂਰਨ ਤੌਰ ਤੇ ਨਹੀਂ ਕਥਿਆ ਜਾ ਸਕਦਾ। ਹੁਣ ਸ਼ਬਦ ਦਾ ਅੰਤਲੀ ਸਤਰ ਹੈ, ਬਾਣੀ ਦੀ ਵੀ ਅੰਤਲੀ ਸਤਰ ਹੈ, ਇਹ ਜਿਹੜੀ ਪੱਟੀ ਬਾਣੀ ਹੈ। ਹਜ਼ੂਰ ਫਰਮਾਨ ਕਰ ਰਹੇ ਨੇ ਭੱਲੇ ਅਮਰਦਾਸ ਕਹਿ ਰਹੇ ਨੇ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ। ਕਿਉਂਕਿ ਗੱਲ ਉਹਨਾਂ ਨੇ ਕੀਤੀ ਸੀ ਵੀ ਮਨ ਐਸਾ ਲੇਖਾ ਤੂੰ ਕੀ ਪੜਿਆ, ਇਹ ਚੱਲਦੀ ਸੀ ਗੱਲ ਮੈਥ ਦੀ, ਜਿਹੜੇ ਜਿਨ੍ਹਾਂ ਦਾ ਮੈਥ ਬੜਾ ਅੱਛਾ ਹੁੰਦਾ ਹੈ ਅੱਗੇ ਜਾ ਕੇ ਉਹਨਾਂ ਵਾਸਤੇ ਬਹੁਤ ਸਾਰੇ ਫੀਲਡ ਹੁੰਦੇ ਨੇ। ਕੋਈ ਬੱਚਾ ਫਿਜਿਕਸ ਵਿੱਚ ਠੀਕ ਸੀ, ਉਹਦੀ ਕੈਮਿਸਟਰੀ ਠੀਕ ਸੀ, ਉਹਦਾ ਮੈਥ ਵੀ ਠੀਕ ਹੈ, ਤੇ ਉਹਨੂੰ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਦੇਸ਼ ਵਿਦੇਸ਼ ਵਿੱਚ, ਜਿੱਥੇ ਵੀ ਉਹ ਜਗ੍ਹਾ ਚਾਹੇ ਅਮੂਮਨ ਉਹਨੂੰ ਮਿਲ ਜਾਂਦੀ ਹੈ। ਹੁਣ ਮੈਥ ਜਿਹੜਾ ਹੈ, ਮੈਂ ਤੇ ਉੱਥੇ ਵੇਖਿਆ ਆਪਣੇ ਬਈ ਉਹ ਛੋਟਾ ਜਿਹਾ ਗੱਤਾ ਲੈ ਕੇ ਨਾ ਉਹਦੇ ਤੇ ਲਿਖ ਕੇ ਤੇ ਘਰਾਂ ਦੇ ਬਾਹਰ ਉਹਨਾਂ ਲਾਇਆ ਹੁੰਦਾ ਵੀ ਨਾਈਨਥ ਵਾਲੇ ਟੈਂਥ ਵਾਲੇ ਪਲੱਸ ਵਨ ਵਾਲੇ ਪਲੱਸ ਟੂ ਵਾਲੇ ਮੈਥ ਦੀ ਕੋਚਿੰਗ ਲੈ ਸਕਦੇ ਨੇ। ਤੇ ਉਹ ਕਈ ਵਾਰ ਮੈਂ ਪੁੱਛਣਾ ਵੀ ਤੁਸੀਂ ਇੱਥੇ ਕੋਚਿੰਗ ਦਿੰਦੇ ਹੋ? ਹਾਂਜੀ ਅਸੀਂ ਦਿੰਦੇ ਹਾਂ। ਕਿ ਉਹ ਠੀਕ ਹੋ ਜਾਂਦਾ ਗੁਜ਼ਾਰਾ? ਕਹਿੰਦੇ ਜੀ ਬੇਅੰਤ, ਫਿਰ ਵੀ ਨਹੀਂ ਠੀਕ ਹੀ ਹੈ, ਤਿੰਨ ਚਾਰ ਲੱਖ ਰੁਪਈਆ ਬਣ ਜਾਂਦਾ। ਇਹ ਮੈਂ ਇੰਡੀਆ ਦੀ ਗੱਲ ਕਰ ਰਿਹਾ ਜਿਨ੍ਹਾਂ ਦਾ ਮੈਥ ਠੀਕ ਹੈ, ਐਵੇਂ ਗੱਲਾਂ ਬਾਤਾਂ ਨਾਲ ਨਹੀਂ। ਹੁਣ ਕੋਈ ਚਾਰਟਰਡ ਅਕਾਊਂਟੈਂਟ ਹੀ ਬਣ ਜਾਏ, ਹੁਣ ਮੰਨ ਲਿਆ ਵੀ ਤੁਹਾਡਾ ਇਹ ਸਾਰੀ ਦੁਨੀਆਂ ਦਾ ਸਰਪੰਚ ਦੇਸ਼ ਹੈ ਅਮੈਰੀਕਾ, ਤੇ ਆਖਰ ਤੇ ਸਰਕਾਰ ਨੇ ਚਾਰਟਰਡ ਅਕਾਊਂਟੈਂਟ ਰੱਖੇ ਹੋਏ ਨੇ ਨਾ, ਉਹੀ ਦੇਖਦੇ ਨੇ ਨਾ, ਹੋਰ ਆਪ ਥੋੜਾ ਇੰਨਾ ਸਿਰ ਖਪਾਈ ਕਰਦੇ ਨੇ, ਭਾਵੇਂ ਉਹ ਬੇਸ਼ੱਕ ਟੀਮ ਹੋਵੇ। ਇਕੋਨਮੀ ਧਾਰਮਿਕ ਸੰਸਥਾ ਦੀ ਹੋਵੇ, ਸਮਾਜ ਦੀ ਹੋਵੇ, ਰਾਜਨੀਤੀ ਦੀ ਹੋਵੇ, ਕਿਸੇ ਨੇਸ਼ਨ ਦੀ ਹੋਵੇ, ਆਖਰ ਇਹ ਐਕਸਪਰਟ ਜਿਹੜੇ ਨੇ ਇਹਨਾਂ ਨੇ ਦੇਖਣਾ ਹੁੰਦਾ ਹੈ। ਲਿਆਕਤ ਹੁੰਦੀ ਹੈ, ਸਕਿੱਲਡ ਹੁੰਦੇ ਨੇ, ਪਰ ਹੁੰਦਾ ਕੀ ਹੈ ਵੀ ਇਸ ਦੌੜ ਵਿੱਚ ਮਨੁੱਖ ਐਸਾ ਦੌੜਦਾ ਹੈ, ਐਸਾ ਦੌੜਦਾ ਹੈ, ਜਿਹੜਾ ਦੂਸਰਾ ਪੱਖ ਹੁੰਦਾ ਹੈ ਨਾ, ਜਿਹੜਾ ਦੂਸਰਾ ਕੈਲਕੂਲੇਸ਼ਨ ਕਰਨੀ ਹੁੰਦੀ ਹੈ। ਕਿਹੜੀ ਦੂਸਰੀ ਕੈਲਕੂਲੇਸ਼ਨ? ਭਾਈ ਗੁਰਮੁਖਾ, ਤੂੰ ਵਾਹਿਗੁਰੂ ਨਾਲ ਕੋਈ ਕਮਿਟਮੈਂਟ ਕਰਕੇ ਆਇਆ ਹੈ, ਇੱਥੇ ਸਾਰਾ ਕੁਝ ਤੈਨੂੰ ਨਾਪ ਕੇ ਖਾਣ ਲਈ ਦਿੱਤਾ ਗਿਆ, ਨਾਪ ਕੇ ਤੈਨੂੰ ਪੀਣ ਲਈ ਦਿੱਤਾ ਗਿਆ, ਸਵਾਸ ਤੈਨੂੰ ਤੋਲ ਕੇ ਦਿੱਤੇ ਗਏ ਨੇ, ਜੇ ਜਾਣਾ ਤਿਲ ਥੋੜੜੇ, ਸਾਰਾ ਕੁਝ ਤੈਨੂੰ ਤੋਲ ਕੇ ਨਾਪ ਕੇ ਦਿੱਤਾ ਗਿਆ ਹੈ, ਔਰ ਤਾਂ ਦਿੱਤਾ ਗਿਆ ਹੈ ਬਈ ਇਹਨਾਂ ਦਾ ਤੂੰ ਸਦ ਉਪਯੋਗ ਕਰਨਾ ਹੈ, ਰੂਹੇ ਜ਼ਮੀਨ ਤੇ ਜਾ ਕੇ ਤੂੰ ਨਾਮ ਬਾਣੀ ਦਾ ਅਭਿਆਸ ਕਰਨਾ ਹੈ, ਦੇਸ਼ ਕੌਮ ਦੀ ਸੇਵਾ ਕਰਨੀ ਹੈ, ਮਨੁੱਖਤਾ ਦੀ ਸੇਵਾ ਕਰਨੀ ਹੈ, ਤੇ ਜੇ ਉੱਧਰ ਧਿਆਨ ਹੀ ਨਹੀਂ ਦਿੱਤਾ ਤੇ ਫਿਰ ਬਾਣੀਕਾਰ ਕਹਿੰਦੇ, ਅਸੀਂ ਤੇ ਕਹਿੰਦੇ ਨਹੀਂ ਜੀ ਕਾਹਦਾ ਲੇਖਾ ਹੈ,
सचे पातशाह ते कहिंदे लिख है बोलन बोलना, लिख है खाना खाओ, लिख है साह लवाइए, फिर कहिंदे ने पढ़े के पुछण जाओ। भाई आ जिहड़ा तू बोलना है कोई कम नहीं तेरा, भी सवेरे नहा धो के आ जाया कर, सारा दिन लेटे मार, शाम नू आ जाया कर, तू बोलना है, तेनू माइक भी ला के देंगे, स्टेज भी सजा के देंगे, तू बोलना इथे बोल, दो वीकां चार वीकां उथे बोल, दूजे मुल्क चल चला जा, इधर चला जा, तेरी ड्यूटी पंथ ने बोलन की लाई है। पर गुरमुखो ये जिहड़ी ड्यूटी बोलन की लाई है, इहदा भी लेखा जोखा होना है। भाई गुरमुखा तू सिर्फ बकड़बाद करन दा जरिए रोटी कमा के खांदा सै, ते तेनू अपने नैतिक फर्जा का एहसास नहीं सी भी मैनू की बोलना चाहिए ते की नहीं बोलना चाहिए। उत्थे बोलन लग्या तू ईमानदारी नाल नहीं बोलिया, तू होका नहीं दिता पंथ नू जिथे देना चाहिए सी। चौकीदार लोकी रखते ने, रात नू कलौनी च चोर वड़ जाण ते उच्ची उच्ची रौला पाते ने, चोर आ गया चोर आ गए, ते जदों पंथ नू सन लग गई ते तू रौला ही नहीं पाया, तू शोर नहीं मचाया, तू कहदा चौकीदार है। भाई तेरा बोलना लेखे विच है, जिहड़ा तू खाने खाना है थालियां फड़ फड़ के, ईश्वर ने तेरे तो यह भी लेखा लेना है, जेड़े तू पदार्थ पीना है यह भी लेखा लेना है, और जिन्हें तू सह लेना है लेखा, ये सारे लेखे च ने, मींज गिनती च ने, मुक जाने ने, और ये मुक जाण उदू पहला जो करना आया वह कर लै। मैं अर्ज कर रहा सी गल महाराज ने शुरू की सी भी मन ऐसा लेखा तू की पढ़िया, लेखा देना तेरे सिर रहा, ते महाराज सारी गल समझा के अज कहिंदे ने नानक जिन को सतगुर मिलिया तिन का लेखा निबड़िया। अच्छा केवल पंक्ति पढ़ लैन नाल सुन लैन नाल इहदे अर्थ करन नाल किसे दा लेखा नहीं निबड़ जांदा, किवें निबड़दा? जिन्हां नू गुरु ने समझा दिता माया विच विचरना किस तरह, गल ते माया दी सी ना वी तेरी सुरत उहनू गिण विच लगी रहिंदी है, उहदे बिना गुजारा भी नहीं। फिर गुरु ने साडा मार्गदर्शन कीता सी ਬਈ ਇਹਨੂੰ ਕਿਵੇਂ ਕਾਬੂ ਵਿੱਚ ਰੱਖਣਾ, ਇਹਦੇ ਅਧੀਨ ਨਹੀਂ ਹੋਣਾ, ਇਹਨੂੰ ਆਪਣੇ ਅਧੀਨ ਕਰਨਾ ਹੈ। ਅੱਛਾ ਆਪਣੇ ਅਧੀਨ ਕੀ ਹੈ? ਸਿੱਖ ਕੋਲ ਮਾਇਆ ਹੋਵੇ, ਉਸ ਮਾਇਆ ਨਾਲ ਉਹ ਗਰੀਬ ਗੁਰੂਬੇ ਦੀ ਸੇਵਾ ਕਰੇ, ਉਸ ਮਾਇਆ ਨਾਲ ਉਹ ਲੰਗਰ ਲਾਏ, ਉਸ ਮਾਇਆ ਨਾਲ ਉਹ ਗੁਰਮਤਿ ਸਮਾਗਮ ਕਰਾਏ। ਅੱਛਾ ਉਸ ਮਾਇਆ ਨਾਲ ਉਹ ਆਪਣੇ ਤਨ ਦੀ ਵੀ ਪਰਵਰਿਸ਼ ਕਰੇ। ਕਿਉਂ ਕਰੇ? ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਉਸ ਮਾਇਆ ਨਾਲ ਤੂੰ ਆਪਣੇ ਤਨ ਨੂੰ ਰਿਸ਼ਟ ਪੁਸ਼ਟ ਵੀ ਰੱਖਣਾ ਹੈ। ਕਿਉਂ ਰੱਖਣਾ ਹੈ? ਤਾਂ ਕਿ ਤੂੰ ਥੱਕੇ ਨਾ, ਤੂੰ ਚੌਂਕੜੀ ਮਾਰ ਕੇ ਘੰਟਿਆਂ ਬੱਧੀ ਨਾਮ ਜਪ ਸਕੇ, ਬਾਣੀ ਪੜ੍ਹ ਸਕੇ, ਸੰਗਤ ਵਿੱਚ ਬਹਿ ਸਕੇ। ਤੇ ਮੈਂ ਕਈ ਵਾਰਾਂ ਨਾ ਅਵੇਅਰਨੈਸ ਵਾਸਤੇ ਬੇਨਤੀ ਕਰਨਾ ਹੁੰਦਾ, ਕੋਈ ਮੇਰੇ ਵਰਗਾ ਬੁੱਢਾ ਠੇਰਾ ਤੇ ਢੋਲ ਆਏ ਤੇ ਵੱਖਰੀ ਗੱਲ ਏ, ਤੇ ਨੌਜਵਾਨ ਢੋਹਾਂ ਲਾਣ ਕੇ ਕੋਹ ਨਾ ਤੁਰੀ ਤੇ ਬਾਬਾ ਤੇ ਆਈ। ਪਹਿਲਾਂ ਜਦੋਂ ਅਸੀਂ ਢੋਹ ਲਾਉਂਦੇ ਹਾਂ ਤੇ ਥੋੜਾ ਜਿਹਾ ਆਰਾਮ ਮਿਲਦਾ, ਫਿਰ ਹੌਲੀ ਹੌਲੀ ਥੋੜੀ ਜਿਹੀ ਸੁਸਤੀ ਪੈਂਦੀ ਏ, ਫਿਰ ਕਦੀ ਕਦੀ ਨੀਂਦਰ ਵੀ ਆਉਂਦੀ ਏ, ਫਿਰ ਥੋੜਾ ਜਿਹਾ ਹੋਰ ਟੇਢੇ ਹੋ ਜਾਓ। ਨਹੀਂ, ਹੁਕਮ ਕੀ ਹੈ? ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚ, ਸਰੀਰ ਕਰਕੇ ਵੀ ਹੈ, ਰੀਟ ਦੀ ਹੱਡੀ ਸਿੱਧੀ ਕਰਕੇ ਬਹੁ, ਤੇ ਏਕਾਗਰ ਚਿੱਤ ਹੋ ਕੇ ਸਮਗਰ ਇਕਾਗਰਤਾ ਨਾਲ ਗੁਰੂ ਦੇ ਚਰਨਾਂ ਵਿੱਚ ਜੁੜ। ਹੁਣ ਇਹ ਮਾਇਆ ਕਿਵੇਂ ਕਾਬੂ ਚ ਆਵੇ? ਮਾਇਆ ਦਾ ਰੌਲਾ ਤੇ ਬੜਾ, ਰੋਜ਼ ਪੈਂਦਾ, ਸ਼ਬਦ ਹੀ ਇਸ ਤਰ੍ਹਾਂ ਦੇ ਆ ਜਾਂਦੇ ਨੇ ਜਿਹਦੇ ਚ ਮਾਇਆ ਦਾ ਜ਼ਿਕਰ ਹੁੰਦਾ, ਕਰਨਾ ਪੈਂਦਾ। ਹੁਣ ਇੱਕ ਸ਼ਬਦ ਮੈਂ ਤੁਹਾਡੀ ਨਜ਼ਰ ਕਰਾਂ, ਉਹਦੇ ਚ ਇਹ ਵੀ ਦੱਸਿਆ ਵੀ ਬਲਵਾਨ ਬੜੀ ਏ, ਉਹਦੇ ਚ ਇਹ ਵੀ ਦੱਸਿਆ ਵੀ ਇਹਨੂੰ ਬਣਾਇਆ ਕਿੰਨੇ ਹੈ, ਇਹ ਵੀ ਦੱਸਿਆ ਵੀ ਫਿਰ ਹੁਣ ਕਰੀਏ ਕੀ। ਸ਼ਬਦ ਤੁਹਾਡੇ ਮੂੰਹ ਚੜਿਆ, ਮੈਂ ਤੇ ਚੇਤਾ ਹੀ ਕਰਾਉਣਾ ਹੈ। ਸ਼ਬਦ ਹੈ ਸਰਪਣੀ ਤੇ ਉਪਰ ਨਹੀਂ ਬਲੀਆ। ਜਦੋਂ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨਾ ਮਾਇਆ ਹੋਈ ਨਾਗਣੀ, ਨਾਗਣੀ ਤੇ ਸਰਪਣੀ ਇੱਕੋ ਹੀ ਗੱਲ ਹੈ। ਹਜ਼ੂਰ ਕਹਿੰਦੇ ਨੇ ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਓ ਛਲੀਆ। ਇਸ ਮਾਇਆ ਨੇ ਨਾ ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ ਤੇ ਮਹਾਂਦੇਵ ਵਰਗਿਆਂ ਨੂੰ ਵੀ ਛਲ ਲਿਆ, ਉਹਨਾਂ ਨੂੰ ਵੀ ਭਾਵ ਆਪਣੇ ਅਧੀਨ ਕਰ ਲਿਆ। ਹੁਣ ਤੁਸੀਂ ਬ੍ਰਹਮਾ ਦੀ ਕਹਾਣੀ ਤੇ ਸੁਣੀ ਹੈ, ਮਾਇਆ ਕੀ ਹੈ? ਮਾਇਆ ਤੇ ਰੂਪ ਬਦਲਦੀ ਹੈ,
ਕਿਤੇ ਰੂਪ ਬਦਲ ਬਣ ਜਾਏਗੀ, ਕਿਤੇ ਧਨ ਬਣ ਜਾਏਗੀ, ਕਿਤੇ ਪ੍ਰਤਿਸ਼ਠਾ ਬਣ ਜਾਏਗੀ, ਕਿਤੇ ਕੋਈ ਪਦਾਰਥ ਬਣ ਜਾਏਗੀ, ਕੋਈ ਚੱਲ ਅਚਲ ਸੰਪੱਤੀ ਬਣ ਜਾਏਗੀ, ਕੁਝ ਹੋਰ ਵੀ ਬਣ ਸਕਦੀ ਹੈ। ਹੋਰ ਕਿਸ ਤਰ੍ਹਾਂ ਬਣ ਸਕਦੀ, ਮੈਂ ਗੱਲ ਸਮਝਣ ਲਈ ਅਰਜ਼ ਕਰਾਂ, ਉਹਨੂੰ ਦੂਸਰੇ ਪਾਸੇ ਨਹੀਂ ਲਿਜਾਣਾ। ਸ਼ਾਦੀ ਨੂੰ 10 ਸਾਲ ਹੋ ਗਏ ਨੇ, ਬੱਚਾ ਨਹੀਂ ਹੋਇਆ, ਕਪਲ ਰੋਜ਼ ਗੁਰਦੁਆਰੇ ਆਉਂਦਾ, ਕੀਰਤਨ ਸੁਣਦਾ, ਕਥਾ ਸੁਣਦਾ, ਅਰਦਾਸਾਂ ਕਰਦਾ, ਲੰਗਰ ਲਾਉਂਦਾ, 10ਵੀਂ ਸਾਲੀ ਬੱਚਾ ਹੋ ਗਿਆ। ਹੁਣ ਬੱਚੇ ਦੇ ਮੋਹ ਵਿੱਚ ਐਸੇ ਫਸੇ, ਨਾ ਕੀਰਤਨ, ਨਾ ਕਥਾ, ਨਾ ਲੰਗਰ, ਬੱਚਾ ਕੀ ਬਣ ਗਿਆ? ਮਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਇਹ ਮੈਂ ਗੱਲ ਸਮਝਣ ਲਈ ਅਰਜ਼ ਕੀਤੀ ਹੈ, ਇਹ ਐਗਜ਼ੈਂਪਲ ਹੈ। ਮਾਇਆ ਕੁਛ ਵੀ ਹੋ ਸਕਦਾ, ਬੱਚੇ ਵੀ ਮਾਇਆ ਹੋ ਸਕਦੇ ਨੇ। ਬੜੀ ਕੋਈ ਵੱਡੀ ਸਮੂਥ ਜੀ ਚੱਲਣ ਵਾਲੀ, ਦੌੜਨ ਵਾਲੀ, ਬੜੀ ਵਧੀਆ ਕੋਈ ਮੋਟਰ ਮਿਲ ਗਈ ਹੈ ਤੇ ਹੁਣ ਰੋਜ਼ ਲੌਂਗ ਡਰਾਈਵ ਤੇ ਨਿਕਲ ਜਾਂਦਾ, ਉਹ ਮੋਟਰ ਹੀ ਮਾਇਆ ਬਣ ਗਈ। ਇਹ ਗੱਲ ਸਮਝਣ ਵਾਸਤੇ ਮੈਂ, ਕਿਉਂਕਿ ਮਾਇਆ ਮਾਇਆ ਮਾਇਆ ਰੌਲਾ ਬਹੁਤ ਪੈਂਦਾ, ਅਸੀਂ ਕਰੰਸੀ ਨੂੰ ਹੀ ਮਾਇਆ ਸਮਝ ਲੈਂਦੇ ਹਾਂ। ਇਹ ਸਾਰਾ ਖਲਾਰਾ ਮਾਇਆ ਦਾ। ਸਰਪਨੀ ਤੇ ਉੱਪਰ ਨਹੀਂ ਬਲੀਆ, ਸਤਸੰਗ ਜੀ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਤੀਜੇ ਨੰਬਰ ਤੇ ਜਿਹੜੀ ਸਭ ਤੋਂ ਬਲਵਾਨ ਹੈ ਉਹ ਕੌਣ ਹੈ? ਮਾਇਆ। ਮਹਾਰਾਜ ਕਿੰਨੀ ਕੁ ਬਲਵਾਨ ਹੈ? ਕਹਿਣ ਲੱਗੇ ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਚਲੀਆ। ਮਹਾਰਾਜ ਇਹ ਕਾਬੂ ਚ ਵੀ ਆ ਜਾਂਦੀ? ਕਹਿਣ ਲੱਗੇ ਆ ਜਾਂਦੀ ਹੈ। ਮਾਰ ਮਾਰ ਸਰਪਣੀ, ਮੰਮੇ ਕੰਨਾ ਰਾਰਾ, ਮੰਮੇ ਕੰਨਾ ਰਾਰਾ, ਮਾਰ ਮਾਰ ਸਰਪਣੀ, ਪਤਾ ਕੀ ਅਰਥ ਨੇ? ਮਾਇਆ ਮਾਰੋ ਮਾਰ ਕਰਦੀ ਫਿਰਦੀ ਹੈ। ਭਾਵ ਜਿਨ੍ਹਾਂ ਜਿਨ੍ਹਾਂ ਦੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਨਾਲ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਦਿਨ ਸ਼ਨਿ ਸ਼ਰਵਾਰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ, ਹੁਣ ਕੀਰਤਨ ਰਾਹੀਂ ਜੁੜਨਾ ਕਰੋ।

ਬੰਦਨਾ ਗੁਣ ਗਾਵਾਂ ਗੋਪਾਲ ਰਾਏ। ਸਤਸੰਗਤ, ਇਸ ਤਰ੍ਹਾਂ ਜੇ ਕੋਈ ਗੁਰਮੁਖ ਅਰਦਾਸ ਕਰੇ, ਮੰਗ ਰੱਖੇ ਗੁਰੂ ਅੱਗੇ ਨਾਮ ਦੀ, ਇਹ ਬਚਨ ਉਚਾਰੇ, ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਧ੍ਰਿਗ ਜੀ ਵਾਸ। ਸਤਿਗੁਰੂ, ਮੇਰਾ ਜੀਵਨ ਤ੍ਰਿਕਾਰ ਯੋਗ ਹੈ ਨਾਮ ਤੋਂ ਬਿਨਾਂ, ਮੇਰੇ ਜੀਵਨ ਦਾ ਕੋਈ ਅਰਥ ਨਹੀਂ। ਨਾਮ ਬਿਨਾਂ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖ ਹਰ ਪਾਏ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾਂ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਜੇ ਅਸੀਂ ਵੀ ਅਰਦਾਸ ਕਰੀਏ, ਸਤਿਗੁਰੂ ਨਾਮ ਦੀ ਦਾਤ ਬਖਸ਼ੋ, ਜੇ ਸਾਡਾ ਵੀ ਪਾਰ ਉਤਾਰਾ ਹੋ ਜਾਵੇ, ਕਿਉਂਕਿ ਅਸੀਂ ਮੰਗ ਤੇ ਮੰਗਦੇ ਹੀ ਹਾਂ ਗੁਰੂ ਪਾਸੋਂ, ਪਰ ਨਾਮ ਦੀ ਦਾਤ ਨਹੀਂ ਮੰਗਦੇ। ਨਾਮ ਵਾਸਤੇ ਉਦਮ ਨਹੀਂ ਕਰਦੇ, ਨਾਮ ਵਾਸਤੇ ਯਤਨ ਨਹੀਂ ਕਰਦੇ। ਅੱਜ ਦਾ ਇਹ ਹੁਕਮਨਾਮਾ ਸੀ, ਅਤੇ ਮੇਰਾ ਵਿਚਾਰ ਮਨ ਦਾ ਬਣਿਆ ਵੀ ਕਿਉਂ ਨਾ ਇਸੇ ਹੁਕਮਨਾਮੇ ਦਾ ਹੀ ਕੀਰਤਨ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਸੰਗਤ ਬਾਹਰੋਂ ਪੜ੍ਹ ਕੇ ਆਉਂਦੀ ਹੈ ਹੁਕਮਨਾਮਾ ਸਤਿਗੁਰੂ ਜੀ ਦਾ, ਫਿਰ ਅੱਧਾ ਮਨ ਵਿੱਚ ਵਸਿਆ ਹੁੰਦਾ ਅਤੇ ਅੱਧਾ ਆਪਾਂ ਜਦੋਂ ਗਾਉਂਦੇ ਹਾਂ ਉਦੋਂ ਵਸ ਜਾਂਦਾ। ਇਸ ਵਾਸਤੇ ਜਦੋਂ ਵੀ ਸਤਸੰਗਤ ਗੁਰੂ ਦੇ ਸਨਮੁਖ ਪੇਸ਼ ਹੋਈਏ, ਹਾਜ਼ਰ ਹੋਈਏ, ਉਦੋਂ ਇਹ ਅਰਦਾਸ ਕਰਿਆ ਕਰੀਏ, ਸਤਿਗੁਰੂ ਇਹ ਬੰਦਨਾ ਹੈ, ਇਹ ਅਰਦਾਸ ਹੈ, ਇਹ ਬੇਨਤੀ ਹੈ, ਮੈਂ ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਦੇਹ ਬੁਝਾਈ ਜੈਸੇ ਸੱਚ ਮੈਂ ਰਹਾਂ ਰਜਾਈ। ਵਾਹਿਗੁਰੂ, ਤੇਰੇ ਗੁਣ ਗਾਉਂਦੇ ਰਹੀਏ, ਤੇਰੇ ਗੁਣ ਗਾਉਂਦਿਆਂ ਸਾਡਾ ਇਹ ਜੀਵਨ ਜਿਹੜਾ ਹੈ ਬਤੀਤ ਹੋਵੇ, ਸਾਡੇ ਸਵਾਸ ਗੁਰੂ ਲੇਖੇ ਲੱਗ ਜਾਣ। ਇਸ ਵਾਸਤੇ ਸਾਰੇ ਕਿਰਪਾ ਕਰਿਆ ਕਰੋ, ਜਦੋਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਪੇਸ਼ ਹੋਵੋ, ਸਤਿਗੁਰੂ ਦੇ ਵਾਰਕ ਚਰਨ ਪਰਸੋ, ਅਤੇ ਨਾਮ ਦੀ ਦਾਤ ਜ਼ਰੂਰ ਮੰਗਿਆ ਕਰੀਏ। ਆਓ ਦੋ ਚਾਰ ਮਿੰਟ ਆਪਾਂ ਵੀ ਸਤਿਗੁਰੂ ਦਾ ਸਿਮਰਨ ਕਰਦੇ ਹਾਂ, ਆਪਣੇ ਸਵਾਸ ਸਬਲੇ ਕਰੀਏ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤੇ ਆਵਨਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ੈ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਗੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਬਿਨਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦੀ ਦਾਤਮਕ ਸਿੰਘ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਈ ਸ੍ਰੀ ਮੁਖਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ਿਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

0: ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸੁਰੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਮਾਨਾ ਚਾਹ ਜੀ ਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਸੁਮ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰੋ ਅੰਦਰੋਂ ਕਰੋ ਗੁਰੂ ਸਿੱਖੀ ਜੀ ਬਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪਿਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਓ ਰਾ

ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ਼।

ਜਿਉ ਜਿਉ ਚਲਹਿ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ

ਆਗੇ ਮਸਨ ਸੋਹਿਲਾ ਔਦ ਘਟੇ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ।

ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਿਮਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਇਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਅਤੇ ਸਹਿਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਲੇ ਆਪ ਜੀ ਦੀ ਹਜ਼ੂਰ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸ ਨੇ ਸੁਹਿਲਾ ਬਾਣੀ ਦੇ ਜਾਪ ਸਮੱਛੀਆਂ ਸੇਵਾਵਾਂ ਨਿਭਾਉਂਦਿਆ ਭੁੱਲਾਂ ਦੀ ਮਾਫ਼ੀ ਬਖਸ਼ੋ ਗਵਾਸ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਿਰਤਰ ਜਾਗਰਤਾ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Guru, Guru, Guru, Guru, Guru, Guru, Guru, Guru.

Guru, Guru, Guru, Guru, Guru, Guru, Guru.

गुरु गुरु गुरु गुरु गुरु गुरु गुरु गुरु।

var guru, var guru, var guru, var guru, var guru, var guru.

Guru Ah Guru Ah Guru Ah Guru Ah Guru Ah Guru Ah Guru Ah Guru Ah

Guru Vaheguru.

गुरु वाहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਬਸੰਤ ਸਵਰਗ ਲੋਕਹਿ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਨ ਹੈ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾ। ਸਲੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਹ ਤਨ ਮਾਹਿ ਮਿਟਾਵੋ, ਸਿਮਰਹੁ ਜਾਸ ਬਿਸ।

ਇੱਕ ਆਖਿਰ ਕਿਣਕਾ ਇੱਕ ਜਿਹ ਜੀ ਅਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਕਾਖੀ ਇਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤਨਾ ਕਹਿ ਮਨ ਵਿਸਰਾਮ ਰਹਾਉ। ਪ੍ਰਭ ਕਹਿ ਸਿਮਰਨ ਗਰਬ ਨਾ ਬਸੈ, ਪ੍ਰਭ ਕਹਿ ਸਿਮਰਨ ਦੁਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਾਜ ਬਿਗਲ ਨਾ ਲਾਗੈ, ਪ੍ਰਭ ਕਹਿ ਸਿਮਰਨ ਅਣ ਦਿਨ ਜਾਗੈ, ਪ੍ਰਭ ਕਹਿ

ਕਉ ਸਿਮਰੈ ਸੇ ਪਤਵੰਤੇ। ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰੈ ਸੇ ਬੇ ਮਹਤਾਜੇ, ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕਉ ਸਿਮਰੈ ਸੇ ਸੁਖਵਾਸੀ, ਪ੍ਰਭ

ਨਾਨਕ ਤਿੰਨ ਜਣ ਸਰ ਨਹੀਂ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੰਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾਹ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ ਸਿਮਰ, ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰ, ਹਰ ਸਿਮਰਨ ਮਹਿ ਆਪ ਨਿਰੰਕਾਰ, ਕਰ ਕਿਰਪਾ ਜੇ ਸਾਹਿਬ।

ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕਵਾ ਪ੍ਰਭ ਦੀਨਾ, ਹਰ ਹਰ ਜਨ ਕੇ ਉੜਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ, ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ।

ਬਾਲਦਾਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਹ ਸੰਗ ਜਾ ਕਾ ਤੈ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਘਰ ਘਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੀਠ ਸਾਜਨਾ

ਦੇਵਹ ਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਖਤਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ

ਨਾਨਕ ਸੀਜੈ ਜਿਹ ਪ੍ਰਸਾਦ ਧਾਰੁ ਉਪਰ ਸੁਖ ਬਸ ਹੈ ਸੋਤ ਪ੍ਰਾਤ ਮੀਤ ਬੰਤਾ ਸੰਗ ਹੱਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਬਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਵਰ ਸੰਗ ਰਤਨਾ

ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢਲੇ ਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ ਰੋਗ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਸੁਨਾਹੇ ਕਾਸ਼ ਕਰੇ ਛਪਾਇਆ। ਬਾਹਰ

करगलहु ओढ़न भावन कहाँ बुझारत बुझ डोरा निस कहिय तव समझय पूरा।

ਅਨਹਿਤ ਸਰ ਪਰ ਹੋਵਤ ਜਾਣ ਅਨਹਿਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੇਵ ਮਨ ਪਛਤਾਵੇ ਜੋ ਦੀਸੈ ਸੋ ਚਾਲਣ ਹਾਰ ਲਭਤ ਰਹੇ ਤਹ ਅੰਧ ਅੰਧਾਰ।

ਤਾਸਪਦੀ ਸਾਧ ਕੇ ਸੰਗ ਬੋ ਕੁਜਲ ਹੋ ਸਾਧ ਸੰਗ ਮਿਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਵਿਜੇ ਬ੍ਰਹਮ ਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਬਰ ਜਤਨ ਸਾਧ ਕੇ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮ ਸੁਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੈਣ ਸਾਧ ਕੈ ਸੰਗ ਮਨੋਹਰ ਬੈਨ

ਬਿਰਥਾ ਜਾਵੇ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰਿਆਏ ਸਾਧ ਸੁਣ ਰਸੈ। ਸਾਧਕ ਸੰਗ ਸੁਨੋ ਹਰ ਨਾਵ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨਮਨ ਤੇ ਵਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਕਰ ਕਰ ਨੀਠਾ। ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗਤ ਪਹੀ ਮਾਰੀ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਤੇ ਸੰਜੋਗ। ਸਾਧਕ ਮਹਿਮਾ ਬੇਦ ਨ ਜਾਣੇ, ਜੇ ਤਾ ਸੁਣੇ ਤੇ ਤਾ ਬਖਿਆਨੇ। ਸਾਧਕ ਉਪਮਾ ਦੇ ਗੁਣ ਤੇ ਦੂਰ, ਸਾਧਕ ਉਪਮਾ ਰਹੀ ਭਰਪੂਰ। ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸਦਾ ਬੇਅੰਤ।

ਸੰਗਹਿਤਾ ਬ੍ਰਹਮ ਗਿਆਨੀ ਕਹੋ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਬੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਬੜ ਪ੍ਰਥਾ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕਉ ਬਾਲ ਬਲ ਜਾਈਏ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ

ਮਨ ਧਨ ਅੰਤਰ ਸਿਮਰਨ ਗੋਪਾਲ ਸਵਾਮੀ ਉਪਰ ਹੋਦ ਕਿਰਪਾਲਾ ਦ੍ਰਿੜੇ ਅਵਰਹਿ ਨਾਮ ਜਪਾਵੇ ਨਾਨਕ ਵੈਸ਼ਨੋ ਪਰਮ ਗਤ ਪਾਵੇ ਭਗਾਵਤੀ ਭਗਵੰਤ ਭਗਤ ਕਰ

ਸਦਾ ਤੁਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਿਹਾਰਨ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵ ਸੋਈ ਹੋ ਖਿਣਮ

ਹੋਏ। ਕਬਹੂ ਸਾਧ ਸੰਗ ਤਿਹ ਪਾਵੇ, ਉਸੇ ਸਥਾਨ ਤੇ ਬੋਰ ਨ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸੇ ਸਥਾਨ ਕਾ ਨਹੀਂ ਬਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜਿਉਂ ਜਲ ਮਹਿ ਜਲਿਆ।

ਪ੍ਰਾਣ ਕੋਟ ਕਰਮ ਕਰੇ ਹਵਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦ੍ਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਤਿਸ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਨੇ ਮੁਰਤੇ ਕਛ ਹੋਏ ਤਬ ਕਹ ਸੁਖ ਨਾਹੀ ਕੋਏ।

ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾ ਕੋ ਨਾਹੀ ਨਾਨਕ ਸੰਤ ਭਾਵੇ ਤਾਵੇ ਪੀਹੀ ਗਤ ਪਾਹੇ ਸੰਤ ਕਾ ਨਿੰਦਕ ਮਹਾ

ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਕਾ ਦੁਖੀ ਅਦ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਇ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪ੍ਰਭਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਹੇ ਨਾ ਹੈ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਰੱਖਣ ਹਾਰ ਨਾਨਕ ਸੰਤ ਭਾਵੇ ਤਲੈ ਉਬਾਰ ਸੰਤ ਕਾ ਦੁਖੀ ਅਦਮੀ ਸੰਤ ਕਾ ਦੁਖੀ ਅਦ ਬੀਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸੇ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਨ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਾਇ ਉਬਾਰ ਸੰਤ ਕਾ ਦੁਖੀ ਉਂਬੇ ਲਾਏ

ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਿਰਾਸਾ ਸੰਤ ਕਾ ਦੁਖੀ ਉਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਹੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵ ਸਾਧਗੁਰਾ ਸਭ ਕਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੁਥੀਆ ਆਪਣਾ ਖੇਲਿਆ।

ਲੋਕ ਤਜਹੁ ਸਿਆਣ ਸੁਰਜਨਹੁ ਸਿਮਰਹੁ ਹਰ ਹਰਿ ਰਾਇ ਕਾਸੁ ਹਰਿ ਮਨ ਰਖਹੁ ਨਾਨਕ ਦੂ ਭਰਮ ਪਵ ਜਾਇ ਅਸ਼ਟਪਦੀ ਮਾਨਵ ਕੀਟੇ।

ਨਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਾਖ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ।

ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ

ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ ਸੇ ਤਿਹੁ ਗੁਣ ਮਹਿ ਜਾ ਕੋ ਪ੍ਰਮਾਏ ਜਨਮ ਮਰੇ ਫਿਰੇ ਆਵੇ ਜਾਏ।

ਪੂਰੇ ਰਹੇ ਉਹ ਪੂਰਨ ਸਭ ਠਾਏ ਨਾਨਾ ਬੇਦਕਾਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਉਥੇ ਪਾਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਾਤੇ ਅਸਥਾਨ ਪੁਰਖ ਸਾਧ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਨ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਾਤੀ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਹਿਨ ਸਾਧ ਉਪਦੇਸ਼ ਸਾਤੇ ਜਨ ਜਾ ਕਰਿ ਦੇ ਪ੍ਰਵੇਸ਼ ਸਤ ਨੇ ਬੂਝੇ ਜੇ ਕੋਈ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੁ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਣ ਬਿਸਮ ਭੈ

ਕਰ ਹਾਥ ਮਾਨਸ ਯਤਨ ਕਰਤ ਬਹੁ ਬਹੁਤ ਕੇ ਕਰਤਮ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਏ ਸਰਬ ਦੀਆਂ ਕਰ ਆਖਾ ਸੋਏ ਕਾਹਿ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਰਵ ਲਾਖੇ ਵਿਦਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਿੱਕੇ ਸ਼ਬਰ ਨਾਈ ਦ੍ਰਿਸ਼ਟਾਇਓ

ਮਨ ਮੇਰੇ ਤਿਨ ਕੀ ਓੜ ਲਿਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਸੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾ

ਤੈ ਤੈ ਨਾਸੇ ਤਬ ਤਮਾਹੀ ਠਾਨ ਵਰਤਾਈ ਅਨੰਦ ਭਇਆ ਦੁਖ ਡਾਠੇ ਪਾਹੀ ਜਨਮ ਮਰਨ ਕੇ ਮਿਟੇ ਆਉਂਦੇ ਸੇ ਸਾਧੂ ਕੇ ਪੂਰਨ ਵਦੇਸੇ ਪਾਹੁ ਚੁਕਾ ਨਿਰਪਾਹ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ।

ਧੰਨਵਾਦ। ਇਹੋ ਤਨ ਸੰਚੋ ਹੋਵੋ ਭਗਵੰਤ, ਸਮਝਣਾ ਕਾ ਨਿਰਮਲ ਮੰਤੇ, ਕਾਸ ਰਾਖੋ ਮਨ ਮਾਹਿ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਠ ਉੜਤਾਵੇ, ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕਾਉ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕਉ ਕਰੇ ਭਲੀ ਕਰਨੀ ਸਾ, ਸੋਭਾ ਪਜ ਹਰ ਕੀ ਸਰਨੀ, ਅਨਕੀ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਿਦ ਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ, ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ। ਦਹਿ ਦੇਹ ਧਾਵਤੇ ਆਵੇ ਠਾਏ, ਤਾ ਕਉ ਬਿਘਨ ਲਾਗੇ ਕੋਈ, ਜਾਗਰਿ ਦੇ ਬਸੇ ਹਰ ਸੋਏ।

ਮੈਂ ਵੇਖ ਪਹਿਲ ਹੋ ਹੇ ਅਤਿੰਤ ਬਸੇ ਸੁਖ ਨਾਲ ਸਾਸ ਗ੍ਰਹ ਸਰਨਾਮ ਸੰਭਾਲ ਛਾੜ ਸਿਆਮ ਸਗਲੀ ਮਣਾ ਸਾਧ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਚ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈ ਕਾਰ।

ਸਤਿਗੁਰ ਤੇ ਨਿਰਮਲ ਮਤ ਲਹੀ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਹਿਆ ਜਨ ਮਰਨ ਦੁਖ ਬ੍ਰਹਮ ਗੈਸ਼ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂ

ਵਿਸਤਾਰਸਪਦੀ ਆਪ ਕਥਿਆ ਸੁਣੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸੁਭਾਵ ਤੁਮ ਤੇ ਪਿੰਡ ਨਹੀਂ ਕਛ ਹੋਇਆ ਆਪਣੇ ਸੂਤ ਸਭ ਜਗਤ ਪ੍ਰਵੇ ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋ ਹੀ ਜਨ ਪਾਏ ਸੋ ਸੁੰਦਰ ਸੀ ਤਤ ਕਾ

ਦਰਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਦੇ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨਾਵਤ ਕਾਲ ਅਮਰ ਭੈ ਅਮਰਪਦ ਪਾਇਆ ਸਾਧ ਸੰਗ ਨਾਨਕ ਹਰਤਿਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਬ੍ਰਬਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਰ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ

ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਜਾਵੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਹ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿ ਨੈ ਕਛ ਕਰਾਂ ਆਪ ਭਲਾ ਕਰਤੂ ਦੇ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦ ਪੋਤਾ।

ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ।

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ

ਜਾਏ। ਤੀਰਥ ਨਾਵਾਂ ਜਿਤ ਸੁਭਾਵਾਂ ਮਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ,

ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਾਲਾ ਹਣਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ।

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਿਯੈ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਓਤ ਹੋਏ।

ਮਨਕਿ ਤਾ ਭਾਉ ਅੰਤਰਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਹੋ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ

ਲਗਾਤਾਰ ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕਾ ਖੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜਿੱਤੀਆਂ ਮੋਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇਭੇ ਕੇ ਜਿਸ ਨੂੰ ਬਖਸ਼ੇ।

ਜਿਸ ਨੂੰ ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਮਣ ਹਾਰੇ ਕੇਤੇ।

ਇਹਦੇ ਆਸਣ ਬੈਠੇ ਦੇਵਤਿਆਂ ਦਰਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆ ਮਨ ਮੋਹਨ ਸੁਰਗਾ ਬਾਸ਼ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ,

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਮ ਰਜਾਈ ਮੰਦਾ ਸੰਤੋਖ ਸਰਮਬਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ

ਸਾਧ ਜੋਰ ਕਰ ਵੇਖੈ ਸੋਹੇ, ਨਾਨਕ ਉੱਤਮ ਨੀਚ ਨਾ ਕੋਹੇ, ਰਾਤੀ ਰੁੱਤੀ ਤਿੱਤੀ ਬਾਹਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੀ ਧਰਤੀ ਥਾਪ ਰਖੀ ਧਰਮਸਾਲ,

ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਖੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ ਖੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ, ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪੁੱਛੈ ਪੁਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ

ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲਾ ਅਗੰਤ ਪਤਾਉ ਭਾਂਡਾ ਪਾਉ ਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਦੇਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਾਵ ਪ੍ਰਕਾਸ਼।

ਜਾਗਰ ਜਨ ਮਰਨ ਵਿਹੀਨ ਚਾਕਰ ਬਗਰ ਫਿਰੈ ਚਤੁਰ ਚਕ ਮਾਨੀ ਬੁਰਧੀਨ ਲੋਕ ਚੌਦਾਂ ਕੇ ਬਿਖੇ ਜਗ ਜਾਪ ਹਿੰਜੇ ਜਾਪ ਆ ਦੇਵਨਾਥ ਮੂਰਥਾ ਪਿਓ ਸਭਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵ ਰਚਿਓ ਸਿਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇਸ ਧਰਮ ਧਾਮ ਸੁ ਪਰਮ ਰਹਿਤਾ ਭੂਤ ਲਖ ਭੇਸ ਅੰਗਰਾਗਨਾ ਰੰਗ ਜਾਗੇ ਜਾਤ ਬਾਤਨ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਗਦਾਏ ਕਾਮ ਆਪ ਰੂਪ ਅਮੀਕ ਅਨੁਸਤ ਅਨੁਸਤ ਏਕ ਪੁਰਖਵ ਧੂਤ ਗਰਭ ਗੰਜਨ ਸਰਭੰਜਨਾ ਦੁਰਭ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਗਾਇਕ ਸਰਬ ਗੋਪ੍ਰਥ ਪਾਰ ਸਰਬਗੰਤਾ ਸਰਬੰਤਾ ਸਰਬ ਧਿਆਨ ਭੇਗ ਸਰਬ ਸ਼ਾਸਤਰ ਨਾ ਜਾਣੇ ਜੈ ਰੂਪ ਰੰਗ ਅਰੇਖ ਪਰਮ ਵੇਦ ਪੁਰਾਨ ਜਾਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਈ ਵਹ ਚਿਤ ਮਦਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਆਨਾਸ ਆਜਾਨ ਬਾਹੋ ਸ਼ਾਹਾਨ ਸ਼ਾਹ ਰਾਜਾਨ ਰਾਜ ਬਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰਕਾਲਾਨ ਕਾਲ ਅਨਭੂਤੰਗ ਅਭ ਅਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਮੁਨਗਨ ਪ੍ਰਣਾਮ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਕਾਮ ਅਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸੈ ਕਰਮਾ ਦ੍ਰਿਸੈ ਧਰਮ ਸਰ ਅਲਿਸੈ ਕਰਮ ਆਦ੍ਰਿਸੈ ਧਰਮ ਸਰਬਾ ਪ੍ਰਨਾਢ ਅਨਡੰਡ ਬਾਢਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰ ਇੰਦਰ ਨਾਮੇ ਅਗਾਮੇ ਭੁਜੰਗ ਬਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸੱਤਰੇ ਨਾ ਮਿੱਤਰੇ ਨਾ ਭਰਮ ਨਾ ਪਿੱਤਰ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੇ ਨਾ ਮਿੱਤਰੇ ਪਰੇਹ ਪਵਿਤਰਾਏ ਪ੍ਰਥਿਸੈ ਅਦਿਸੈ ਅਦੁਰਸਾ ਅਗੁਰਸਾ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਬਿਜ ਬੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਬਿਜ ਲੋਕੇ ਕੇ ਆਦ ਸੁਕੈ ਕੇ ਅਬਧੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰਗ ਬਰਵਾ ਹੈ ਕੇ ਧਰਮੰਗ ਤੂਜਾ ਹੈ ਕੇ ਆ ਸੁਖ ਵਰਨੇ ਕੇ ਸਰਬਾ ਅਭਰਣੈ ਕੇ ਜਗਤੰ ਕਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸੁਰੂਪੇ ਕੇ ਅਨੁਭਵ ਅਨੁਪੈ ਕੇ ਆਦ ਅਦੇਵ ਕੇ ਆਪ ਅਭੇਵ ਹੈ ਕੇ ਚਿਤਰੰਗ ਵਿਹੀਨੈ ਕੇ ਏਕਾ ਅਧੀਨੈ ਕੇ ਰੋਜ਼ੀ ਰਜਾ ਕੇ ਰਹੀ ਮੇਰੇ ਹਾਕੇ ਕੇ ਪਾਕ ਬਿਆਮ ਕੇ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਕੇ ਸ਼ਾਹਨ ਸ਼ਾਹ ਕੇ ਕਾਰਨ ਕਰਿੰਦੈ ਕੇ ਰੋਜੀ ਦਹੰਦੈ ਕੇ ਰਾਜ ਕਰਹੀਮ ਕੇ ਕਰਮੰਗ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨੈ ਕੇ ਸਰਵਤਰ ਦਾਨੈ ਕੇ ਸਰਵਤਰ ਗਾਉਣੈ ਕੇ ਸਰਵਤਰ ਭਾਉਣੈ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨਾ ਹੈ ਕੇ ਸਰਵਤਰ ਲੀਨਾ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਵ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਕਾਲਾ ਹੈ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਹੈ ਕੇ ਸਰਵਤਰ ਰਾਜਾ ਕੇ ਸਰਵਤਰ ਸੁੱਖ ਹੈ ਕੇ ਸਰਵਤਰ ਪੁੱਖ ਹੈ ਕੇ ਸਰਵਤਰ ਤਰਾਣੇ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਭੇਸਾ ਹੈ ਕੇ ਸਰਵਤਰ ਮਨ ਹੈ ਸਦੈਵ ਪ੍ਰਧਾਨ ਹੈ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨਾ ਹੈ ਕੇ ਸਰਵਤਰ ਮਨ ਹੈ ਕੇ ਸਰਵਤਰ ਇੰਦਰਾਇ ਕੇ ਸਰਵਤਰ ਚੰਦਰਾਇ ਕੇ ਸਰਵੰਗ ਕਲੀਮਾ ਕੇ ਪਰਮੰਗ ਪਰਮੰਗ ਫਹੀਮਾ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੁਸ਼ਲ ਵਜੂਹ ਹੈ ਤਮਾਮ ਰਸੂ ਹੈ ਹਮੇਸ਼ੁਰ ਸਲਾਮ ਹੈ ਸਲੀਗੁਤ ਮਦਾਮ ਹੈ ਗਰੀਬਲ ਸ਼ਗਸਤਾ ਹੈ ਗਰੀਬਲ ਪ੍ਰਸਤਾ ਹੈ ਮਿਲੰਦੁਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਰਜੁਲ ਨਿਧਾਨ ਹੈ ਹਰੀਫੁਲ ਅਜੀਮੇ ਰਜਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ੁਲ ਨਿਵਾਜ਼ ਹੈ ਗਨੀਮੁਲ ਖਰਾਜ ਹੈ ਨਿਰੁਖ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਖਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸੋ ਪਰਾਜ ਹੈ ਸਦਾ ਸਰਬਸਾਜ ਹੈ ਸਮਸੁਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਰੂਪੇ ਅਗਾਧ ਹੈ ਅਨੁਪੈ ਉਮੰਗਾਧ ਰੂਪੇ ਨਾਸ ਰੂਪੇ ਅਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗਮ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪੈ ਸ਼ਜੈ ਸ਼ੂਤੈ ਕੇ ਨਰਗਮ ਪ੍ਰਣਾਸ ਹੈ ਬਿਰਧੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਸਦੈਵ ਸਦਾ ਹੈ ਵਿਭੁਗਤ ਪੁਰ ਸਰੂਪ ਹੈ ਪ੍ਰਯੁਕਤ ਅਨੁਪ ਹੈ ਨਿਰੁਕਤ ਪ੍ਰਵਾਹ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਅਨੁਕ ਸਰੂਪ ਹੈ ਪ੍ਰਯੁਕਤ ਅਨੁਪ ਹੈ।

ਜਮਨਕਾਰ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸਿਵਗਨ ਕੋ ਸਿਵਗੁਣ ਸੁਖ ਦੀਓ, ਸਤਰਨ ਕੋ ਬਲ ਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਗੁੰਚਰ ਅਸੂਲਾ, ਸਫਰ ਕਿਰਪਾ ਦੁਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਣੈ, ਘਟ ਘਟ ਕੇ ਬਟ ਬਟ ਕੀ ਜਾਣੈ, ਜਬਦ ਗਰਖ ਕਰਾ ਕਰ ਤਾਰਾ, ਪ੍ਰਜਾ ਧਰਤਬ ਦੇਹ ਅਪਾਰਾ, ਜਬ ਆ ਕਰ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇ ਤੇ ਬਦਨ ਸਿਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ,

ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦੁਵਾਸ ਕੀਤੇ ਅਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਉ ਸੇ ਰਾਮ ਹਰਿ ਕਾਇ, ਲਾਗੇ ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨੰਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ, ਇਸ ਨੂੰ ਹਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਦੁਰੂ ਜਨ ਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸੂ ਦੇ ਤੋਈ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦੈਦ ਸਗਨਾ ਮਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਯਾ।

ਪਾਏ ਵਿਵੇਕ ਪ੍ਰਸੰਨ ਆਇਆ, ਲੱਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਤੁਠਾ ਤੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰ ਵਿਚਰਣਾ, ਲੱਭ ਲੁਭ ਅਹੰਕਾਰ ਤਾਜ ਦਸ਼ਨਾ, ਬਹੁਤ ਨਾ ਹੀ ਬੋਲਣਾ, ਕਰਿਓ ਦੇਖੀ ਬਾਲੋ ਨਿਕੀਏ ਤੇ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਰਾ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਵੀ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵੇਂ ਤੂੰ ਚਲਾਏ ਤੇ

ਲਾਭਹੇ। ਇਹ ਸੁਹਿਲਾ ਸ਼ਬਦ ਸੁਭਾਵਾ, ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਗਿਨਣਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ, ਪਵਿੱਤ ਮਾਤਾ ਪਿਤਾ ਗੁਰਾਮ ਸਾਹਿਬ ਸਿਉਂ ਪਵਿੱਤ ਸੰਗ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਗਮਾਏ, ਸਹਿਸਹਿ ਜਿਉ ਮਿਲੀ ਨਾ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਉ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਉਪਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂ ਹੈ ਹਾਰਿਆ, ਇਹ ਦਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਤੁਮ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੂਆ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਬਨ ਜਾਰੇ, ਕਹੇ ਨਾਨਕ ਜਿੰਦ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ, ਗੁਰਕੇ ਚਰਨ ਹਿਰਦਾ ਧਿਆਇ ਅੰਤਰਿਆ ਤੁਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਬਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਸਰ ਨਹੀਂ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਆਪ ਵਿਚਾਰ ਦੇਖੋ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਗਾਓ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ।

ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ ਕਹਿ, ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ, ਤੋੜਾ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕ ਸਿਉਂ ਲਿਬਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅੰਦਰ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏ ਵਰਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਏ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ,

ਖਰਾਬ ਅਮਲ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋ ਰਹ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋ ਰਹੇ ਲੋਕ ਮਿਲ ਰਹੇ, ਐਸਾ ਸਤਿਗੁਰੂ ਜੇ ਮਿਲੈ ਇਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸਦਾ ਜੀਵ ਤਿਸ ਮਿਲ ਰਹਾ ਹੈ ਹਰ ਵਸੈ ਮਨ ਆਏ, ਹਰ ਆਪ ਅਮਲ ਕਹਿ ਭਾਗ।

ਹੋਰ ਕਥਾ ਜਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਾਹੁਣਾ ਤ੍ਰਿਸ਼ਨਾ ਲਾਗੇ ਆਏ, ਇਹ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨ ਹੋਰ ਆਂਦਰਾ ਸਾ ਵਿਸਰੇ, ਜਾ ਹਰ ਵਸੇ ਮਨ ਆਏ, ਇਹ ਸਰੀਰਾ ਮੇਰਿਆ ਅਰ ਤੁਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਹਿਖਾਇਆ, ਗੁਰਪ੍ਰਸਾਦੀ ਪੁਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ਼ਿਸ਼ਟਗਾ ਮੋਰ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਹ ਪਏ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹਾਓ ਅਰ ਤੁਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਅਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟ ਹੋਈ, ਇਹ ਸਰਵਣਹੁ ਮੇਰੇ ਹੋ, ਸਾਚੈ ਸੋਨਣੈ ਨੋ ਬਠਾਏ, ਸਾਚੈ ਸੋਨਣੈ ਨੋ ਬਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨਾ ਨੋ ਬਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ, ਇਕਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਲਾਓ ਨਵ ਨਿਧ, ਇਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖੈ, ਵਾਜਾ ਪਵਨ ਵਜਾਇਆ, ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵਤਾ ਸੋਹਿਲਾ ਕਰ ਸਾਚੈ, ਜਿਥਾ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਤ ਭਾਵੇ, ਗੁਰਮੁਖ ਜਿਨਾ ਬੁਝਾਵੇ, ਉਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾ।

ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਨਾਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿੱਚ ਸੰਗਤ ਵੱਲੋਂ ਜੁੜ ਕੇ ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮੁੜ ਕੇ ਦਰਸ਼ਨਦਾਰੀ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਨਾ ਪਾਸੋਂ ਪਿਆਸ ਦਾ ਸਰਵਣ ਕਰੋ ਜੀ। ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਣਾ ਹੈ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ।

ਕੁੜੀ ਆਪਣੇ ਆਪ ਸਾਜਿਓ ਆਪਣੇ ਰਚੋ ਨਾਉ ਦੋਈ ਕਰ ਸਾਜੀਆ ਕਰਾ ਸੰਡਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਹੀ ਸਭ ਸੇ ਦੇ ਲੈ ਸੋ ਜਿੰਦ ਕਵਾਓ ਕਰਾ ਸੰਡਠੋ ਚਾਉ ਕਰਾ ਸੰਡਠੋ ਚਾਉ।

ਜਾ ਪਨੀ ਤਨਦਰੀ ਸਤਿਗੁਰ ਪਾਇਆ ਇਹ ਜੀ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਢੋਂਗੀਆਂ ਲੈਣਾ ਸਾ ਸੂਹੇ ਚੜ ਭਾਈਏ ਜੰਤ ਨਾਨਕ ਹੁੰਦਿਆਂ ਗੰਤ ਨਾਨਕ ਬੰਦਰ ਬੰਦ ਭਵਾਏ ਸੋਏ ਪੈ ਕਿੰਤਰ ਜਸ ਸੋਏ ਨੱਚ ਨੱਚ ਹੱਸੇ ਚੱਲੇ ਸਿਰੋਏ ਨਾ ਜਾਈ ਸਜਣਾ ਹੋਏ ਨੱਚਣ ਗੁਜਰ ਮਨ ਕਾ ਚਾਉ ਨਾਨਕ ਜਿਨ ਮਨ ਭਉ

ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀ ਹੈ ਚਿੰਤਾ ਭੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਾਗਿਓ ਤੇ ਜੁਹਾਰੀ ਸੋ ਅਸਤਿਸ

ਮਾਰੀਏ, ਜਿਹਾ ਘਾਲਿਆ ਕਲਣਾ ਤੇ ਵੇਹੋ ਨਾ ਉਪਚਾਰੀਏ, ਐਸੀ ਕਲਣਾ ਖੇਡੀਏ ਚਿੱਤਰ ਕੇ ਗਿਆ ਹਾਰੀਏ, ਪੜਿਆ ਤਿਉਮਿਆਂ ਵਿਚਾਰ ਅੱਗੇ ਵਿਚਾਰੀਏ, ਮੋਚਲੇ ਸੋਗੇ ਮਾਰੀਏ।

0: ਜਾਣੀਏ ਤੇਰੇ ਮੁਖ ਥੁੱਕਾਂ ਪਾਹੀ ਮਹਲਾ ਪਹਿਲਾ
1: ਭੰਡ ਜਮੀਏ ਭੰਡ ਜਮੀਏ ਭੰਡੋ ਹੋਵੇ ਦੋਸਤੀ ਭੰਡੋ ਚੱਲੇਗਾ ਭੰਡ ਮੁਆ।

ਖਤਿ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ। ਸੋ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਦਫ਼ਤਰ ਵਿੱਚ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पुरख की निज घर वासा होए बेशुमार अथाह अगणत अतुल ज्यों

फिर अठ पद्या के दर्शन होंगे ने, पर जे तुसी गौर नाल वेखो ते जेडे अगले अठ पदे ने गुरु स्वरूप साध संगत जी, वो तुहानू इस तरह लगेगा जिस तरह सलोक की ही व्याख्या कर रहे हैं। तो गल सलोक विच ही महाराज ने कह दिती। संखेप विच सलोक वैसे होर भी वख वख तरीकियां नाल अर्थ इहदे कीते जांदे ने, मैं ये भी बेनती करदे हां। बसंत स्वर्ग लोक है, जितते पृथ्वी नव खंडन है। वास करदा होवे मनुख बड़ी चंगी जगह ते, स्वर्ग वर्गा मुल्क होवे, स्वर्ग वर्गा ओ खिता होवे। स्वर्ग महाराज ने स्वर्ग शब्द वरते आ सत्संग जी, ये भी मैं हुण बेनती कर दिया भी स्वर्ग तो की भाव है। एक ते असी बचपन तो स्वर्ग ते नरक, नरक दे विपरीत जिहड़ा शब्द है इस्लाम विच इहनू जहन्नुम कहिंदे ने, दोजक भी कह लैंदे ने। साडे इत्थे स्वर्ग ते नरक करके ज्यादा प्रचलित है। ਇਹਦੇ ਵੀ ਜਿਹੜੇ ਅਖਰੀ ਅਰਥ ਨੇ ਉਹ ਸੰਧੀ ਛੇਦ ਕਰਕੇ ਕੀਤੇ ਜਾਂਦੇ ਨੇ, ਸਵੈ ਜਮਾ ਵਰਗ, ਮਤਲਬ ਉਹ ਖਿੱਤਾ ਉਹ ਅਵਸਥਾ ਜਿੱਥੇ ਸਾਡੀਆਂ ਇੰਦਰੀਆਂ ਦੇ ਅਨੁਕੂਲ ਵਰਗ ਹੋ ਜਾਏ, ਜੋ ਸਾਡੇ ਕੰਨ ਸੁਣਨਾ ਚਾਹੁੰਦੇ ਨੇ ਉਹ ਸੁਣਨ ਨੂੰ ਮਿਲੇ, ਜੋ ਸਾਡੀਆਂ ਅੱਖਾਂ ਵੇਖਣਾ ਚਾਹੁੰਦੀਆਂ ਨੇ ਵੇਖਣ ਨੂੰ ਮਿਲੇ, ਜਿਸ ਤਰ੍ਹਾਂ ਦੀ ਸੁਗੰਧੀ ਸਾਡੀ ਨਾਸਕਾ ਸੁੰਘਣਾ ਚਾਹੁੰਦੀ ਏ ਉਹ ਸੁੰਘਣ ਨੂੰ ਮਿਲੇ, ਇਸੇ ਪ੍ਰਕਾਰ ਬਾਕੀ ਇੰਦਰੇ ਉਹਨਾਂ ਦੀ ਰੁਚੀ ਅਨੁਸਾਰ ਉਹ ਉਹਨਾਂ ਨੂੰ ਪ੍ਰਿਆਪਤ ਮਾਤਰਾ ਵਿੱਚ ਮਿਲੇ, ਤੇ ਕਹਿੰਦੇ ਬੰਦਾ ਤੇ ਸਵਰਗ ਭੋਗ ਰਿਹਾ ਜੀ। ਹੁਣ ਇੱਥੇ ਸਤਿਗੁਰੂ ਜੀ ਦਾ ਪ੍ਰਯੋਜਨ ਕੀ ਹੈ, ਸਾਨੂੰ ਪ੍ਰਯੋਜਨ ਸਮਝਣਾ ਚਾਹੀਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਨੇ ਵੀ ਸਵਰਗ ਵਰਗੇ ਦੇਸ਼ ਵਿੱਚ ਕੋਈ ਰਹਿੰਦਾ ਹੋਵੇ ਔਰ ਏਡਾ ਵੱਡਾ ਉਹ ਜੇਤੂ ਹੋਵੇ ਸਾਧ ਸੰਗਤ, ਬਈ ਨਵ ਖੰਡਨ ਦੇ ਅਰਥ ਨੇ ਵੀ ਧਰਤੀ ਨੂੰ ਨੌ ਹਿੱਸਿਆਂ ਵਿੱਚ ਡਿਵਾਈਡ ਕੀਤਾ। ਭੂਗੋਲ ਵਿਗਿਆਨੀਆਂ ਨੇ ਕਿਤੇ ਕਿਤੇ ਸੱਤ 'ਚ ਵੀ ਕੀਤਾ, ਭਾਵ ਵੀ ਜਿਵੇਂ ਸਾਗਰ ਆ ਗਿਆ, ਲੰਬਾ ਸਾਬਰ ਸਾਗਰ ਆ ਗਿਆ, ਕੈਥੋਪਿਕ ਸਾਗਰ ਹੈ, ਬਹੁਤ ਲੰਬਾ ਚੌੜਾ, ਅੱਗੇ ਫਿਰ ਜ਼ਮੀਨੀ ਇਲਾਕਾ ਸ਼ੁਰੂ ਹੋ ਗਿਆ, ਅੱਗੇ ਫਿਰ ਸਾਗਰ ਆ ਗਿਆ। ਇਸ ਤਰ੍ਹਾਂ ਜਦੋਂ ਡਿਵਾਈਡ ਕਰਦੇ ਨੇ ਤੇ ਕਿਤੇ ਨੌ ਕੀਤਾ ਕਿਤੇ ਸੱਤ ਕੀਤਾ। ਨਵ ਖੰਡਨਾਂ ਦੇ ਸੌਖੇ ਜਿਹੇ ਅਰਥ ਨੇ ਵੀ ਸਾਰੀ ਧਰਤੀ, ਸਾਰੀ ਪ੍ਰਿਥਵੀ, ਉਹ ਬੜੇ ਚੰਗੇ ਖਿੱਤੇ ਵਿੱਚ ਰਹਿੰਦਾ ਹੋਵੇ, ਸਵਰਗ ਵਰਗੀ ਥਾਂ ਤੇ ਰਹਿੰਦਾ ਹੋਵੇ ਤੇ ਸਾਰੀ ਪ੍ਰਿਥਵੀ ਵੀ ਉਸ ਨੇ ਜਿੱਤ ਲਈ ਹੋਵੇ। ਬਸੰਤ ਵੱਸਦਾ ਹੋਵੇ, ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ। ਜੇ ਉਹਨੂੰ ਹਰੀ ਗੋਪਾਲ ਵਿਸਰ ਜਾਏ, ਭਾਵੇਂ ਉਹ ਸਵਰਗ ਵਰਗੇ ਮੁਲਕ ਚ ਰਹਿੰਦਾ ਹੋਵੇ, ਭਾਵੇਂ ਉਹ ਬੜਾ ਵੱਡਾ ਸਿਕੰਦਰ ਵਰਗਾ ਜੇਤੂ ਹੋਵੇ ਪਿਆ ਹੋਵੇ, ਜੇ ਉਹਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਤੇ ਉਹ ਇਸ ਤਰ੍ਹਾਂ ਵੀ ਜਿਵੇਂ ਕੋਈ ਜੰਗਲ ਚ ਭਟਕ ਰਿਹਾ। ਹੁਣ ਜੰਗਲ ਚ ਭਟਕਣ ਦਾ ਦੁੱਖ ਕੀ ਹੈ, ਇਹ ਜਿੰਨਾ ਚਿਰ ਕੋਈ ਭਟਕਿਆ ਨਹੀਂ ਉਹਨੂੰ ਅਹਿਸਾਸ ਨਹੀਂ ਹੋ ਸਕਦਾ। ਬੀਆਬਾਨ ਜੰਗਲ ਹੋਵੇ, ਹੁਣ ਤੇ ਸਾਧਨ ਬੜੇ ਆ ਗਏ ਨਾ, ਤੁਹਾਡੇ ਕੋਲ ਕੋਈ ਕੰਪਾਸ ਨਾ ਹੋਵੇ, ਹੁਣ ਤੇ ਫੋਨ ਚ ਵੀ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਮੈਂ ਖੜਾ ਵਾਂ ਪੂਰਬ ਕਿੱਧਰ ਹੈ, ਪੱਛਮ ਕਿੱਧਰ ਹੈ, ਉੱਤਰ ਦੱਖਣ, ਤੁਸੀਂ GPS ਲਗਾ ਲਓਗੇ ਵੀ ਨੇੜੇ ਕੋਈ ਨਗਰ ਹੈ ਉਹ ਤੁਹਾਨੂੰ ਰਾਹ ਦੱਸ ਦੇਗਾ। ਪਰ ਕੋਈ ਜ਼ਮਾਨਾ ਸੀ ਸਾਡੇ ਕੋਲ ਇਸ ਤਰ੍ਹਾਂ ਦੇ ਕੋਈ ਸਾਧਨ ਨਹੀਂ ਸਨ, ਤੇ ਜੰਗਲ ਬਹੁਤ ਜ਼ਿਆਦਾ ਸੰਘਣੇ ਹੁੰਦੇ ਸਨ, ਬੜੇ ਬੜੇ ਭਿਆਨਕ ਜੰਗਲ ਸਨ। ਅੱਛਾ, ਉਹਦੇ ਵਿੱਚ ਕੋਈ ਪੀਣ ਵਾਸਤੇ ਪਾਣੀ ਨਹੀਂ, ਖਾਣ ਵਾਸਤੇ ਕੋਈ ਭੋਜਨ ਨਹੀਂ, ਗੱਲ ਇੱਥੇ ਹੀ ਬਸ ਨਹੀਂ, ਰਸਤੇ ਵਿੱਚ ਅੜਿੱਕਾ ਹੈ, ਉਬੜ ਖਬੜਾ ਰਸਤਾ ਹੈ, ਕੰਡੇ ਨੇ, ਖਤਰਨਾਕ ਦਰਖਤ ਨੇ। ਹੁਣ ਤੇ ਚਲੋ ਜਗ੍ਹਾ ਜਗ੍ਹਾ ਕੈਮਰੇ ਲੱਗ ਗਏ ਤੇ ਅਸੀਂ ਮੰਨ ਗਏ ਵੀ ਦਰਖਤ ਜਿਹੜੇ ਨੇ ਉਹ ਵੀ ਚੱਲਦੇ ਨੇ, ਮੂਵ ਹੁੰਦੇ ਨੇ,

ਦਰਖਤ ਵੀ ਜੀਵਾਂ ਨੂੰ ਖਾ ਜਾਂਦੇ। ਜਦੋਂ ਸਾਡੇ ਕੋਲ ਕੈਮਰੇ ਨੇ ਉਦੋਂ ਕਹਿੰਦੇ ਹਾਂ ਇਹ ਤਾਂ ਗੱਪਾਂ ਨੇ, ਉਹ ਵੀ ਖਤਰਾ ਸੀ। ਜੰਗਲੀ ਜਾਨਵਰਾਂ ਦਾ ਵੀ ਖਤਰਾ ਸੀ, ਖਤਰਾ ਹੀ ਖਤਰਾ ਸੀ। ਮਨੁੱਖ ਲਿਬੜ ਤਿਬੜ ਜਾਂਦਾ ਹੈ, ਬਸਤਰ ਫਟ ਜਾਂਦੇ ਨੇ। ਤਾਂ ਜਿਸ ਤਰ੍ਹਾਂ ਉਹ ਜੰਗਲ ਵਿੱਚ ਭਟਕ ਰਹੇ ਮਨੁੱਖ ਦੀ ਅਵਸਥਾ ਹੁੰਦੀ ਏ, ਇਸ ਤਰ੍ਹਾਂ ਦੀ ਅਵਸਥਾ ਉਸ ਮਨੁੱਖ ਦੀ ਏ ਧਰਤੀ ਦੇ ਉੱਤੇ ਨਾ। 8-10 ਜਗ੍ਹਾ ਚੁਣੀਆਂ ਨੇ, ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਹੈ ਬਈ ਰਹਿਣ ਦੇ ਮਾਮਲੇ 'ਚ ਵਿਸ਼ਵ 'ਚ ਸਭ ਤੋਂ ਵਧੀਆ ਜਗ੍ਹਾ ਕਿਹੜੀਆਂ ਨੇ। ਉਹ ਵੈਦਰ ਦੇਖਦੇ ਨੇ, ਸਾਫ਼ ਸਫਾਈ ਦੇਖਦੇ ਨੇ, ਹਿਊਮਨ ਰਾਈਟਸ ਦੇਖਦੇ ਨੇ। ਫਿਰ ਉਹ ਕਹਿੰਦੇ ਨੇ ਜੇ ਇੱਧਰੋਂ ਨਾਰਵੇ ਵੱਲੋਂ ਸ਼ੁਰੂ ਕਰ ਲਓ, ਵੈਨਕੂਵਰ ਆ ਜਾਓ, ਕੈਲੀਫੋਰਨੀਆ ਆ ਜਾਓ, ਗਿਣਾਉਂਦੇ ਜਾਂਦੇ ਨੇ ਵੀ ਆਹ 10 ਸਾਰਿਆਂ ਤੋਂ ਉੱਤਮ ਜਗ੍ਹਾ ਨੇ। ਮਹਾਰਾਜ ਕਹਿੰਦੇ ਨੇ ਬਸੰਤ ਸਵਰਗ ਲੋਕੈ। ਭਾਵੇਂ ਤੂੰ ਇਸ ਤਰ੍ਹਾਂ ਬਸੰਤ ਵਰਗੇ ਮੁਲਕਾਂ ਵਿੱਚ ਰਹਿੰਦਾ ਹੋਵੇਂ, ਤੂੰ ਜਗਤ ਜੇਤੂ ਹੋ ਜਾਏ, ਸਾਰੀ ਪ੍ਰਿਥਵੀ ਨੂੰ ਤੂੰ ਆਪਣੇ ਮਾਤਾਹਿਤ ਕਰ ਲੈ ਸਿੱਧੇ ਜਾਂ ਅਸਿੱਧੇ ਤੌਰ ਤੇ, ਪਰ ਬਿਸਰੰਤ ਹਰ ਗੋਪਾਲ ਹੈ। ਜੇ ਹਰੀ ਗੋਪਾਲ ਵਿਸਰ ਗਿਆ ਫਿਰ ਤੂੰ ਜੰਗਲ ਵਿੱਚ ਖੁਆਰ ਹੋ ਰਿਹਾ। ਖੁਆਰ ਹੋਣ ਦਾ ਕਾਰਨ ਕੀ ਹੈ? ਹਰ ਬਿਸਰਤ ਸਦਾ ਖੁਆਰੀ। ਹਰੀ ਨੂੰ ਵਿਸਾਰ ਕੇ ਮਨੁੱਖ ਖੁਆਰ ਹੁੰਦਾ। ਹਰੀ ਨੂੰ ਵਿਸਾਰ ਕੇ ਸੁਖੀ ਹੋਣ ਦੇ ਜਿੰਨੇ ਮਰਜ਼ੀ ਆਪਣੇ ਆਲੇ ਦੁਆਲੇ ਸਾਧਨ ਇਕੱਠੇ ਕਰ ਲਵੇ, ਸੁਖੀ ਨਹੀਂ ਹੋ ਸਕਦਾ। ਮੈਂ ਤੇ ਕਈ ਵਾਰ ਬੇਨਤੀ ਕਰਨਾ ਹੁੰਦਾ ਬਈ ਤੁਸੀਂ ਆ ਤੁਹਾਡੀ ਵੈਲੀ ਬੜੀ ਮਸ਼ਹੂਰ ਹੈ ਜਿੱਥੇ ਤੁਸੀਂ ਬੈਠੇ ਹੋ, ਤੁਸੀਂ ਗੂਗਲ ਤੇ ਸਰਚ ਕਰੋ ਵੀ ਇੱਥੇ ਸਭ ਤੋਂ ਅਮੀਰ ਬੰਦਾ ਕੌਣ ਹੈ, ਸਾਡੀ ਵੈਲੀ 'ਚ ਸਭ ਤੋਂ ਅਮੀਰ ਕੌਣ ਹੈ। ਫਿਰ ਉਹਦਾ ਨੰਬਰ ਅਰੇਂਜ ਕਰਕੇ ਉਹਨੂੰ ਫੋਨ ਕਰੋ ਵੀ ਅਸੀਂ ਤੁਹਾਡੇ ਮਿਲਣਾ ਚਾਹੁੰਦੇ, 2 ਮਿੰਟ ਗੱਲਾਂ ਕਰਨੀਆਂ ਨੇ। ਉਹ ਕਹੇ ਵੀ ਆ ਜਾਓ। ਫਿਰ ਉਹਨੂੰ ਪਿਆਰ ਨਾਲ ਬਹਿ ਕੇ ਪੁੱਛੋ ਵੀ ਸੁਣਿਆ ਤੁਸੀਂ ਸਭ ਤੋਂ ਅਮੀਰ, ਹਾਂ ਮੈਂ ਹਾਂ, ਸੁਖੀ ਹੈ? ਉਹ ਕਹੇਗਾ ਨਹੀਂ ਮੈਂ ਨਹੀਂ ਸੁਖੀ। ਹਜ਼ੂਰ ਨੇ ਬਹੁਤ ਪਹਿਲਾਂ ਲਿਖ ਦਿੱਤਾ ਸੀ ਸੁੱਖ ਨਾਹੀ ਬਹੁਤਾ ਧਨ ਖਾਟੇ। ਹਰ ਬਿਸਰਤ ਸਦਾ ਖੁਆਰੀ, ਤਾਂ ਕਹੋ ਧੋਖਾ ਕਹਾ ਵਿਆਪੈ, ਜਾਂ ਕਹੋ ਓਟ ਤਿਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬਲਦਾ ਹੈ, ਜਿਹੜਾ ਜੀਵਨ ਬਲਦਾ ਹੈ ਸੈਂਸ, ਜਿਹੜਾ ਜੀਵਨ ਗੁਜ਼ਰਦਾ ਹੈ, ਜੀਵਨ ਤੇ ਗੁਜ਼ਰਦਾ ਹੀ ਹੈ, ਉੱਥੇ ਰੋਕਿਆ ਵੀ ਨਹੀਂ ਰੁਕਦਾ। ਸਰਪ ਜੈਸੇ ਆਰ ਜਾਰੀ, ਲੰਬੀ ਉਮਰ ਹੈ, ਜੁਗਤ ਆ ਗਈ ਹੈ ਵੀ ਮੈਨੂੰ ਇਸ ਤਰ੍ਹਾਂ ਦੀ ਡਾਈਟ ਲੈਣੀ ਚਾਹੀਦੀ ਹੈ, ਆਹ ਨਹੀਂ ਲੈਣੀ ਚਾਹੀਦੀ, ਇਸ ਤਰ੍ਹਾਂ ਦਾ ਮੇਰਾ ਲਾਈਫ ਸਟਾਈਲ ਚਾਹੀਦਾ। ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਉਮਰ ਲੰਮੀ ਕਰ ਲਈ ਤੇ ਹਜ਼ੂਰ ਕਹਿੰਦੇ ਨੇ ਉਮਰ ਤੇ ਸੱਪ ਦੀ ਵੀ ਬੜੀ ਲੰਬੀ ਹੁੰਦੀ ਹੈ। ਜਿਤਨਾ ਚਿਰ ਜੀਂਦਾ ਹੈ ਦੁਖੀ ਹੁੰਦਾ ਹੈ। ਕੈਸੀ ਟੇਢੀ ਜੂਨ ਹੈ, ਜ਼ਮੀਨ ਦੇ ਹੇਠਾਂ ਰੱਡ ਵਿੱਚ ਰਹਿਣਾ ਹੈ, ਗੰਦ ਮੰਦ ਖਾਣਾ ਹੈ, ਖਿਮਾ ਕਰਨਾ, ਹਰ ਵੇਲੇ ਸੰਸਾ ਬਣਿਆ ਰਹਿੰਦਾ ਹੈ, ਤੁਰ ਰਿਹਾ ਹੈ, ਕੰਡੇ ਵੱਜ ਰਹੇ ਨੇ, ਦਿੱਕਤਾਂ ਆ ਰਹੀਆਂ ਨੇ। ਤਾਂ ਮਹਾਰਾਜ ਨੇ ਕਹਿ ਦਿੱਤਾ ਵੀ ਸਰਪ ਜੈਸੇ ਅਰਜਾਰੀ, ਸੱਪ ਵਰਗੀ ਜ਼ਿੰਦਗੀ ਹੈ, ਸੱਪ ਵਾਂਗੂ ਉਮਰ ਲੰਘ ਰਹੀ ਹੈ। ਫਿਰ ਨਾਲ ਇਹ ਵੀ ਲਿਖਿਆ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਸਿਮਰਨ ਦੀ ਮਹਿਮਾ ਕਰਦੇ ਹਾਂ ਨਾ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਚੋਂ ਜਿੱਤੇ ਬੇਅੰਤ ਬਚਨ ਨੇ, ਜਦੋਂ ਵਿਚਾਰ ਹੁੰਦੀ ਹੈ ਉਦੋਂ ਜਿਹੜੇ ਬਾਣੀ ਨਾਲ ਜੁੜੇ ਉਹਨਾਂ ਨੂੰ ਤੇ ਕਈ ਗੱਲਾਂ ਫੁਰਦੀਆਂ ਨੇ, ਆਹ ਵੀ ਲੱਗਦਾ ਇੱਥੇ, ਆਹ ਵੀ ਲੱਗਦਾ। ਪਰ ਸੀਮਤ ਸਮੇਂ 'ਚ ਪ੍ਰਮਾਣ ਤੇ ਸੀਮਤ ਹੀ ਲੱਗ ਸਕਦੇ ਨੇ ਨਾ। ਜਪਜੀ ਵਿੱਚ ਤੁਸੀਂ ਆਪ ਜੀ ਇੱਕ ਬਚਨ ਪੜ੍ਹਦੇ ਹੋ, ਹਜ਼ੂਰ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ, ਸਤਯੁਗ ਤ੍ਰੇਤਾ ਦੁਆਪਰ ਕਲਯੁਗ ਇਹਨਾਂ ਸਾਰਿਆਂ ਦੀ ਜੋ ਉਮਰ ਹੈ, ਜੋ ਮਿੱਥੀ ਗਈ ਹੈ। ਮੈਂ ਇੱਕ ਦਿਨ ਵੇਖਿਆ ਮਾਨਕੋਸ਼ 'ਚ, ਉੱਥੇ ਵਾਕਈ ਲਿਖਿਆ ਆਇਆ ਹੈ, ਉਹ ਜਿਹੜਾ ਕੈਲਕੂਲੇਸ਼ਨ ਕਰਕੇ ਲੰਮਾ ਬਰੀਕ ਬਰੀਕ ਉੱਥੋਂ ਤੱਕ ਜੀਰੋ, ਇਹਨਾਂ ਸਾਰਿਆਂ ਨੂੰ ਜੋੜ ਲਈਏ ਤੇ ਉਹ ਜਿਹੜਾ ਗ੍ਰੈਂਡ ਟੋਟਲ ਜਿਹਨੂੰ ਤੁਸੀਂ ਕਹਿੰਦੇ ਹੋ ਅੰਗਰੇਜ਼ੀ 'ਚ, ਉਹ ਕੱਢ ਲਈਏ ਉਹਦਾ,
ਵੀ ਇੰਨੇ ਹਜ਼ਾਰ ਸਾਲ ਬਣਦੇ ਨੇ, ਇੰਨੇ ਲੱਖ ਸਾਲ ਬਣਦੇ ਨੇ, ਤੇ ਮਹਾਰਾਜ ਕਹਿੰਦੇ ਨੇ ਇੰਨੀ ਲੰਮੀ ਬੰਦੇ ਦੀ ਉਮਰ ਹੋਵੇ। ਜੇ ਜੇ ਮੀਨਸ ਸਪੋਜ਼, ਸਪੋਜ਼ ਤਾਂ ਕਿਉਂਕਿ ਹੋ ਨਹੀਂ ਸਕਦਾ, ਜੇ ਯੁੱਗ ਚਾਰੇ ਆਰਜਾ। ਅੱਛਾ ਵੇਖੋ ਕਮਾਲ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਛੱਡੋ ਇਹਨੂੰ ਵੀ ਦਸ ਨਾਲ ਗੁਣਾ ਕਰ ਲਓ, ਹੋਰ ਦਸੂਣੀ ਹੋਏ, ਚਾਰ ਗੁਣਾ ਦਸ ਬਰਾਬਰ ਹੈ ਚਾਲੀ ਯੁੱਗ, ਚਾਲੀ ਯੁੱਗ ਦੀ ਉਮਰ ਹੋ ਜਾਏ। ਤੇ ਦੂਜੀ ਗੱਲ ਇਹ ਵੀ ਨਵਾਂ ਖੰਡਾਂ ਵਿੱਚ ਜਾਣੀ ਹੈ, ਸਾਰੀ ਧਰਤੀ ਤੇ ਇਹ ਪ੍ਰਸਿੱਧ ਹੋ ਜਾਏ, ਸੌਖੇ ਜਿਹੇ ਅਰਥੇ ਕਰ ਲਈਏ ਪ੍ਰਸਿੱਧ ਹੋ ਜਾਏ, ਕੱਲਾ ਪ੍ਰਸਿੱਧ ਨਾ ਹੋ ਜਾਏ। ਦੋ ਤਰ੍ਹਾਂ ਦੀ ਪ੍ਰਸਿੱਧੀ ਹੁੰਦੀ ਹੈ, ਗੁਰਮੁਖੋ ਧਿਆਨ ਦਿਆ ਜੇ। ਸਾਡੇ ਨਾ ਲਿਟਰੇਚਰ ਸਾਡਾ ਬੜਾ ਸੋਹਣਾ, ਬੜੇ ਰਿਜ਼ਰਵ ਸ਼ਬਦ ਨੇ, ਬੜੇ ਸੁੰਦਰ ਸ਼ਬਦ ਨੇ। ਜੇ ਚੰਗੇ ਕੰਮ ਕਰਕੇ ਕੋਈ ਮਸ਼ਹੂਰ ਹੋਇਆ ਤੇ ਵਿਖਿਆਤ, ਹਾਂਜੀ ਵਿਖਿਆਤ। ਜੇ ਭੈੜੇ ਕੰਮ ਕਰਕੇ ਮਸ਼ਹੂਰ ਹੋਇਆ ਉਹਦੇ ਲਈ ਰਿਜ਼ਰਵ ਵਰਡ ਕੀ, ਕੁਖਿਆਤ। ਫਿਰ ਉਹਦੀ ਸਾਰੇ ਗੱਲ ਮੰਨਣ, ਸਾਰੇ ਕਹਿਣ ਵੀ ਬੜੇ ਚੰਗੇ ਨੇ, ਗੁਰਮੁਖ ਪਿਆਰੇ ਬੜੇ ਚੰਗੇ ਨੇ, ਇਹ ਭਾਈ ਬੜਾ ਚੰਗਾ ਹੈ, ਨਾਲ ਚੱਲੇ ਸਭ ਕੋਏ। ਉਹਦੇ ਨਾਲ ਚੱਲਣ ਵਿੱਚ ਲੋਕੀ ਫਕਰ ਮਹਿਸੂਸ ਕਰਨ, ਚੰਗਾ ਨਾਉਂ ਰਖਾਏ ਕਹਿ, ਸਭ ਚੰਗਾ ਚੰਗਾ ਕਹਿਣ, ਜਸ ਕੀਰਤ ਜੱਗ ਲੇ, ਉਹਦਾ ਬੜਾ ਜਸ ਹੋਵੇ, ਬੜੀ ਕੀਰਤੀ ਹੋਵੇ ਜੱਗ ਵਿੱਚ। ਪਰ ਹਜ਼ੂਰ ਫਿਰ ਇਕਦਮ ਯੂ ਟਰਨ ਮਾਰ ਕੇ ਕਹਿੰਦੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ, ਕਿ ਜੇ ਉਹਦੀ ਨਜ਼ਰ ਨਹੀਂ ਆਇਆ, ਉਹਦੀ ਨਜ਼ਰ ਕੌਣ ਨਹੀਂ ਆਉਂਦਾ ਜਿਹੜਾ ਉਹਨੂੰ ਚੇਤਾ ਨਹੀਂ ਕਰਦਾ, ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ, ਕੋਈ ਖਬਰ ਨਹੀਂ ਲੈਂਦਾ, ਫਿਰ ਉਹਦਾ ਹੁੰਦਾ ਕੀ ਹੈ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਉਹਨੂੰ ਕੀੜਿਆਂ ਵਿੱਚੋਂ ਮਾਮੂਲੀ ਜਿਹਾ ਕੀੜਾ ਬਣਾ ਕੇ ਉਹਦੇ ਸਿਰ ਤੇ ਦੋਸ਼ ਮੜਿਆ ਜਾਏਗਾ ਵੀ ਭਾਈ ਤੂੰ ਇੰਨਾ ਕੁਝ ਪ੍ਰਾਪਤ ਕਰਕੇ ਜੋ ਜੀਵਨ ਦਾ ਪ੍ਰਯੋਜਨ ਸੀ ਉਸ ਪਾਸੇ ਤੇ ਤੂੰ ਤੁਰਿਆ ਹੀ ਨਹੀਂ ਗਾ। ਕਰ ਦੋਸ਼ੀ ਦੋਸ਼ ਤਰੇ, ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆਂ ਗੁਣ ਦੇ। ਇਸ ਲਈ ਬਸੰਤ ਸਵਰਗ ਲੋਕਹਿ ਜਿਤਤੇ ਪ੍ਰਿਥਵੀ ਨਵ ਖੰਡ ਨੈ, ਬਿਸਰੰਤ ਹਰ ਗੋਪਾਲਹਿ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕੌਤਕ ਕੋਡ ਤਮਾਸਿਆ ਚੇਤਨਾ ਆਵਸ ਨਾਉ। ਅੱਛਾ ਇਹ ਤੇ ਪੋਜ਼ਿਟਿਵ ਗੱਲਾਂ ਹੋ ਗਈਆਂ ਵੀ ਬਸੰਤ ਵਰਗੇ ਮੁਲਕ ਚ ਰਹਿੰਦਾ ਹੋਵੇ, ਜਗ੍ਹਾ ਤੇ ਸਾਰੀ ਪ੍ਰਿਥਵੀ ਜਿੱਤੀ ਹੋਵੇ। ਹੁਣ ਮਹਾਰਾਜ ਕਹਿੰਦੇ ਨੇ ਵੀ ਉਹਦੇ ਕੋਲ ਮਨੋਰੰਜਨ ਦੇ ਸਾਧਨ ਬੜੇ ਹੋਣ, ਰੀਕ੍ਰੀਏਸ਼ਨ ਦੇ ਸਾਧਨ ਬੜੇ ਹੋਣ। ਕੌਤਕ ਕੋਡ ਤਮਾਸਿਆ, ਵੀ ਚਲੋ ਜੇ ਬਸੰਤ ਵਰਗੇ ਸਵਰਗ ਵਰਗੇ ਦੇਸ਼ ਵਿੱਚ ਵੱਸ ਕੇ ਵੀ ਸੁਖੀ ਨਹੀਂ ਹੋਇਆ ਤੇ ਚਲੋ ਮਨੋਰੰਜਨ ਦਾ ਪ੍ਰਬੰਧ ਕਰ ਲੈਂਦੇ ਹਾਂ। ਮਹਾਰਾਜ ਕਹਿੰਦੇ ਭਾਵੇਂ ਕਰੋੜਾਂ ਪ੍ਰਬੰਧ ਇਸ ਤਰ੍ਹਾਂ ਦੇ ਬੰਦਾ ਕਰ ਲੈ। ਜੇ ਨਾਲ ਇਹ ਗੱਲ ਹੋ ਗਈ ਵੀ ਚਿੱਤ ਨਾ ਆਵਸ ਨਾਉ, ਉਹਦੀ ਸੁਰਤ ਵਿੱਚ ਰੱਬ ਨਹੀਂ ਆਉਂਦਾ, ਉਹਦੇ ਖਿਆਲਾਂ ਵਿੱਚ ਵਾਹਿਗੁਰੂ ਦੀ ਯਾਦ ਨਹੀਂ ਆਉਂਦੀ। ਨਾਨਕ ਗੁਰੂ ਅਰਜਨ ਸਾਹਿਬ ਫਰਮਾਨ ਕਰ ਰਹੇ ਹਨ, ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਉਹ ਜਗ੍ਹਾ ਭਿਆਨਕ ਨਰਕ ਵਰਗੀ ਬਣ ਜਾਂਦੀ ਏ, ਉਹ ਉਜਾੜ ਜਗ੍ਹਾ ਹੈ, ਵਸ ਦੀ ਜਗ੍ਹਾ ਨਹੀਂ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ। ਸਤਸੰਗ ਜੀ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਉਹ ਭਾਵੇਂ ਕੁੱਪਵਸ ਦਾ ਨਗਰ ਹੋਵੇ, ਕੁਰਬਲ ਕੁਰਬਲ ਹੁੰਦੀ ਹੋਵੇ, ਸਤਸੰਗਤ ਜੀ ਬਾਣੀਕਾਰਾਂ ਦੀ ਦ੍ਰਿਸ਼ਟੀ ਵਿੱਚ ਉਹ ਉਜਾੜ ਹੈ, ਬੀਆਬਾਨ ਹੈ, ਭਾਵ ਮਹਿਮਾ ਨਾਮ ਦੀ ਹੈ। ਬਹਿਰੂਨੀ ਤੌਰ ਤੇ ਅੰਦਰੂਨੀ ਤੌਰ ਤੇ ਜਿਹੜਾ ਲੁਤਫ ਆਉਂਦਾ ਹੈ, ਸ਼ਾਂਤੀ ਆਉਂਦੀ ਹੈ, ਮਨੁੱਖ ਨੂੰ ਅੰਦਰਲਾ ਸੁੱਖ ਪ੍ਰਤੀਤ ਹੁੰਦਾ ਹੈ, ਉਹ ਮੈਡੀਟੇਸ਼ਨ ਨਾਲ ਹੈ, ਉਹ ਆਪਣੇ ਆਪੇ ਦੇ ਮੰਥਨ ਦੀ ਹੈ, ਉਹ ਆਪਣੀ ਸੁਰਤ ਨੂੰ ਨਿਰਵਿਚਾਰ ਕਰਨ ਦੀ ਹੈ, ਓਵਰ ਥਿੰਕਿੰਗ ਨੂੰ ਰੋਕਣ ਦੀ ਹੈ, ਹੋਰ ਉਹਦਾ ਕੋਈ ਤਰੀਕਾ ਨਹੀਂ ਹੈ। ਬਹਿਰੂਨੀ ਤੌਰ ਤੇ ਜਿੰਨੇ ਮਰਜ਼ੀ ਸਾਧਨ ਜੁਟਾ ਲੈ ਜਾਣ, ਬੰਦਾ ਸੁਖੀ ਨਹੀਂ ਹੁੰਦਾ। ਪੌੜੀ ਮਹਾ ਭਿਆਨ
उद्यान नगर कर मानिया। किड्डा सोहना नगर है जिथे तुसी बैठे हो, वाडी वैली फ्री माउंट सैन फ्रांसिस्को। जेड़े नहीं इत्थे आए, केवल स्टोरियां च देखदे ने, वीडियो च देखदे ने, उह कहिंदे ने आहा हा हा हा क्या बात है, किड्डी वधिया जगह है। पर असी तुसी दे आ गए हां, कदी आत्म मंथन करिए भी ये जड़ा बड़ा सोहना नगर है, बड़ा प्रसिद्ध नगर है, कि सुखी हो गए हां। ते अंदरों जवाब आवेगा भी नहीं। फिर हुण होर भी समस्या ना, जेड़े नहीं आए वो तो सोचते ने जी उत्थे चले गए तो सुखी हो जाएंगे, ते जेड़े इत्थे आके भी नहीं होए हुण वो जाणगे भी कित्थे। दुनिया में होर ते कोई खिता है नहीं जिन्हों तुसी एदू बैटर कह सको, कित्थे जाएगा बंदा। इहदा मतलब सुख दा सूत्र कोई होर है। वो सूत्र सी अपने आपे दा मंथन। वो बड़ी कथा प्रचारका ने सुनाई है भी जगत जेदू सिकंदर जा रहा सी, ते क्योंकि उहदा दबदबा बड़ा सी, लोकी सत्कार करदे सन, शायद डरदे ही करदे होणगे, इधरों दी लंघ रहा नगर ना उजाड़ जाए। वो कट्ठा करके समान उन्हूं दे देंदे सन भी साडे नगर नूं बिना उजाड़े अगे लंघ जाए। वो समझदा ही लोकी मेरी रिस्पैक्ट करदे ने, हार्टली नहीं सन करदे, डरदे सन। हुण इस तरह दे लोक जिहड़े ने वो यूज टू हो जांदे ने भी अहीं जिधरों दे लंघे लोकां ने इदां करना, लोकां ने इदां करना, ते जे कोई अचानक ना करे ते उहनां नूं अखड़दा बड़ा। बड़ी प्रसिद्ध कथा है भी एक यूरोप का बहुत तनाड़ बंदा वो सब कुछ छड़ के फकीर हो गया। मैनू उहदा नाम विसर गया, डी तो वो शुरू हुंदा है, डी फॉर डॉग जिवें लिखदे हो, डी तो शुरू हुंदा डायगनोस करके उहदा नाम है। बड़ा तनाड़ सी, वो फकीर हो गया। दैवनेत किते वो जंगल विच बैठा सी, ते उत्थों इहदा काफला लंघ रहा सी, ते घोड़े दे उत्ते चढ़े दी निगाह पई। उहने सोचिया भी हड़बड़ा के उठेगा, हथ जोड़ेगा, वो नहीं उठिया। इहने सोचिया भी जंगली बंदा है, जाहिल है, अनपढ़ है, इहनू पता ही नहीं होना मैं कौन आ। घोड़ा छेड़ के उहदे कोल चला गया। बड़ी वड्डी हारी चट्टान सी, पत्थर, उहदे उत्ते बैठा सी मस्त हो के। सर्दियां दे दिन सन, ते धुप मिठी मिठी आ रही सी, सेक रहा सी, सुकून मिल रहा सी, उन्हें आनंद ले रहा सी। सिकंदर कोल चला गया, वो फिर भी नहीं उठिया, इहदा हुण मत्था ठणकिया, ते इह कहण लगा भी मैं कौन आ। उन्हें बड़ी मस्ती विच उपर थोड़ा जिहा वेख्या, ते आई कॉन्टैक्ट बना के कहण लगा भी तूं इंसान है, तूं भी इंसान है, मैं भी इंसान हाँ, फर्क यह भी मैं पत्थर ते बैठा, तू घोड़े ते चढ़ के बैठा। नहीं नहीं नहीं, जेड़े निकटवर्ती सन वह कह लगे नहीं तू समझिया नहीं, तू चंगी तरह वेख ये कौन ने। वह कह लगा मैं चंगी तरह वेख लिया बंदा ही है। नहीं, ये सिकंदर महान ने। उन्हें फिर भी कोई फर्क नहीं पाया, कह लगा चलो ठीक है। हुण उहदा मत्था ठणकिया भी इनू पता लग गया मैं सिकंदर हाँ, तो इनू फर्क फिर भी कोई नहीं पिया, मैनू लगता सची मुची का साधु है, क्योंकि जिहड़ा सची मुची का है वह निरभउ हो जाता है, निडर हो जाता है। हुण राजनीतिक बंदे गिरगट वांगू रंग बड़ा बदलते हैं, फर्क ही हाथ पैर ते साडे तुहाडे वर्गे हुंदे ने, कलैवर बड़े हुंदे ने, मौका प्रस्त बड़े हुंदे ने। वह भावें किसी मुल्क दे विच कोई लीडर बनिया होवे, वह क्वालिटी इन्हां दी यही हुंदी, होर कोई फर्क नहीं हुंदा। उन्हें आख्या भी साधु सची मुची का लगता, लाह लेना चाहिए। कह लगा साईं बाबा मेरे लिए दुआ करो। कह लगा की? आख लगे मैं चढ़ाई करके जा रहा, जिस मुल्क ते तुसी दुआ करो मैं जित जा। वो बड़े ठरमे नाल कह लगा भी मान लिया मैं दुआ करा और तू जित भी जाए फिर की करेगा। वो कह लगा फिर मैं उदू अगला मुल्क जितांगा। तो कह लगा चलो तू वह भी जित लिया, मान लिया वह भी जित लिया, फिर की करेगा। वह कह लगा फिर उदू अगला। वह कह लगा फिर कह लगा उदू अगला।
ਉਹ ਕਹਿਣ ਲੱਗਾ ਫਿਰ ਉਹ ਕਹਿਣ ਲੱਗਾ ਵੀ ਗੱਲ ਮੁਕਾ ਵੀ ਸਾਰੀ ਦੁਨੀਆਂ ਜਿੱਤਣੀ ਹੈ। ਫਕੀਰ ਕਹਿਣ ਲੱਗਾ ਚਲੋ ਮੰਨ ਲਿਆ ਤੂੰ ਸਾਰੀ ਦੁਨੀਆਂ ਜਿੱਤ ਲਈ ਫਿਰ ਕੀ ਕਰੇਗਾ। ਹੁਣ ਅਗਲੀ ਵਰਡਿੰਗ ਥੋੜ੍ਹੀ ਜਿਹੀ ਸੁਰ ਤੇ ਜ਼ੋਰ ਦੇ ਕੇ ਸੁਣਨ ਵਾਲੀ, ਉਹਦੇ ਮੈਸੇਜ ਬੜਾ ਤਗੜਾ। ਉਹ ਕਹਿਣ ਲੱਗਾ ਫਿਰ ਮੈਂ ਆਰਾਮ ਨਾਲ ਬੈਠ ਜਾਵਾਂ। ਤੇ ਉਹ ਫਕੀਰ ਕਹਿਣ ਲੱਗਾ ਕਮਬਖਤਾ ਤੂੰ ਸਾਰੀ ਦੁਨੀਆਂ ਤੇ ਖੂਨ ਖਰਾਬਾ ਕਰਕੇ ਆਰਾਮ ਨਾਲ ਬੈਠੇਗਾ ਔਰ ਮੈਂ ਹੁਣ ਆਰਾਮ ਨਾਲ ਬੈਠਾ ਵਾਂ, ਉੱਤਰ ਘੋੜੇ ਤੋਂ, ਇਸ ਪੱਥਰ ਤੇ ਤੇਰੇ ਵਾਸਤੇ ਵੀ ਜਗ੍ਹਾ ਹੈਗੀ ਹੈ, ਆਪਾਂ ਦੋਵੇਂ ਜਣੇ ਹੁਣੇ ਆਰਾਮ ਨਾਲ ਬੈਠਨੇ ਆ। ਬਸ ਗੱਲ ਇਤਨੀ ਕੁ ਹੈ ਜੇ ਸਮਝ ਵਿੱਚ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਇਹ ਜਿਹੜੇ ਮਨ ਦੇ ਫੁਰਨੇ ਨੇ, ਮੈਂ ਇਹ ਵੀ ਕਰਾਂਗਾ ਉਹ ਵੀ ਕਰਾਂਗਾ ਸੁਖੀ ਹੋ ਜਾਵਾਂਗਾ। ਮਰਜ ਕਹਿੰਦੇ ਨੇ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਭਾਵੇਂ ਸਾਰੀ ਪ੍ਰਿਥਵੀ ਨੂੰ ਜਿੱਤ ਲੈ ਫਿਰ ਵੀ ਅੰਦਰਲਾ ਸ਼ਕੂਨ ਜਿਹੜਾ, ਅੰਦਰਲਾ ਆਨੰਦ ਜਿਹੜਾ ਉਹ ਪ੍ਰਾਪਤ ਹੋਵੇਗਾ ਆਤਮ ਮੰਥਨ ਕਰਨ ਨਾਲ, ਆਪਣੇ ਫੁਰਨਿਆਂ ਦੇ ਉੱਤੇ ਕਾਬੂ ਪਾਉਣ ਨਾਲ। ਜੇ ਫੁਰਨਿਆਂ ਤੇ ਕਾਬੂ ਨਹੀਂ ਤੇ ਫਿਰ ਪ੍ਰਾਪਤੀ ਜਿਤਨੀ ਮਰਜ਼ੀ ਹੋ ਜਾਏ ਉਹ ਥੋੜੀ ਲੱਗਦੀ ਹੈ। ਅਸੀਂ ਭੁੱਲ ਕੀ ਕੀਤੀ ਵੀ ਮਹਾਂ ਭਿਆਨ ਉਦਿਆਨ, ਉਦਿਆਨ ਕਹਿੰਦੇ ਨੇ ਜੰਗਲ ਨੂੰ, ਭਿਆਨ ਕਹਿੰਦੇ ਨੇ ਭਿਆਨਕ ਨੂੰ, ਡਰਾਉਣੇ ਨੂੰ। ਹਾਂਜੀ, ਮਹਾਂ ਭਿਆਨ ਬੜਾ ਭਿਆਨਕ, ਉਦਿਆਨ ਜੰਗਲ, ਇੱਥੇ ਥੋੜਾ ਜਿਹਾ ਵਿਸ਼ਰਾਮ ਦੇ ਲਈਏ ਕਹੀਏ ਨਗਰ ਕਰ ਮਾਨਿਆ, ਉਹਨੂੰ ਬੜਾ ਘੁੱਪ ਵੱਸਦਾ, ਬੜਾ ਵਧੀਆ ਸ਼ਹਿਰ ਮੰਨ ਲਿਆ, ਮੰਨ ਲਿਆ। ਗੱਲ ਮੰਨ ਲੈਣ ਦੀ ਹੈ, ਜੇ ਮਨ ਮੰਨ ਲੈ ਤੇ ਬਸ ਮੰਨ ਲਿਆ। ਦੂਜੀ ਗਲਤੀ ਕੀ ਕੀਤੀ ਵੀ ਝੂਠ ਸਮੱਗਰੀ ਪੇਖ ਸੱਚ ਕਰ ਜਾਂਦੇ ਆ। ਝੂਠ ਸਮੱਗਰੀ, ਝੂਠ ਦੇ ਇੱਥੇ ਅਰਥ ਸੱਚ ਦੇ ਵਿਪਰੀਤ ਨਹੀਂ, ਇੱਥੇ ਝੂਠ ਦੇ ਥੋੜੇ ਜਿਹੇ ਸੌਖੇ ਅਰਥ ਨੇ, ਉਹ ਚੀਜ਼ਾਂ ਜਿਹੜੀਆਂ ਨਾਸ਼ ਹੋ ਜਾਣੀਆਂ ਨੇ। ਆਹ ਹੁਣ ਅਸੀਂ ਇਮਾਰਤ ਵਿੱਚ ਬੈਠੇ ਹਾਂ, ਕਿੱਡਾ ਸੋਹਣਾ ਭਵਨ ਹੈ, ਕਿੱਡੇ ਸੋਹਣੇ ਇਹਦੇ ਵਾਈਬ੍ਰੇਸ਼ਨ ਨੇ, ਪਰ ਆਖਰ ਇਹਦੀ ਉਮਰ ਹੈ। ਜਦੋਂ ਪੁੱਗ ਗਈ, ਕੋਈ ਆਰਜੀ ਪ੍ਰਬੰਧ ਸਾਈਡ ਤੇ ਕਰਕੇ ਬਿਲਡਿੰਗ ਡੇਗ ਦਿੱਤੀ ਜਾਏਗੀ, ਭਾਈ ਇਹਦੀ ਉਮਰ ਪੂਰੀ ਹੋ ਗਈ ਹੈ, ਹੁਣ ਜ਼ਰੂਰੀ ਹੋ ਗਿਆ। ਇਕੱਲੇ ਭਵਨ ਦੀ ਗੱਲ ਨਹੀਂ, ਮੇਰੇ ਸਾਹਮਣੇ ਮਾਈਕ ਹੈ, ਮੇਰੇ ਸਾਹਮਣੇ ਪੀੜਾ ਸਾਹਿਬ ਹੈ, ਮੇਰੇ ਸਾਹਮਣੇ ਸਾਊਂਡ ਦੇ ਬਾਕਸ ਨੇ, ਤੁਸੀਂ ਜਿਹੜੇ ਦੋਲੀਚਿਆਂ ਤੇ ਬੈਠੇ ਹੋ, ਮਤਲਬ ਕੋਈ ਵੀ ਚੀਜ਼ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ, ਸਥੂਲ ਜਿਹਦਾ ਆਦ ਹੈ ਉਹਦਾ ਅੰਤ ਹੈ, ਜਿਹਦਾ ਜਨਮ ਹੈ ਉਹਦਾ ਮਰਨ ਵੀ ਹੈ, ਪਰ ਅਸੀਂ ਇਹਨਾਂ ਨੂੰ ਸਦੀਵੀ ਸਮਝ ਲਿਆ, ਇਹਨਾਂ ਨੇ ਤੇ ਕਦੀ ਖਤਮ ਹੀ ਨਹੀਂ ਹੋਣਾ, ਇਹਨਾਂ ਚੋਂ ਸਾਨੂੰ ਸੁੱਖ ਪ੍ਰਾਪਤ ਹੋਵੇਗਾ। ਔਰ ਜਿਹਨਾਂ ਨੂੰ ਸਮਝ ਆਈ ਉਹ ਕਹਿੰਦੇ ਛੋਟੀਆਂ ਮੋਟੀਆਂ ਗੱਲਾਂ ਛੱਡ, ਆਹ ਜਿਹੜੀ ਧਰਤੀ ਦੇ ਉੱਤੇ ਤੂੰ ਟੁਕੜਿਆਂ ਦੀਆਂ ਰਜਿਸਟਰੀਆਂ ਆਪਣੇ ਨਾਂ ਤੇ ਕਰਾਉਣਾ, ਆਹ ਜਿਹੜੇ ਸੂਰਜ ਦਾ ਨਿੱਘ ਮਾਨਣਾ ਹੈ, ਆਹ ਜਿਹੜੇ ਚੰਦਰਮੇ ਦੀ ਰੋਸ਼ਨੀ ਮਾਨਣਾ ਹੈ, ਆਹ ਜਿਹੜੇ ਤਾਰੇ ਦੇਖਣਾ, ਹਾਂਜੀ ਦੇਖਣਾ ਵਾ। ਮਹਾਰਾਜ ਕਹਿਣ ਲੱਗੇ ਸਭ ਨਾਸ਼ਵੰਤ ਨੇ, ਜਿਹੜੇ ਸੂਰਜ ਦਾ ਤੂੰ ਨਿੱਘ ਲੈ ਰਿਹਾ, ਅਜੋਕੀ ਸਾਇੰਸ ਕਹਿੰਦੀ ਹੈ ਬੁੱਢਾ ਸੂਰਜ ਹੈ, ਕਬਰ ਚ ਲੱਤਾਂ ਲਮਕਾ ਕੇ ਬੈਠਾ, ਬਹੁਤ ਜਲਦੀ ਨੇ ਇਸ ਤੋਂ ਨਾਬੂਤ ਹੋ ਜਾਏ। ਟੈਨਸ਼ਨ ਕਰਨ ਦੀ ਨਹੀਂ ਲੋੜ, ਅਸੀਂ ਤੇ ਅਜੇ ਕਈ ਕਈ ਜਨਮ ਲੈ ਕੇ ਆ ਸਕਨੇ ਆ, ਜਾ ਸਕਨੇ ਆ, ਏਡੀ ਛੇਤੀ ਵੀ ਨਹੀਂ। ਪਰ ਬ੍ਰਹਿਮੰਡੀ ਸਿਲਸਿਲੇ ਨੂੰ ਜੇ ਵੇਖੀਏ ਤੇ ਫਿਰ ਉਹਦੀ ਉਮਰ ਬਹੁਤ ਥੋੜੀ ਹੈ। ਸ੍ਰੀ ਰਾਗ ਦੇ ਵਿੱਚ ਜਿਹੜੀਆਂ ਅਸ਼ਟਪਦੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ, ਉਹਦੇ ਚੋਂ ਸਭ ਤੋਂ ਅੰਤਲੀ ਅਸ਼ਟਪਦੀ ਦਾ ਸਭ ਤੋਂ ਅੰਤਲਾ ਪਦਾ ਪਤਾ ਕੀ ਹੈ? ਹਜ਼ੂਰ ਕਹਿੰਦੇ ਨੇ ਦਿਨ ਰਾਵ ਚੱਲੈ, ਦਿਨ ਰਾਵ, ਸੂਰਜ ਤੇ ਦਿਨ ਚਲਾਏਮਾਨ ਨੇ, ਨਾਸ਼ਵੰਤ ਨੇ। ਨਿਸ ਸੱਸ, ਕਿਉਂਕਿ ਚੰਦਰਮਾ ਰਾਤ ਨਾਲ ਰਿਲੇਟਡ ਹੈ ਇਸ ਲਈ ਉਹਨੂੰ ਉਹਦੇ ਨਾਲ ਜੋੜ ਦਿੱਤਾ, ਰਾਤ ਤੇ ਚੰਦਰਮਾ ਵੀ ਨਾਸ਼ਵੰਤ ਨੇ। ਤਾਰਿਕਾ ਲੱਖ ਪਲੋਏ, ਆ ਜਿਹੜੇ ਲੱਖਾਂ ਤਾਰੇ ਆਸਮਾਨ ਵਿੱਚ ਨਜ਼ਰ ਆਉਂਦੇ ਨੇ, ਪਲੋਏ ਪਲੋਏ ਮੀਨ ਮੂਵ ਹੋ ਰਹੇ ਨੇ, ਨਾਸ਼ ਹੋ ਰਹੇ ਨੇ। ਮਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਜਿਹਨੂੰ ਤੁਸੀਂ ਜਗ੍ਹਾ ਕਹਿੰਦੇ ਹੋ ਜਾਂ ਪਲੇਸ ਕਹਿੰਦੇ ਹੋ, ਉਹਨੂੰ ਉਰਦੂ ਵਾਲੇ ਮਕਾਮ ਕਹਿੰਦੇ ਨੇ। ਮਕਾਮ ਇੱਕੋ ਹੀ ਪੱਕਾ ਹੈ, ਸਦੀਵੀ ਹੈ, ਔਰ ਉਹ ਟਿਕਾਣਾ ਹੈ ਅਕਾਲ ਪੁਰਖ ਦਾ, ਹੋਰ ਸਭ ਚਲਾਏ ਮਾਣ। ਅਸੀਂ ਗਲਤੀ ਕੀ ਕਰ ਲਈ? ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਇਹ ਨਾਸ਼ਵੰਤ ਸਮੱਗਰੀ ਨੂੰ ਸਦੀਵੀ ਰਹਿਣ ਵਾਲੀ ਮੰਨ ਮੰਨ ਕੇ ਆਪਣੇ ਆਲੇ ਦੁਆਲੇ ਵਲੇਵਾ ਇਕੱਠਾ ਕਰ ਰਿਹਾ। ਜਦੋਂ ਕਿਸੇ ਮੌਲ ਵਿੱਚ ਜਾਈਏ ਕੁਛ ਨਾ ਕੁਛ ਚੁੱਕ ਲਿਆਉਣਾ,
ਭਾਵੇਂ ਉਹਦੀ ਰਿਕੁਆਇਰਮੈਂਟ ਹੋਵੇ ਤੇ ਭਾਵੇਂ ਨਾ ਹੋਵੇ। ਰਿਕੁਆਇਰਮੈਂਟ ਹੁੰਦੀ ਨਹੀਂ ਕੋਈ, ਇੰਨੀ ਨਹੀਂ ਹੁੰਦੀ ਜਿੰਨਾ ਅਸੀਂ ਟੈਨਸ਼ਨ ਲੈ ਲੈਂਦੇ ਹਾਂ। ਆ ਮੇਰੇ ਕੋਲ ਇੱਕ ਕੈਰੀ ਬੈਗ ਹੁੰਦਾ, ਮੈਂ ਵਿਚਰਨਾ ਵਾਂ, ਤੁਹਾਡੇ ਕੋਲ ਵੀ ਇੱਥੇ ਆਇਆ ਵਾਂ, ਇੱਕ ਛੋਟਾ ਬੈਗ ਹੈ ਜਿਹਨੂੰ ਹੈਂਡ ਬੈਗ ਕਹਿ ਦਿੰਦੇ ਹੋ। ਉਹ ਮੈਨੂੰ ਕਈ ਵਾਰ ਉਹ ਕਰਮਚਾਰੀ ਪੁੱਛਦੇ ਨੇ ਬਸ ਇੰਨਾ ਹੀ ਸਮਾਨ ਹੈ, ਮੈਂ ਕਹਿੰਦਾ ਬਸ ਇੰਨਾ ਹੀ ਸਮਾਨ, ਇਹ ਵੀ ਫਾਲਤੂ ਹੈ। ਸਾਡੇ ਕੱਪੜੇ ਸਾਡੀਆਂ ਅਲਮਾਰੀਆਂ ਹੰਡਾਉਂਦੀਆਂ ਨੇ, ਸਾਡੇ ਗਹਿਣੇ ਸਾਡੀਆਂ ਤਿਜੋਰੀਆਂ ਹੰਡਾਉਂਦੀਆਂ ਨੇ। ਇੱਕ ਸੂਟ ਕੱਢਣਾ ਹੈ ਅਲਮਾਰੀ ਦਾ, ਦਰਵਾਜ਼ਾ ਖੋਲੀਏ ਤੇ ਪੰਡ ਕੱਪੜਿਆਂ ਦੀ ਉੱਤੇ ਡਿੱਗ ਪੈਂਦੀ ਹੈ, ਬੰਦਾ ਹੈਰਾਨ ਹੋ ਜਾਂਦਾ, ਚੇਤਾ ਹੀ ਨਹੀਂ ਹੁੰਦਾ ਵੀ ਕਿਹੜੇ ਕਿਹੜੇ ਕਦੋਂ ਕਦੋਂ ਲਿਆ ਕੇ ਇਹਦੇ ਵਿੱਚ ਤੁੰਨ ਤੁੰਨ ਕੇ ਭਰੇ ਪਏ ਨੇ, ਲੋੜ ਹੈ ਹੀ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਚ ਲਿਖਿਆ ਹੈ ਦੋ ਜੋੜੀ ਕੱਪੜੇ, ਸਿਰਫ ਇਤਿਹਾਸ ਚ ਲਿਖਿਆ ਸਿਰਫ ਦੋ ਜੋੜੀ ਕੱਪੜੇ, ਇੱਕ 4-5 ਮੀਟਰ ਦਾ ਸਾਫਾ ਸਿਰ ਤੇ ਬੰਨਦੇ ਸਨ ਤੇ ਦੋ ਸਾਫੇ ਹੁੰਦੇ ਸਨ ਤੇ ਦੋ ਜੋੜੀ ਕੱਪੜੇ, ਇੱਕ ਜੋੜੀ ਪਾ ਲਏ ਤੇ ਉਹ ਮੈਲੇ ਹੋ ਗਏ, ਪਰਨਾ ਕੱਪੜੇ ਉਹ ਬਦਲ ਦਿੱਤੇ, ਦੂਜੇ ਪਾ ਲਏ, ਉਹਨਾਂ ਨੂੰ ਧੋ ਲਿਆ। ਅੱਛਾ ਹੋਰ ਬੇਨਤੀ ਕਰਾਂ, ਵਿਹਲੇ ਟਾਈਮ ਵਾਣ ਵੱਟਦੇ ਸਨ, ਉਹ ਕੰਢਾ ਸੀ ਨਾ ਬਿਆਸ ਦਾ ਤੇ ਉਹ ਦੱਬ ਸਰਕੜਾ ਉੱਥੋਂ ਬੜਾ ਮਿਲ ਜਾਂਦਾ ਸੀ ਤੇ ਰਿਵਾਜ਼ ਸੀ, ਤੇ ਵਿਹਲੇ ਟਾਈਮ ਉਹ ਵੱਟ ਕੇ ਤੇ ਉਹ ਬਾਜ਼ਾਰ ਵਿੱਚ ਆਖਣਾ ਇਹਨੂੰ ਵੇਚ ਦਿਓ, ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ, ਛੋਟੀ ਦੁਕਾਨ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਰਦੇ ਰਹੇ। ਵਲੇਵਾ ਨਹੀਂ ਆਪਣੇ ਦੁਆਲੇ ਇਕੱਠਾ ਕੀਤਾ, ਕਿਉਂ? ਕਿਉਂਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਮਕਾਨ ਸਾਡੇ ਵਾਸਤੇ ਨੇ, ਅਸੀਂ ਮਕਾਨਾਂ ਵਾਸਤੇ ਥੋੜਾ ਵਾ, 4-4, 5-5 ਘਰ ਮੈਂ ਵੇਖਿਆ ਉੱਥੇ ਸਾਡੇ ਲੋਕਾਂ ਨੇ ਲਏ ਨੇ, ਭਾਜੀ ਕੀ ਕਰਨਾ ਅੱਜ ਵਿਹਲੇ ਹੋ? ਨਹੀਂ ਨਹੀਂ, ਅੱਜ ਉਹ ਫਲਾਣੀ ਕੋਠੀ ਦੀ ਸਫਾਈ ਕਰਾਉਣੀ ਹੈ। ਇੱਕ ਚੰਡੀਗੜ੍ਹ ਵੀ ਗਿਆਨੀ ਜੀ ਲੈ ਕੇ ਛੱਡਿਆ ਹੈ, ਉਹ ਬੜੇ ਦਿਨ ਹੋ ਗਏ ਨੇ ਗਏ ਨਹੀਂ, ਅੱਜ ਉਹਦੀ ਸਫਾਈ ਕਰਾ ਕੇ ਆਉਣੀ ਹੈ। ਉਹ ਭਲੇ ਮਾਨਸਾ, ਇਹ ਘਰ ਤੇਰੇ ਵਾਸਤੇ ਸਨ, ਤੂੰ ਤੇ ਘਰਾਂ ਜੋਗਾ ਹੋ ਗਿਓ, ਗੱਡੀ ਤੇਰੇ ਵਾਸਤੇ ਸੀ, ਤੂੰ ਤੇ ਗੱਡੀਆਂ ਜੋਗਾ ਹੋ ਗਿਓ, ਹਰ ਸਾਲ ਬਾਅਦ ਬਦਲਣੀ ਹੈ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਘਰ ਰਿਕੁਆਇਰਮੈਂਟ ਹੈ, ਗੱਡੀ ਰਿਕੁਆਇਰਮੈਂਟ ਹੈ, ਜਦੋਂ ਜ਼ਰੂਰਤ ਪੂਰੀ ਹੋ ਜਾਏ ਤੇ ਬਸ ਗੱਲ ਖਤਮ। ਪਰ ਨਹੀਂ, ਇਕੱਠਾ ਕਰਨਾ ਸਮਾਨ। ਬਾਪੂ ਫਿਰ ਸਜਗ ਕਰਦਾ ਹੈ, ਕਹਿੰਦਾ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਇਹਨਾਂ ਨੂੰ ਫਿਰ ਪ੍ਰਾਪਤ ਕਰਨ ਲਈ ਵਕਾਰ ਵੀ ਆਉਂਦੇ ਨੇ ਤੇ ਹਜ਼ੂਰ ਫਿਰ ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਇਹ ਜਿਹੜਾ ਸ਼ਬਦ ਹੈ ਨਾ ਦੀਵਾਨਾ, ਇਹਦਾ ਪਰਿਆਇ ਸ਼ਬਦ ਹੈ ਮਜਨੂੰ। ਅਸੀਂ ਸਮਝਦੇ ਹਾਂ ਵੀ ਮਜਨੂੰ ਕਿਸੇ ਵਿਅਕਤੀ ਦਾ ਨਾਮ ਹੈ, ਉਹ ਨਾਮ ਨਹੀਂ ਸੀ, ਉਹ ਇੱਕ ਕਿਸਮ ਦਾ ਤਖੱਲਸ ਸੀ। ਉਂਝ ਵੀ ਉਹਦਾ ਜਿਹੜਾ ਨਾਮ ਸੀ ਉਹ ਕੈਸ਼ ਸੀ, ਕੈਸ਼, ਜਿਵੇਂ ਤੁਸੀਂ ਨਗਦੀ ਨੂੰ ਕੈਸ਼ ਕਹਿੰਦੇ ਹੋ, ਉਹਦਾ ਨਾਂ ਕੈਸ਼ ਸੀ। ਉਹ ਤੇ ਜਦੋਂ ਉਹਦਾ ਮੁਕੱਦਮਾ ਲੱਗਾ ਤੇ ਉਹ ਲੜਕੀ ਦੇ ਪਿਤਾ ਨੇ ਜਦੋਂ ਸ਼ਿਕਾਇਤ ਕੀਤੀ ਵੀ ਪਰੇਸ਼ਾਨ ਕਰਦਾ ਸਾਡੇ ਘਰ ਆਉਂਦਾ, ਤਾਂ ਉਹਨਾਂ ਪਤਾ ਕੀਤਾ ਕੌਣ ਹੈ, ਤੇ ਉਹ ਚੰਗੇ ਖਾਨਦਾਨ ਨਾਲ ਤਾਲੁਕ ਰੱਖਦਾ ਸੀ ਤੇ ਉਹਨਾਂ ਆਖਿਆ ਵੀ ਨਹੀਂ, ਬੰਦੇ ਉਹ ਚੰਗੇ ਨੇ, ਸਾਡਾ ਉਹਨਾਂ ਨਾਲ ਵੀ ਸੰਬੰਧ ਹੈ। ਤੇ ਉਹ ਕਹਿਣ ਲੱਗੇ ਵੀ ਤੈਨੂੰ ਅਸੀਂ ਇੱਥੇ ਨਿਕਾਲਾ ਦਿੰਦੇ ਹਾਂ, ਤੂੰ ਇੱਥੋਂ ਚਲਾ ਜਾ ਤੇ ਅੱਜ ਤੋਂ ਬਾਅਦ ਤੂੰ ਇੱਥੇ ਆਉਣਾ ਨਹੀਂ ਗਾ। ਜਦੋਂ ਉਹਨੇ ਹੁਕਮ ਸੁਣਾਇਆ ਤੇ ਉਹ ਚਿੱਲਾ ਉੱਠਿਆ, ਗਿੜਗਿੜਾਇਆ ਵੀ ਨਹੀਂ, ਮੈਨੂੰ ਫਾਂਸੀ ਦੇ ਦਿਓ ਪਰ ਮੈਨੂੰ ਇਹ ਸਜ਼ਾ ਨਾ ਦਿਓ। ਤਾਂ ਉਹ ਫਿਰ ਹਾਕਮ ਨੇ ਕਿਹਾ ਵੀ ਤੂੰ ਮਜਨੂੰ ਹੈ। ਮਜਨੂੰ ਉਹਦਾ ਨਾਂ ਨਹੀਂ ਸੀ, ਨਾ ਉਹਦਾ ਕੈਸ਼ ਸੀ। ਦੀਵਾਨਾ ਤੇ ਮਜਨੂੰ ਉਹ ਇੱਕੋ ਸੈਂਸ ਦੇ ਉਹ ਲੋਕ। ਬੰਦਾ ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਦੀਵਾਨਾ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ। ਹੋਸ਼ ਕਦੋਂ ਆਉਂਦੀ ਹੈ ਸਤਸੰਗਤ ਜੀ? ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਮ ਕਾ ਡੰਡ ਮੂੰਡ ਮੈਂ ਲੱਗ ਗਏ, ਜਦੋਂ ਜਮ ਦਾ ਡੰਡਾ ਲੱਗਦਾ ਨਾ, ਉਹਨਾਂ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ। ਬਾਣੀ ਵਿੱਚ ਲਿਖਿਆ ਹੈ ਦੂੜਾ ਆਇਓ ਜਮ ਹੈ ਤਣਾ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ। ਓ ਵੇਖ,
ਜਮ ਤੇਰੇ ਵੱਲ ਵਾਹ ਦਾਈ ਭੱਜੇ ਤੁਰੇ ਆਉਂਦੇ ਨੇ, ਉਹਨਾਂ ਨੂੰ ਤੂੰ ਦਿਸਣਾ ਹੈ ਤੇ ਤੈਨੂੰ ਉਹ ਨਹੀਂ ਦਿਸਦੇ। ਦੂੜਾ ਆਇਓ ਜਮੈ ਤਾਣਾ ਤਿੰਨ ਆਗ ਲੜੇ, ਉਹਨਾਂ ਦੇ ਸਾਹਮਣੇ ਮੈਂ ਰਹਿਣ ਨਾ ਜਾ ਤੇਰੇ ਤੋਂ ਟਿਕਿਆ ਨਹੀਂ ਜਾਣਾ। ਤੈ ਕਰ ਦਲ ਕਰਨ ਮਹਾਂ ਬਲੀ, ਉਹ ਬੜੇ ਬਲੀ ਨੇ, ਉਹ ਹੱਥਾਂ ਵਿੱਚ ਇਸ ਤਰ੍ਹਾਂ ਮਸਲ ਦੇਣਗੇ ਤੈਨੂੰ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਅੱਛਾ, ਕਈ ਕਹਿੰਦੇ ਨੇ ਵੀ ਇਹ ਭਾਈ ਡਰਾਂਦੇ ਨੇ ਜਮਾਂ ਦੀ ਗੱਲ ਕਰ ਕਰਕੇ, ਮੌਤ ਦੀ ਕਰ ਕਰਕੇ। ਸਮਝਿਓ ਥੋੜਾ ਜਿਹਾ, ਮੈਂ ਸਮਾਪਤੀ ਕਰਾਂ। ਜਦੋਂ ਇਮਤਿਹਾਨਾਂ ਵਿੱਚ 2-3 ਮਹੀਨੇ ਰਹਿ ਜਾਣ ਤੇ ਬੱਚਾ ਤੁਹਾਡਾ ਫੋਨ ਨਾਲ ਹੀ ਲੱਗਾ ਰਹੇ ਤੇ ਪੜ੍ਹੇ ਨਾ, ਤਿਆਰੀ ਨਾ ਕਰੇ, ਤੇ ਤੁਸੀਂ ਫਿਰ ਕਹਿੰਦੇ ਹੋ ਵੀ ਪੁੱਤਰ ਐਗਜ਼ਾਮ ਬੜੇ ਨੇੜੇ ਆ ਗਏ ਨੇ, ਫੋਨ ਦਾ ਖਹਿੜਾ ਛੱਡ ਦੇ, ਪੜ੍ਹ ਲਿਆ ਕਰ, ਤੇ ਕੀ ਤੁਸੀਂ ਅਵੇਅਰ ਕਰ ਰਹੇ ਹੁੰਦੇ ਹੋ ਕਿ ਡਰਾ ਰਹੇ ਹੁੰਦੇ ਹੋ? ਤੁਸੀਂ ਕਹੋਗੇ ਅਸੀਂ ਅਵੇਅਰ ਕਰ ਰਹੇ ਹੁੰਦੇ ਹਾਂ। ਬਾਣੀਕਾਰ ਵੀ ਸਾਨੂੰ ਅਵੇਅਰ ਕਰਦੇ ਨੇ, ਡਰਾਂਦੇ ਨਹੀਂ, ਅਵੇਅਰ ਕਰਦੇ ਨੇ। ਉਹ ਸਮਾਂ ਆਉਣਾ ਹੈ, ਉਦੋਂ ਪਹਿਲਾਂ ਸਜਗ ਹੋ ਜਾ, ਸੁਚੇਤ ਹੋ ਜਾ, ਡਰਾਂਦੇ ਨਹੀਂ। ਅਵੇਅਰਨੈਸ ਹੋਰ ਚੀਜ਼ ਹੈ, ਡਰਾਉਣਾ ਹੋਰ ਚੀਜ਼ ਹੈ। ਹਜ਼ੂਰ ਅਵੇਅਰ ਕਰਦੇ ਨੇ ਭਾਈ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਤੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਬੰਦਾ ਬੜਾ ਸ਼ਰਾਰਤੀ ਹੋਵੇ, ਪੁੱਠੇ ਸਿੱਧੇ ਕੰਮ ਕਰੇ ਤੇ ਕਹਿੰਦੇ ਬੜਾ ਸ਼ੈਤਾਨ ਹੈ। ਮਹਾਰਾਜ ਕਹਿੰਦੇ ਨੇ ਨਗੋਰਾ ਹੈ ਨਾ, ਗੁਰੂ ਤੋਂ ਬਗੈਰ ਹੈ, ਗੁਰੂ ਦੀ ਭੈ ਭਾਵਣੀ ਨਹੀਂ, ਗੁਰੂ ਦੀ ਸ਼ਰਨ ਵਿੱਚ ਆਉਂਦਾ ਹੀ ਕੋਈ ਨਹੀਂ ਗਾ, ਸ਼ੈਤਾਨਿਆ ਫਿਰਦਾ। ਇਹ ਬਿਰਤੀ ਬਦਲ ਜਾਏ, ਇਹਦਾ ਇੱਕੋ ਹੀ ਤਰੀਕਾ ਵੀ ਗੁਰੂ ਦੇ ਕੋਲ। ਤੁਸੀਂ ਤੇ ਭਾਗਾਂ ਵਾਲੇ ਹੋ ਸਾਧ ਸੰਗਤ ਜੀ, ਤੁਹਾਡੇ ਚਰਨਾਂ ਚ ਨਮਸਕਾਰ ਹੈ। ਤੁਸੀਂ ਗੁਰੂ ਚਰਨਾਂ ਚ ਲੰਬਾ ਸਮਾਂ ਬੈਠ ਕੇ ਕੀਰਤਨ ਕਥਾ ਸੁਣਦੇ ਹੋ, ਮੈਂ ਤੇ ਅਕਸਰ ਬੇਨਤੀ ਕਰਨਾ ਹੁੰਦਾ, ਔਰ ਇਹ ਕਹਿਣ ਮਾਤਰ ਨਹੀਂ, ਗੁਰਮੁਖੋ ਸੁਣਾਉਣਾ ਬੜਾ ਆਸਾਨ ਹੈ, ਸੁਣਨਾ ਨਾਮੁਮਕਿਨ ਤੇ ਨਹੀਂ, ਪਰ ਸੁਣ ਲਈ ਮਨ ਮਾਰਨਾ ਪੈਂਦਾ। ਮੇਰੇ ਵਰਗਾ ਜਦੋਂ 40-50 ਮਿੰਟ ਬੋਲਦਾ ਨਾ, ਹਰ ਗੱਲ ਜਿਹੜੀ ਹੈ ਇੰਟਰਸਟਿੰਗ ਨਹੀਂ ਹੁੰਦੀ, ਦਿਲਚਸਪ ਨਹੀਂ ਹੁੰਦੀ, ਕਿਤੇ ਕਿਤੇ ਮਨ ਉਬਦਾ ਵੀ ਹੈ। ਪਰ ਭਾਗਾਂ ਵਾਲੇ ਗੁਰਸਿੱਖ ਆਪਣੇ ਮਨ ਨੂੰ ਮਾਰ ਕੇ ਲਗਾਤਾਰ ਚੌਂਕੜਾ ਮਾਰ ਕੇ ਬੈਠੇ ਰਹਿਣਾ, ਸੁਣੀ ਜਾਣਾ, ਕਾਸੀ ਪੈ ਜਾਂਦੀ ਹੈ। ਹੌਲੀ ਹੌਲੀ, ਸਹਿਜੇ ਸਹਿਜੇ, ਆਹਿਸਤਾ ਆਹਿਸਤਾ, ਕੋਈ ਵੀ ਸੱਜਣ ਕਥਾ ਕਰੇ, ਉਹ ਜਿਹੜਾ ਗੁਰਬਾਣੀ ਦਾ ਸ਼ਬਦ ਉਹ ਮਿੱਠਾ ਲੱਗਣ ਲੱਗ ਪੈਂਦਾ। ਸ਼ਬਦ ਲੱਗੋ ਗੁਰ ਮਿੱਠਾ, ਉਹ ਜਦੋਂ ਮਿੱਠਾ ਲੱਗਣ ਲੱਗ ਪਏ, ਸਮਝ ਲਓ ਵੀ ਭੁੱਖ ਲੱਗ ਗਈ ਹੈ, ਤੇ ਭੁੱਖ ਜਿਹੜੀ ਹੈ ਤੰਦਰੁਸਤ ਨੂੰ ਲੱਗਦੀ ਹੈ। ਸਰੀਰਕ ਤੌਰ ਤੇ ਭੁੱਖ ਇਸ ਗੱਲ ਦੀ ਨਿਸ਼ਾਨੀ ਹੈ ਵੀ ਮਨੁੱਖ ਤੰਦਰੁਸਤ ਹੈ, ਔਰ ਮਾਨਸਿਕ ਤੌਰ ਤੇ, ਆਤਮਕ ਤੌਰ ਤੇ ਗੁਰਬਾਣੀ ਦੀ ਭੁੱਖ ਲੱਗੇ ਤੇ ਸਮਝ ਲਓ ਵੀ ਆਤਮਕ ਪੱਖੋਂ ਇਹ ਬੰਦਾ ਤੰਦਰੁਸਤ ਹੈ। ਸੋ ਸਤਿਗੁਰੂ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਮਨਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਜੀ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਾਲਾਹ ਤੇਰੀ, ਨਾ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਦਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਰੇ ਮਾਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਭਾਈ ਜੰਗਬਾਜ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਚੰਗੀ ਸਿੰਘ ਨੂੰ ਉੱਚਾ ਸੁੱਚਾ ਜੀਵਨ ਆਪਣੇ ਦਰਕਰ ਦੀਆਂ ਸੇਵਾਵਾਂ ਦੇ ਨਾਲ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਜਿੰਨੇ ਸੱਚੇ ਪਾਤਸ਼ਾਹ ਜੀ ਆਰਜੂ ਆਪਦੇ ਭਾਣੇ ਵਿੱਚ ਬਤੀਤ ਹੋਈ ਆਪਦਾ ਲੱਖ ਲੱਖ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਰਹਿੰਦੇ ਸਵਾਸ ਆਪਦਾ ਨਾਮ ਜਪਦਿਆਂ ਬਤੀਤ ਹੋਵਣ
ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ। ਬੀਬੀ ਬਲਵੀਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਉਸ ਸਕੂਲ ਦੇ ਸਮੂਹ ਵਿਦਿਆਰਥੀਆਂ ਦੀ ਤੰਦਰੁਸਤੀ ਅਤੇ ਚੰਗੀ ਸਮਾਤ ਵਾਸਤੇ ਵਿੱਦਿਆ ਦੇ ਦਾਨ ਵਾਸਤੇ ਅਰਦਾਸ ਬੇਨਤੀ ਹੈ। ਮੇਰਾ ਪ੍ਰਯਾਸ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਿਸਤਾਨ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਦ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ

बसंत स्वर्ग लोक है जितते पृथ्वी नव खंडन है बिसरा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ।

ਉਧਾਰ ਨੇ ਪੋ ਚਲ ਗੋਰ ਗੋਰ ਬਹੁਤ ਤਾਰੀਆਂ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜਪੈ ਗੁਰ ਕਿਰਪਾਲ ਜਪੈ ਤੇ ਆਪ ਗੁਣ ਸਭ ਛਪੈ ਪਾਰ ਬ੍ਰਹਮ ਗੁਰਦੇਵ ਨੀਚੋ ਊਚ ਥਪੈ ਕਾਟ ਸਿਲਕ ਦੁਖ ਮਾਇਆ ਅਕਾਲੀ ਨੇ ਆਪ ਦੱਸੈ ਗੁਣ ਗਾਏ ਬੇਅੰਤ ਰਸਨਾ ਹਰ ਜਸੈ ਸਲੋਕ ਦ੍ਰਿਸ਼ਟਾਂਤ ਏਕੋ ਸੁਨਿਆਂਤ ਏਕੋ ਵਰਤਾਂਤ ਏਕੋ ਨਰ ਹਰੇ ਨਾਮਦਾਨ ਜਾ ਚਿੰਤ ਨਾਨਕ ਦਿਆਲ ਪੁਰ ਕਿਰਪਾ ਕਰੈ ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸਪੈ ਅਰਦਾਸ ਨਾਮ ਅੱਖਰ ਧਨ ਸਾਂਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਏਕ ਇਹ ਸਭ ਕੁਛ ਆਪੇ ਆਪ ਦੂਜਾ ਕਹਾਂ ਕੇ ਆਪ ਕਰੋ ਆਪ ਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਚਲ ਤੁਧ ਥੇ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦਿਓ ਜੈ ਤਸਰੀ ਬਾਣੀ ਭਗਤਾਂ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਣਿਓ ਮਨ ਮਾਇਆ ਕੇ ਹਾਥ ਬਕਾਨਿਓ ਰਹੋ ਤੁਮ ਕਈਅਤ ਹੋ ਜਾਗਤ ਗੁਰ ਸਵਾਮੀ ਹਮ ਕਈਅਤ ਕਲ ਜੋਕੇ ਕਾਮੀ ਇਨ ਪੰਚਨ ਮੇਰੋ ਮਨ ਨਾ ਵਿਗਾਰਿਓ ਪਲ ਪਲ ਹਰ ਜੀ ਤੇ ਆਂਤ ਨਾ ਪਾਰਿਓ ਜਤ ਦੇਖਿਓ ਤਦ ਦੁੱਖ ਕੀ ਰਾਸੀ ਅਜੋ ਨਾ ਪੜਤਿਓ ਨਿਗਮ ਪੈਸਾ ਕੀ ਗੋਤਮ ਨਾਰਿਓ ਪਤ ਸਵਾਮੀ ਸੀਸ ਧਰਨ ਸਹਿਜ ਪਗਾਮੀ ਇਨ ਦੂਤਨ ਖਲ ਬੰਦ ਕਰ ਮਾਰਿਓ ਵੱਡੇ ਨਲਾਜ ਅਜੋ ਨਿਹਾਰਿਓ ਕਹਿ ਰਵਦਾਸ ਕਾਂ ਕੈਸੇ ਕੀ ਜੈ ਬਿਨ ਰਘੁਨਾਥ ਸਰਨ ਕਾਂ ਕੀ ਲੀ ਜੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਰਾਗ ਟੋਟੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰਮੇਲੇ ਬਹੁ ਨ ਪਹੁ ਜਲ ਫੇਰਾ ਰਹੋ ਮੇਰੇ ਹੀਰੇ ਲੋਚ ਲੱਗੀ ਹਰ ਪ੍ਰੇਵੀ ਕੇਰੀ ਹਰ ਨੈਣ ਹਰ ਪ੍ਰਭ ਹੀਰਾ ਸਤਿਗੁਰ ਦਿਆਲ ਹਰ ਨਾਮ ਦੜਾਇਆ ਹਰ ਪਾਥਰ ਹਰ ਪ੍ਰਭ ਕੇਰਾ ਹਰ ਅੰਗੀ ਹਰ ਨਾਮ ਪ੍ਰਭ ਪਾਇਆ ਗੁਰ ਗੋਬਿੰਦ ਹਰ ਕੇਰਾ ਹਰ ਹਿਰਦੇ ਮਨ ਧਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ

ਲਪਟਾਨੀ ਨਿਰਭਉ ਹੋਏ ਰਹੇ ਲੇਵੇ ਕਹਿ ਨਾਨਕ ਹਰ ਮਨ ਮਾਨੀ ਟੋਟੀ ਮਹਲਾ ਪੰਜਵਾਂ ਹਰ ਬਿਸਰ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੋ ਜਾਂ ਕੋ ਓੜ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਹੀ ਤੈ ਗੁਣ ਨਿਧਾਨ ਗੁਣ ਤਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹਲਾ ਪੰਜਵਾਂ ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਤਾਇਓ ਰੈ ਮੈਂ ਤਾਇਓ ਰੈ ਮਨ ਦੈ ਦਿਸ ਧਾਇਓ ਮਾਇਆ ਮਗਨ ਸਵਾਦ ਲੋ ਮੋਹੋ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਲ ਸਾਧ ਸੰਗ ਸਿਉ ਇੱਕ ਮੋਹਤ ਨਏ ਮਨ ਲਾਇਓ ਵਿਖਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਨੇ ਜਾਇਓ ਚਰਨ ਕਮ ਸਿਉ ਭਾਵਨਾ ਕੀਨੋ ਨੈ ਸਤਪੁਰਖ ਮਨਾਇਓ ਧਾਵਤ ਕੋ ਧਾਵੈ ਬੋ ਭਾਤੀ ਜਿਉ ਤੇਲੀ ਬਲਦ ਭਰਮਾਇਓ ਨਾਮ ਦਾਨ ਇਸ ਨਾਨਾ ਕੀਓ ਇੱਕ ਨਿਮਖ ਨਾ ਕੀਰਤਨ ਗਾਇਓ ਨਾਨਾ ਝੂਠ ਲਾਏ ਮੈਂ ਤੋਖਿਓ ਨਾ ਬੂਝਿਓ ਅਪਣਾਇਓ ਪਰਪਕਾਰ ਨਾ ਕਭੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਜ ਦੂਤ ਰਜ ਸੰਗਤ ਗੋਸ਼ਟ ਮਧਵਾਰੋ ਮਧਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਚਨ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੇ ਰਾਖੂ ਲਾਜ ਅਪਣਾਇਓ ਟੂਡੀ ਮਹਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਤਾ ਆਇਆ ਅਨਕ ਸਾਜ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਹੁਣ ਢਾਇਆ ਰਹਾਉ ਤਾਏ ਤਾਏ ਕਿਰਪਨ ਸਰਬ ਕੀਨੇ ਕਤਰਤ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਥੀ ਕਾਜ ਨਾ ਆਇਆ ਘਰ ਭਰਨ ਸਵਾਰੀ ਸੇਜਾ ਕਾਮਣ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਭਰ ਤੇ ਪੇਖ ਪੇਖ ਦੁੱਖ ਪਾਇਆ ਸਾਰਵ ਦਿਵਸ ਮਜ਼ਬੂਰੀ ਕਰਤਾ ਤੋ ਮਛਲ ਸ਼ਾਹ ਸ਼ਹਿਰ ਆਇਆ ਖੇਤ ਭੈਓ ਬੇਗਾਰੀ ਨਿਆਈ ਘਰ ਕੇ ਕਾਮ ਨਾ ਆਇਆ ਪਹਿਓ ਅਨਗੁਰਾ ਹੈ ਜਾਂ ਕੋ ਪ੍ਰਭ ਕੋ ਤੇ ਸਿਰ ਦੇ ਨਾਮ ਵਿਸਾਇਆ ਸਾਧ ਸੰਗਤ ਕੇ ਪਾਛੇ ਭਰਿਓ ਜਨ ਨਾਨਕ ਹਾਰਸ ਪਾਇਆ ਟੋਟੀ ਮਹਲਾ ਪੰਜਵਾਂ ਕਿਰਪਾ ਨਿਦ ਵਸੋ ਹਿਰਦੇ ਹਰ ਨੀਤ ਤੈਸੀ ਬੁੱਧ ਕਰੂ ਪੁਰਗਸ ਲਾਗੇ ਪ੍ਰਭ ਸੰਗ ਪ੍ਰੀਤ ਰਹਾਓ ਦਾਤ ਮਾਰੇ ਕੀ ਪਾਵੋ ਧੂਰਾ ਮਹਤ ਕਲੇਲੇ ਲਾਵੋ ਮਹਾਂਪਦ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਓ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤੁਮਾਰੋ ਪਾਹੋ ਜੋ ਤੂੰ ਕਰੋ ਜੋ ਤੂੰ ਕਰ ਹੈ ਤਹੀ ਇਹ ਤ੍ਰਿਪਤ ਆਨਕ ਤੂੰ ਤਾਇਓ ਸਦ ਹੀ ਨਿਕਟ ਜਾਣਿਓ ਪ੍ਰਭ ਸਵਾਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਕੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋਪ ਦੇ ਕਿਉਂਕਾਰ ਸਤਿਗੁਰ ਪ੍ਰਸਾਦ ਮਾਂਗੂ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਹੇ ਤਾਹੇ ਬਹੁਵਿਤ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੋ ਚਾਹੋ ਦੀਸੇ ਸਗਲ ਵਾਤ ਹੈ ਖਾਮ ਕਹੋ ਨਾਨਕ ਸੰਤ ਰੇਣ ਮਾਂਗੂ ਮੇਰੋ ਮਨ ਪਾਇਓ ਵਿਸਰਾਮ ਟੋਡੀ ਮਹਲਾ ਪੰਜਵਾਂ ਪ੍ਰਭ ਜੀ ਕੋ ਨਾ ਮਨੋ ਸਾਧਾਰੇ ਜੀ ਪ੍ਰਾਣ ਸੁਖ ਇਸ ਮਨ ਕੋ ਵਰਤਨ ਇਹ ਮਾਰੇ ਰਹਾਉ ਨਾਮ ਜਾਤ ਨਾ ਮੇਰੀ ਪਤ ਹੈ ਨਾ ਮੇਰੇ ਪਰਿਵਾਰੇ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਮੁਕੋ ਨਿਸਤਾਰੇ ਵਿਖੇ ਬਲਾਸ ਕਈਅਤ ਬਹੁਤ ਤੇਰੇ ਚਲਤ ਨ ਕਛੂ ਸਿੰਘਾਰੇ ਇਸ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮੱਲਾ ਪੰਜਵਾਂ ਨੀਕੈ ਗੁਣ ਗਾਓ ਮਿਠੇਈ ਰੋਗ ਮੁਖੋ ਜਲ ਮਨ ਨਿਰਮਲ ਹੋਈ ਹੈ ਤੇਰੇ ਰਹੇ ਇਹਾਂ ਹੁਆਂ ਲੋਗ ਰਹੋ ਚਰਨ ਪਖਾਰ ਕਰੂੰ ਗੁਰ ਸੇਵਾ ਮਨੋ ਚਰਾਵਿਓ ਭੋਗ ਛੋੜ ਆਪਤ ਬਾਦ ਹੰਕਾਰਾ ਮਾਂ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਸਮਖਤ ਲਿਖਿਆ ਲਿਖੋਗ ਕਹੋ ਨਾਨਕ ਏਕ ਬੰਦੂ ਜਾਬਰ ਨਾ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਮਾਰੀ

ਚਿੰਤਾ ਲਹੋ ਹਮਾਰੀ ਰਹਾਉ। ਅਵਰ ਨ ਸੂਜੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਲੇਖਾ ਛੋਟ ਲੇਖਾ ਛੁੱਟੈ, ਹਮ ਨਿਰਗੁਣ ਲੈ ਉਭਾਰੀ। ਸਾਧ ਬਖਸੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਏ ਬਾਰੀ। ਢੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਣ। ਸਾਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਰਹਾਓ। ਜੋ ਮੰਗੈ ਸੋਈ ਸੋਵੀ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜਨਮਨ ਦੋਹੂ ਤੇ ਛੁਟਕੇ ਭਉ ਜਲ ਜਗਤ ਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦਰ ਪੁਰਾਇਣ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਢੋਡੀ ਮਹੱਲਾ ਪੰਜਵਾਂ, ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭੈ ਦਿਆਲਾ। ਸਿਵ ਕੇ ਬਾਣ ਸਿਰ ਕਾਟਿਓ ਰਹੋ, ਕਾਲ ਜਲ ਜਬ ਜੋ ਨ ਸਕੈ, ਸਚ ਕਾ ਪੰਥਾ ਥਾਟਿਓ। ਖਾਤ ਖਰਚਤ ਕਛੂ ਨਿਕੁਟਤ ਨਾਹੀ, ਰਾਮ ਰਤਨ ਧਨ ਖਾਟਿਓ। ਪਸਵਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਅਗਮ ਨਿਗਮ ਕਹੇ ਜਾ ਨਾਨਕ, ਸਭ ਵੇਖੇ ਲੋਕ ਸਭਾਇਆ। ਟੋਡੀ ਮਹੱਲਾ ਪੰਜਵਾਂ, ਕਿਰਪਨ ਮਾਂ ਤਨ ਕਿਲ ਕਿਲ ਵਿਖ ਭਰੇ, ਸਾਧ ਸੰਗ ਭਜਨ ਭਜਨ ਕਰ ਸਵਾਮੀ। ਢਾਕਣ ਕੋਇ ਖਰੇ ਰਹੋ, ਅਨਕ ਛਿਦਰ ਬਹੁਤ ਤੇ ਛੁਟਕਤ। ਤਹਾਮ ਨਾ ਜਾਈ ਕਰੇ, ਜਿਸ ਕਾ ਬਹੁਤ ਸਿਆਰਾ ਦੇ ਖੋਟੇ ਸੰਗ ਕਰੇ। ਗੱਲੀ ਸਹਿਲ ਉਠਾਵਤ ਚਾਹੇ, ਉਹ ਉਹਾਂ ਹੀ ਧਰੇ। ਜੋ ਸਗ ਨਿੰਦ ਕਛ ਨਾਹੀ, ਪ੍ਰਭ ਰਾਖੋ ਸਰਨ ਪਰੇ। ਟੋਡੀ ਮਹੱਲਾ ਪੰਜਵਾਂ, ਹਰ ਕਹਿ ਚਰਨ ਕਮਲ ਮਨ ਧਿਆਇਓ। ਕਾੜ ਕੋਠਾਰ ਪਿਤ ਬਾਤ ਹੰਤਾ, ਔਖਦਾਰ ਕੋ ਨਾਮ ਰਹੋ। ਤੀਨੇ ਤਾਪ ਨਿਵਾਰਨ ਹਾਰਾ, ਦੁਖਾਂਤਾ ਸੁਖ ਰਾਸ। ਤਾਂ ਕੋ ਵਿਘਨ ਕੋ ਲਾਗੈ, ਜਾਂ ਕੀ ਪ੍ਰਭ ਅੱਗੇ ਅਰਦਾਸ। ਸੰਤ ਪ੍ਰਸਾਦ ਵੈਦ ਨਰਾਇਣ, ਕਰਨ ਕਾਰਨ ਪ੍ਰਵੇਕ। ਬਾਲ ਬੁੱਧ ਪੂਰਨ ਸੁਖਦਾਤਾ, ਨਾਨਕ ਹਰ ਹਰ ਟੇਕ। ਟੋਡੀ ਮਹੱਲਾ ਪੰਜਵਾਂ, ਹਰਾ ਨਾਮ ਸਦਾ ਸਦ ਜਾਪ, ਧਾਰ ਅਨਗੁਰ ਹੈ ਪਾਰ ਬ੍ਰਹਮ ਸਵਾਮੀ। ਵਾਦੀ ਕਿਨੀ ਆਪ ਰਹਾਉ, ਜਿਸ ਕੈਸੇ ਫਿਰ ਤਿੰਨ ਨ ਸੰਭਾਲੇ। ਬਿੰਸ ਸੋਖ ਸੰਤਾਪ, ਹਾਥ ਦੇ ਰਾਖੇ ਜਨ ਆਪਣੇ। ਹਰ ਹੋਏ ਮਾਈ ਬਾਪ, ਜੀ ਜੰਤ ਹੋਏ ਮਿਹਰਬਾਨਾ। ਦਇਆ ਧਾਰੀ ਹਰਨਾਥ, ਨਾਨਕ ਸਰਨ ਪਰੇ ਦੁੱਖ ਭੰਜਨ। ਜਾਂ ਕਾ ਵੱਡ ਪ੍ਰਤਾਪ, ਟੋਡੀ ਮਹੱਲਾ ਪੰਜਵਾਂ। ਸਵਾਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ। ਤੁਧ ਬਿਨ ਕਵਣ ਉਧਾਰੇ ਰਹਾਉ, ਖੋਜਤ ਖੋਜਤ ਬਹੁ ਪ੍ਰਕਾਰੇ, ਸਰਵ ਅਰਥ ਵਿਚਾਰੇ। ਸਾਧ ਸੰਗ ਪਰਮਗਤ ਪਾਈਏ, ਮਾਇਆ ਰਜ ਬੰਧ ਹਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਬਿਦਾਰੇ, ਸਗਲੇ ਰੋਗ ਨਿਵਾਰੇ। ਟੋਡੀ ਮਹੱਲਾ ਪੰਜਵਾਂ, ਘਰ ਦੀ ਜਾ ਤੀਜਾ ਚੌਪ ਦੇ, ਕਿਉਂਕਾਰ ਸਤਿਗੁਰ ਪ੍ਰਸਾਦ। ਹਾਂ ਹਾਂ ਲਿਪਟ ਰਹੋ ਰੇ, ਹਾਂ ਹਾਂ ਲਿਪਟ ਰਹੋ ਰੇ, ਮੂੜੇ ਕਛੂ ਨਾ ਥੋਰੀ। ਤੇਰੋ ਨਾਹੀ ਸੋ ਜਾਨੀ ਮੋਰੀ ਰਹੋ, ਆਪਨ ਰਾਮ ਨਾ ਚੀਨੋ ਖਿਨੂਆ, ਜੋ ਪਰਾਈ ਸੋ ਆਪਣੀ ਮਨੂਆ। ਨਾਮ ਸੰਗੀ ਜੋ ਮਾਨਾ ਵਿਸਾਇਓ, ਛੋੜ ਜਾਏ ਬਾਹੂ ਚਿਤ ਲਾਇਓ। ਸੋ ਸਾਂਚਿਓ ਜੈਤ ਭੂਖ ਤਰਸਾਇਓ, ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ। ਕਾਮ ਕ੍ਰੋਧ ਲੋਹ ਕੂਪ ਹਰਿਆ, ਗੁਰਪ੍ਰਸਾਦ ਨਾਨਕੋ ਤਰਿਆ। ਟੋਡੀ ਮਹੱਲਾ ਪੰਜਵਾਂ, ਹਮਰੇ ਇੱਕ ਹਰੀ ਹਰੀ, ਆਨ ਅਵਰ ਸਿਆਣਪਨਾ ਕਰੀ ਰਹੋ। ਵੱਡੇ ਪਹਾ ਗੁਰ ਆਪਣਾ ਪਾਇਓ, ਗੁਰਮੁਖੋ ਹਰ ਨਾਮ ਦਰੜਾਇਓ। ਹਰ ਹਰ ਜਾਪ ਤਾਪ ਵਰਤ ਨੇਮਾ, ਹਰ ਹਰ ਧਿਆਏ ਕੁਸਲ ਸਭ ਖੇਮਾ। ਆਚਾਰ ਵਿਹਾਰ ਜਾਤ ਹਰ ਗੁਣੀਆਂ, ਮਹਾਨੰਦ ਕੀਰਤਨ ਹਰ ਸੁਣੀਆਂ। ਕਹੋ ਨਾਨਕ ਜਨ ਠਾਕਰ ਪਾਇਆ, ਸਭ ਕੁਛ ਤਿਸ ਗੈ, ਸਭ ਕੁਛ ਤਿਸ ਕਹਿ ਗ੍ਰਹਿ ਮੈਂ ਆਇਆ। ਟੋਡੀ ਮਹੱਲਾ ਪੰਜਵਾਂ, ਘਰ ਚੌਥਾ ਦੋਪ ਦੇ, ਇੱਕਓਂਕਾਰ ਸਤਿਗੁਰ ਪ੍ਰਸਾਦ। ਰੂੜੋ ਮਨ ਰੰਗੋ ਲੋੜੋ ਗੱਲੀ, ਹਾਰਨੀ ਨਾ ਹੋ ਰਹੋ ਹੋਏ ਰਹੋ।
ਹੁਣ ਟੁੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਭੇਖਾ ਗੁਰਮਿਲ ਭਰਮ ਗਵਾਇਆ ਹੈ। ਇਹ ਬਿਦ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਥੈ ਇਨ ਬਿਦ ਨਾਨਕ ਹਰ ਨੈਣ ਅਲੋਏ। ਢੋਡੀ ਮਹੱਲਾ ਪੰਜਵਾਂ ਗਰਬ ਕਹਿ ਲੜੋ ਮੂੜਿਓ ਹੀ ਓਰੇ ਹਿਓ ਮਹਾਰਾਜ ਦੀ ਮਾਇਓ ਦੇਹਰ ਨਿਆਇ ਮੋਇ ਫਾਕਿਓ ਰੇ ਰਹੁ ਕਣੋ ਕਣੋ ਕਣੋ ਸਦ ਲੋੜੈ ਬਿਨ ਲੈਣੇ ਕੈਂਠੇ ਪਾਇਓ ਰੇ ਮਹਾਰਾਜ ਰਹੋ ਬਾਤ ਬਹੁ ਸਿਉ ਭਲਹਾਇਓ ਨਿਰਭਾਗੜੋ ਪੈਹੋ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੇ ਥਾਰੇ ਸਗਲ ਪ੍ਰਾਸ਼ਤ ਮਿਟਿਓ ਰੇ ਜਾ ਕੋ ਲੈਣੇ ਮਹਾਰਾਜ ਦੀ ਗਾਠੜੀਓ ਜਨ ਨਾਨਕ ਗਰਵਾਸ ਨਾ ਪਰਿਓ ਰੇ। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੂ ਪ੍ਰਭ ਯਕੀਨ ਪੰਚ ਦੁਖ ਹੋਰ ਅਹੰਗ ਰੋਗ ਹੈ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋੜ ਛੋਏ ਵੇਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਅਧੀਨ ਰੂਪ ਅਨੂਪ ਮੇਰੇ ਕਛੂ ਨਾ ਵਿਚਾਰਿਓ ਪ੍ਰੇਮ ਕਹਿਓ ਮੋਕੋ ਹਰ ਰੰਗ ਭੀਨ ਪੇਖਿਓ ਲਾਲਨ ਪਾਠ ਬੀਚ ਖੋਏ ਆਨੰਦ ਚਿੰਤਾ ਹਰ ਖੈ ਪਤੀਨ ਤਸੀ ਕੋ ਕਰੈ ਸੋਈ ਪ੍ਰਭ ਨਾਨਕ ਸੋ ਠਾਕਰ ਤਸੀ ਕੋ ਧੀਨ। ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਾਪੇ ਹੀ ਰਾਮ ਨਾਮ ਸਿਮਰਨ ਹੈ ਸਿਮਰਨ ਇਹੀ ਕਰਮ ਧਰਮ ਜਾਪੇ ਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੇਰੋ ਵੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਕਾਟ ਤੋ ਸਤਸੰਗ ਮੇਰੋ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਹਿ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤ ਕੇ ਮੀਤ। ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਪ੍ਰਭ ਜੀ ਮਿਲ ਮੇਰੇ ਪ੍ਰਾਣ ਵਿਸਨਾਈ ਨੇਮ ਖੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਾਉ ਖੋਬੈ ਪਰਮ ਰੱਖੇ ਮੇਰੇ ਪ੍ਰੀਤਾਂ ਤਰਜਾਮੀ ਸੁਗੜ ਸਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦਿਸ਼ਟ ਧਾਰੋ ਪ੍ਰਭ ਮਾਨ ਅੜ ਪੈ ਰਸਨਾ ਗੁਣ ਗਾਵੈ ਜਸ ਪੂਰਨ ਅਗਾਵੈ ਸਮਰੱਥ ਕਾਨ ਤੇਰੀ ਸਰਨ ਜੀਅਨ ਕੇ ਦਾਤਾ ਸਦਾ ਸਦਾ ਨਾਨਕ ਕੁਰਬਾਨ। ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤ ਮਨਮੋਹਨ ਕਰ ਕਿਰਪਾ ਮੇਰੇ ਲੋਚਾਂ ਪੂਰ ਰਹੋ ਦਹਿ ਦਸ ਰਵ ਰਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੈ ਸੇ ਜਨ ਕਬੂ ਨ ਮਰਤੈ ਝੂਰ ਤੰਦ ਬੰਦ ਬਿਨ ਸਹਿ ਮਾਇਆ ਕੈ ਸਾਧੂ ਸੰਗਤ ਮਿਟੇ ਵਸੂਰ ਸੁਖ ਸੰਪਦ ਭੋਗ ਇਸ ਜੀ ਕੈ ਬਿਨ ਹਰ ਨਾਨਕ ਜਾਣੈ ਕੂਰ। ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨ ਸਕੂ ਬਿਨ ਪ੍ਰੀਤਮ ਦਰਸ਼ਨ ਵੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਏਕ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਵਨਾਸੀ ਬਿਮਲ ਕੋ ਬਿਵਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਂਤ ਸਹਿਜ ਸੁਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ। ਟੋਡੀ ਮਹੱਲਾ ਪੰਜਵਾਂ ਹਰ ਹਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤਰ ਸਭ ਬੇਤਾ ਰਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਕੋ ਖਾਵਨ ਬਿਸਨ ਬਿਸਨ ਪਹੀ ਬਿਸਮਾਦਾ ਨਬੀਓ ਦੂਸਰ ਲਾਵਨ ਰਸਨ ਸਿਮਰ ਸਿਮਰ ਜਸ ਜੀਵਾ ਨਾਨਕ ਦਾ ਸਦਾ ਬਲ ਜਾਵਨ। ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤਰਨ ਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹੋ ਛੋੜ ਸਿਆਣ ਬਹੁ ਚਿਤਰਾਈ ਦੋਇ ਕਰ ਜੋੜ ਸਾਧ ਪਗ ਚੱਲ ਸਿਮਰ ਸਵਾਮੀ ਅੰਤਰ ਜਾਮੀ ਮਨੁੱਖ ਦੇਹ ਕਾਹੇ ਉੱਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨੇ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰ ਸਿਮਰ ਦਹਿਨ ਭੈ ਮਲ। ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ
ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੇਤ ਅਬਨਾਸੀ ਕਾਮ ਕ੍ਰੋਧ ਬਿਨਸੈ ਮਦ ਢੀਠੈ ਅਤਰ ਪਹਿ ਸਾਚ ਰੰਗ ਰਾਤੇ ਜਨਮ ਮਰਨ ਬਹੁੜ ਨੇ ਪੀਠੈ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੈ ਨਾਮ ਰਤਨ ਪਾਈਐ ਜਨ ਨਾਨਕ ਨਾਮ ਵਿਹੂਣ ਚੱਲੈ ਸਭ ਮੁਠੈ ਟੋਡੀ ਮਹੱਲਾ ਪੰਜਵਾਂ ਸਾਧ ਸੰਗਤ ਹਰ ਹਰ ਨਾਮ ਚਤਾਰਿਆ ਸਹਿਜ ਆਨੰਦ ਹੋਏ ਦਿਨ ਰਾਤੀ ਅੰਕਰ ਭਲੋ ਹਮਾਰਾ ਰਹੋ ਗੋਰ ਪੂਰਾ ਭੇਟਿਓ ਵਡਭਾਗੀ ਜਾਂ ਕੋ ਅੰਤ ਨ ਪਾਰਾ ਵਾਰਾ ਕਰ ਕਰਹਿ ਕਾਲ ਲਿਓ ਜਨ ਆਪਣਾ ਬਿਕ ਸਾਗਰ ਸੰਸਾਰਾ ਜਨ ਮਨ ਕਾਟੇ ਗੁਰਬਚਨੀ ਬਹੁਰਨ ਸੰਕਟ ਦੁਆਰਾ ਨਾਨਕ ਸਰਨ ਗਹੀ ਸਵਾਮੀ ਕੀ ਪੁਨ ਪੁਨ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗੈ ਹਰ ਬਿਸਰ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਣ ਮਨ ਤਨ ਸੁਖ ਦੇ ਸਰੂਪ ਪੂਰਨ ਪਹੀ ਆਸਾ ਦਰਸ਼ਨ ਭੇਟ ਉਤਰੀ ਭੁੱਖ ਚਾਰ ਪਦਾਰਥ ਅਰ ਮਹਾਸਿਧ ਕਾਮ ਤੇਹਨ ਪਾਰ ਜਾਤ ਹਰਾ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਤੁਮਾਰੇ ਉਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੌਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕ ਰਗਮ ਪਾਰੇ ਸੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕੈ ਬਹੁਰ ਕਛੂ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮ ਆਈ ਉੜ ਜਿਉ ਕਨ ਕਾਮਣੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸੱਚ ਜਾਣ ਕੈ ਤਾਂ ਸਿਉ ਰੁਚ ਉਪਜਾਈ ਦੀਨ ਬੰਧ ਸਿਮਰਿਉ ਨਹੀਂ ਕਭੂ ਹੋਤ ਨ ਸੰਗ ਸਹਾਈ ਮਗਨ ਪਹਿ ਮਾਇਆ ਨਿਸ ਦਿਨ ਛੂਟੀ ਨਮਨ ਕੀ ਕਾਈ ਕਹੋ ਨਾਨਕ ਆਬ ਨਾਹੇ ਅਨੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਏ ਕਿਉਂਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਰਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੈ ਖਜੂਰ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਉ ਪੰਡਤ ਹੋਏ ਕੇ ਬੇਦ ਵਖਾਣੇ ਮੂਰਖ ਨਾਮ ਦਿਓ ਰਾਮੈ ਜਾਣੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਹੀ ਪਤਤ ਪਵਿੱਤ ਪੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦਿਓ ਜਨ ਕੋ ਪ੍ਰਤਿਗਿਆਈ ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਪੰਥ ਨਾਮ ਦਿਓ ਸੁਕਰਤ ਮਤ ਪਹਿ ਫਨਤ ਨਾਮ ਦਿਓ ਸੁਕਰਤ ਮਤ ਪਹਿ ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਹੇ ਤੀਨ ਛੰਦੇ ਖੇਲ ਆਛੈ ਰਹਾਉ ਘੁਮਾਰ ਕੇ ਕਰ ਹਾਂਡੀ ਆਛੈ ਰਾਜਾ ਕੇ ਕਰ ਸਾਂਡੀ ਗੋ ਬ੍ਰਾਹਮਣ ਕੇ ਕਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਕਰ ਹੀਂਗ ਆਛੈ ਭੈਂਸ ਮਾਥੇ ਸਿੰਘ ਗੋ ਦੇਵਲ ਮਦੇ ਸਿੰਘ ਆਛੈ ਲੀਨ ਸਿੰਘ ਗੀ ਹੀਂਗ ਗੋ ਤੇਲੀ ਕੇ ਕਰ ਤੇਲ ਆਛੈ ਜੰਗਲ ਮਦੇ ਬੇਲ ਗੋ ਮਾਲੀ ਕੇ ਕਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਤ ਕਤਾਰ ਨਾਮ ਰਿਧ ਬੁੱਧ ਸਿੱਧ ਸੁਖ ਪਾਵੈ ਭਾਈ ਗੁਰਮਤਾਰ ਰਾਮ ਰਾਮ ਰਹਾਉ ਨਾਨਾ ਖਿਆਨ ਪ੍ਰਾਣ ਜਸ ਉੱਤਮ ਖੜ ਦਰਸ਼ਨ ਗਾਵੈ ਰਾਮ ਸੰਕਰ ਕਰੋੜ ਤੇ ਤਿਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰ ਜਸ ਗਾਵੈ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਨ ਕਹੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਾਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹੈ ਨੇਕੋ ਗੁਰ ਸਤਿਗੁਰ ਨਾਮ ਦਿਵਾਯੋ ਰਹਾਉ ਤਿਸ ਜਨ ਕੋ ਮੰਤਨ ਸਭ ਦਿਓ ਜਨ ਹਰ ਹਰ ਨਾਮ ਸੁਣਾਇਓ
ਧਨ ਮਾਇਆ ਸੰਪੈ ਤਿਸ ਦੇਵੋ ਜਨ ਹਰ ਮੀਤ ਮਿਲਾਇਓ। ਖਿਨ ਕੈਂਚਨ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ। ਜਨ ਨਾਨਕ ਕੋ ਹਰ ਭੇਟੈ ਸਵਾਮੀ ਦੁਖੋ ਮੈਂ ਰੋਗ ਗਵਾਇਓ। ਬੈਰਾੜੀ ਮੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੋ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ। ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤੱਤ ਵਿਸਤਾਰਾ ਵਿ ਧਾਤੂ ਪੰਜ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ। ਬੈਰਾੜੀ ਮੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟਾਂਤਰ ਕੇ ਪਾਪ ਸਭ ਖੋਵੈ ਸਭ ਭਵ ਜਲ ਪਾਰ ਉਤਾਰਾ ਰਹਾਉ। ਕਾਇਆ ਨਗਰ ਬਾਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਾਸਤ ਕਛੂ ਨਦਰ ਨਾਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸੋ ਸਰਾਫ ਰਤਨ ਹੀਰਾ ਹਰ ਆਪੇ ਕੀ ਆਪ ਸਾਰਾ। ਜਾਂ ਨਾਨਕ ਨਾਨਕ ਜਿਸ ਕਿਰਪਾ ਕਰੇ ਸੋ ਹਾਰ ਨਾ ਬਿਹਾਂਜੇ ਸੋ ਸੋ ਸੱਚਾ ਵਣਜਾਰਾ। ਬੈਰਾੜੀ ਮੱਲਾ ਚੌਥਾ ਜਪ ਮਨ ਹਾਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਏ ਸੁਖਦਾਤਾ ਤਾਂ ਕਾਂਤ ਨਾ ਪਾਰਾ ਵਾਰਾ ਰਹਾਉ। ਅਗਨ ਕੁੰਠ ਮੈਂ ਉਧਰ ਲਿਵ ਲਾਗਾ ਹਰ ਆਖੇ ਉਧਰ ਮਜਹਾਰਾ ਸੋ ਐਸਾ ਹਰ ਸੇਵੋ ਮਨ ਮੇਰੇ ਅੰਤ ਛੁਡਾਵਣ ਹਾਰਾ। ਜਾਂ ਕਾ ਹਿਰਦੇ ਵਸਿਆ ਮੇਰਾ ਹਰ ਹਰ ਤੇ ਜਨ ਕੋ ਕਰੋ ਨਿਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਅਧਾਰਾ। ਬੈਰਾੜੀ ਮੱਲਾ ਚੌਥਾ ਜਪ ਮਨ ਹਰ ਨਾਮ ਚਿਤ ਧਿਆਈਐ ਜੋ ਇੱਛੇ ਸੋਈ ਫਲ ਪਾਵੋ ਫਿਰ ਦੁੱਖ ਨਾ ਲਾਗੇ ਆਏ ਦਰਹਾਉ। ਜੋ ਸੋ ਜਪ ਸੋ ਤਪ ਸਾ ਵਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਏ ਖਿਨ ਮੈਂ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ ਕੁਛ ਕੀਮਤ ਕਹੀ ਨਾ ਜਾਏ ਨਾਨਕ ਸਰਨਤ ਮਾਰੀ ਹਰ ਜਿਉ ਭਾਵੇਂ ਤੇਵੇਂ ਛੁਡਾਏ। ਬੈਰਾੜੀ ਮੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋੜ ਜਨਮ ਕੇ ਦੁੱਖ ਗਵਾਇਓ ਰਹਾਓ। ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ। ਰਾਗ ਤਲੰਗ ਰੰਗ ਰਾਗ ਰੰਗ ਰਾਗ ਤਲੰਗ ਮੱਲਾ ਪਹਿਲਾ ਘਰ ਪਹਿਲਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਯਕ ਅਰਜ ਗੁਸਤਮ ਪੇਸ ਤੋਦਰ ਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਐ ਪਰਵਰਦਿਗਾਰ। ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਏ ਅਜਰਾਹੀਲ ਗਰਾਫ ਤੇ ਦਿਲ ਹੇਚ ਨਾ ਦਾਨੀ ਰਾਹੁ। ਜਾਨ ਪਿਸਰ ਪਦਰ ਬਰਾਦਰ ਹਾਂ ਕਸ ਨੇਸ ਦਸਤਗੀਰ ਆਖਰ ਵਿਆਪਤਮ ਕਸ ਨਦਾਦ ਚਹੋ ਸਬਦ ਤਕਬੀਰ। ਸਰਵ ਰੋਜ ਗੁਸਤਮ ਦਰ ਹਵਾ ਕੇ ਕਰਦੇ ਬਦੀ ਖਿਆਲ ਗਹਿਨ ਨੇਕੀ ਕਾਰ ਕਰਦਮ ਮਮੈ ਚੀਨੀ ਹਵਾਲ। ਬਦਬਖਤ ਹਮ ਜੋ ਬਖੀਲ ਗਾਫਲ ਬੇ ਨਜ਼ਰ ਬੇਬਾਕ ਨਾਨਕ ਬੇਗੋ ਜਦ ਜਨ ਤੁਰ ਤੇਰੇ ਚਾਕਰਾਂ ਪੈ ਖਾਕ। ਤਲੰਗ ਮੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਤੀਤ ਕਰ ਕਰ ਸਦਰਸ਼ਨ ਕੀ ਭੁੱਖ ਮੈਂ ਦਰ ਮੰਗੂ ਨੇਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹੋ। ਕੇਸਮ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਕਨੇਹੀ ਸਰਬੇ ਪਰਵਲ ਕਰਨਾ ਕਹਿ ਪਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਵੇਂ ਰਹੇ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਤਲੰਗ ਮੱਲਾ ਪਹਿਲਾ ਘਰ ਦੀ ਜਾਏ ਕਿਉਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤਨ ਭਾਵੈ ਝੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ। ਹੋਂ ਕੁਰਬਾਨੇ ਜਾਊ ਮਿਹਰਬਾਨਾ ਹੋਂ ਕੁਰਬਾਨੇ ਜਾਊ ਹੋਂ ਕੁਰਬਾਨੇ ਜਾਊ ਤਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕੇ ਹੋਂ ਸਦ ਕੁਰਬਾਨੇ ਜਾਊ ਰਹਾਉ। ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ
ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਜਿਨ ਕੈ ਚੋਲੇ ਰਤੜੇ ਪਿਆਰੇ ਕੰਤ ਤਨਾ ਕੇ ਪਾਸ ਧੂੜ ਤਨਾ ਕੇ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਵਣ ਕੰਤੇ ਭਾਵੇ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਐ ਨੜੀਏ ਮਾਨੜਾ ਕਾਹੇ ਕਰੇ। ਆਪ ਨੜੇ ਘਰ ਹਰ ਰੰਗੋ ਕੀ ਨਾ ਮਣੇ ਹੈ ਸਭ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੈ ਭਾਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰੇ ਸਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾ ਸੋ ਧਰੇ ਪਿਆਰੋ। ਆਣੀ ਬਾਲੀ ਕਿਆ ਕਰੇ ਜਾਂ ਤਨ ਕੰਨ ਤਨ ਪਾਵੈ ਕਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨ ਪਾਵੈ ਬਿਣ ਕਰਮਾ ਕਚ ਪਾਈਏ ਨਾਈ ਜੀ ਬਹੁ ਤੇਰਾ ਧਾਵੈ ਲਭ ਲਵ ਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ। ਇਨੀ ਬਾਤੀ ਸੋ ਪਾਈਏ ਨਾਈ ਪਾਹੇ ਕਵਣੇ ਆਣੀ ਜਾਏ ਪੁੱਛੂ ਸੁਹਾਗਣੀ ਵੈ ਇਨੀ ਬਾਤੀ ਸੋ ਪਾਈਏ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ। ਜੇ ਕੋ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਏ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮ ਲਾਈਏ। ਇਹ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਸੋ ਪਾਈਏ ਆਪ ਗੁਆਈਏ ਤਾਂ ਸੋ ਪਾਈਏ ਔਰ ਕੈਸੀ ਚਿਤਰਾਈ ਸੋਨਦ ਕਰ ਵੇਖੈ ਸੋਦਨ ਲੇਖੇ ਕਾਮਣ ਨਵਨਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਭ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪੈ ਸਮਾਣੀ ਸਮੁੰਦਰ ਸਾਏ ਸਰੂਪ ਚੱਖਣ ਕਹੀਏ ਸਾ ਸਿਆਣੀ ਤਲੰਗ ਮਹਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਸਾਰਮ ਧਰਮ ਦੋਏ ਛਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬ੍ਰਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ। ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਜਸ ਤਾਣੇ ਹੋਰ ਹੰਦਵਾਣੀ ਇਹ ਵੀ ਲੇਖੇ ਲਾਏ ਵੇ ਲਾਲੋ। ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੰਗੂ ਪਾਏ ਵੇ ਲਾਲੋ। ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਸਮੋਲਾ ਜਿਨ ਪਾਈ ਰੰਗ ਰਹਾਈ ਬੈਠਾ ਵੇਖੇ ਵੱਖ ਅਕੇਲਾ। ਸਾਚਾ ਸੋ ਸਾਹਿਬ ਸੱਚ ਤਾਵਸ ਸੱਚੜਾ ਨਿਉ ਕਰੇ ਸਮੋਲਾ ਕਾਇਆ ਕੱਪੜ ਕੁੱਟ ਕੁਟੋਸੀ ਹਿੰਦੋ ਤਾਂ ਸਮਾਲਸੀ ਬੋਲਾ। ਆਵਣ ਅਠੱਤਰੇ ਜਾਨ ਸਤਾਨਵੇਂ ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆ ਕੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤਲੰਗ ਮਹੱਲਾ ਚੌਥਾ ਘਰ ਦੂਜਾ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮੋ ਹੁਕਮ ਸਭ ਵਰਤਣੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੇ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਤਿਸ ਲੇਖੇ ਹਉ ਗਣੀ ਰਹਾਉ। ਪਵਨ ਪਾਣੀ ਧਰਤੀ ਆਕਾਸ ਕਰ ਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਕਹੁ ਕਿਆ ਗਣੀ। ਤਲੰਗ ਮਹੱਲਾ ਭਤੀਜਾ ਨਿਤ ਨੈਫਲ ਕਰਮ ਕਮਾਏ ਬਰਫਾਵੈ ਦੁਰਮਤੀਆ ਜਬ ਜਾਣੇ ਬਲਵੰਚ ਕਰ ਝੂਠ ਜਾਣੇ ਜਗ ਜਿੱਤੀਆ। ਐਸਾ ਬਾਜੀ ਸੰਸਾਰ ਨ ਚੇਤੇ ਹਾਰਨਾਮਾ ਬਿਨ ਮਹਿ ਖਿਨ ਮੈਂ ਬਿਨ ਸਹਿ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ। ਸਾ ਵੇਲਾ ਚੇਤਨਾਵੈ ਜਿਤ ਆਏ ਕਲੰਕ ਕਾਲ ਗਰਸੈ ਤਿਸ ਨਾਨਕ ਲੈ ਛੁਡਾਏ ਜਿਸ ਕਿਰਪਾ ਕਰ ਹਿਰਦੈ ਵਸੈ। ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਖਾਕ ਨੂਰ ਕਰਦਮ ਆਲਮ ਦੁਨੀਆ ਹੈ ਅਸਮਾਨ ਜ਼ਮੀਨ ਦਰਖਤ ਆਪ ਪਦਾਇਸ ਖੁਦਾਏ ਬੰਦੇ ਚਸਮ ਦੀਦ ਫਨਾਹੇ ਦੁਨੀਆ ਮੁਰਦਾਰ ਖੁਰਾ ਖੁਰਦੀਨ ਹਾ ਗਾਫਲ ਹਵਾਏ ਰਹਾਉ। ਬੈਗਾਂ ਬੈ ਗੈਬਾਨ ਹੈਬਾਨ ਹਰਾਮ ਕੁਸਤਨੀ ਮੁਰਦਾਰ ਬੁਖਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ। ਵਲੀ ਨਿਆਤਮ ਬਲੀ ਨਿਆਮਤ ਬਰਾਦਰਾ ਦਰਬਾਰ ਮਲਕ ਫਨਾਏ ਜਬ ਅਜਰਾ ਹੀਲ ਬਸਤਨੀ ਤਾਬ ਇਹ ਕਰੇ ਖਦਾਏ। ਹਵਾਲ ਮਲੂਮ ਕਰਦਮ ਪਾਕ ਅਲਹੈ ਭਗੋ ਨਾਨਕ ਅਰਦਾਸ ਪੇ ਦਰਵੇਸ਼ ਬੰਧਾਏ। ਤਲੰਗ ਮਹੱਲਾ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਏ।
ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਤਾਰ, ਤੇਰੀ ਟੇਕ ਤੇਰਾ ਆਧਾਰ ਹੈ ਰਹੋ ਹੈ ਤੂੰ ਹੈ ਤੂੰ ਹੋ ਬਣਹਾਰ, ਅਗਮ ਗਾ ਦਿਓ ਜਪਾਰ, ਜੋ ਤੋ ਸੇਵੈ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਏ, ਜੋ ਦਿਸੈ ਸੋ ਤੇਰਾ ਰੂਪ, ਗੁਣ ਦਾਨ ਗੋਬਿੰਦ ਅਨੂਪ, ਸਿਮਰ ਸਿਮਰ ਸਿਮ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੇ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨ ਕੀ ਬਾਛੋ ਧੂਰ, ਤਲੰਗ ਮਹਲਾ ਪੈ ਪੰਜਵਾਂ ਘਰ ਪੈ ਘਰ ਤੀਜਾ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਸਗਲ ਜੀ ਕੋ ਦੇਵੋ ਦਾਨ, ਦੇਵੈ ਦਾਨ ਰਹਾਉ, ਤੂੰ ਕਾਹੇ ਡੋਲੇ ਪ੍ਰਾਣੀਆਂ ਦੁੱਧ ਰਾਖੇ ਗਰ ਸਿਰਜਣਹਾਰ, ਜਿਨ ਪਦੈ ਤੂੰ ਕਿਆ ਸੀ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਿਗਾਰ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਹੋ, ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾਹੋ, ਤੂੰ ਸਮਰੱਥ ਅਗਾਚ ਗੋਚ, ਤੂੰ ਸਮਰੱਥ ਅਕਥ ਅਗਥ ਅਕਥ ਗੋਚਰ, ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ, ਸਾ ਨਾਨਕ ਕੀ ਅਰਦਾਸ, ਤਲੰਗ ਮਹੱਲਾ ਪੰਜਵਾਂ ਘਰ ਤੀਜਾ, ਘਰ ਤੇ ਕੁਦਰਤੀ ਮੁਸਤਾਕ, ਦੀਨ ਦੁਨੀਆਂ ਇੱਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹੋ, ਖਿਨ ਮੈਂ ਥਾਪ ਦਾ ਜਰ ਤੇਰੇ ਰੂਪ, ਕੌਣ ਜਾਣੇ ਚਲਤ ਤੇਰੇ ਅੰਧਿਹਾਰੇ, ਮੈਂ ਦੀਪ ਖੁਦਾਏ ਖਸਮ ਖਲਕ ਜਹਾਨ, ਅੱਲੈ ਮਿਹਰਬਾਨ ਖੁਦਾਏ, ਦਿਸ ਰਹਿਣ ਜੋ ਤੋ ਦੇ ਰਾਤ ਦੇ, ਸੋ ਕਿਉਂ ਦੋਜਕ ਜਾਏ, ਅਜਰਾਹੀ ਜਾਰ ਬੰਦੇ ਤਿਸ ਤੇਰਾ ਆਧਾਰ, ਗੁਣੇ ਉਸ ਕੈ ਸਫਲਿਆਪੂ ਤੇਰੇ ਜਨ ਵੇਖਣ ਦੀਦਾਰ, ਦੁਨੀਆਂ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ, ਗੁਰਮਿਲ ਨਾਨਕ ਬੂਝਿਆ ਸਦਾ ਏਕ ਸਗਾਉ, ਤਲੰਗ ਮੱਲਾ ਪੰਜਵਾਂ ਮੀਨਾ ਦਾਨਾ ਦਾ ਸੋਚ, ਮੁਹੱਬਤੇ ਮਨ ਤਨ ਵਸੈ ਸੱਚ ਸਾਹ ਬੰਦੀ ਮੋਚ ਰਹੋ, ਦੀਦ ਨੇ ਦੀਦਾਰ ਸਾਹਿਬ ਕਛੂਨ ਇਸ ਕਾ ਮੋਲ, ਪਾਕ ਪਰਵਰਦਿਗਾਰ ਤੂੰ ਖੁਦਾ ਹੈ ਖਸਮ ਵੱਡਾ ਆ ਤੋਲ, ਦਸਤਗਿਰੀ ਦੇ ਦਿਲਾਵਰ ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ, ਤਲੰਗ ਮਹੱਲਾ ਪਹਿਲਾ ਘਰ ਦੂਜਾ ਏ, ਕਿਉਂ ਕਾਰ ਸਤਿਗੁਰ ਪ੍ਰਸਾਦ, ਜਿਨ ਕੀਆ ਤਿਨ ਵੇਖਿਆ ਕਹਿ ਕਹੀਏ ਰੇ ਭਾਈ, ਆਪੇ ਜਾਣੇ ਕਰੇ ਆਪ ਜਿਨ ਬਾੜੀ ਹੈ ਲਾਈ, ਰਾਏ ਸਾ ਪਿਆਰੇ ਕਾ ਰਾਏ ਸਾ ਜਿਸ ਸਦਾ ਸੁਖ ਹੋਈ ਰਹਾਉ, ਜੈ ਰੰਗ ਅੰਤ ਨਰਾਵਿਆ ਸਾ ਪਛੋ ਰੇ ਤਾਣੀ, ਹੱਥ ਪਛੋੜੇ ਸਿਰ ਧੁਣੇ ਜਬ ਰਹਿਣ ਬਿਹਾਣੀ, ਪਛਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਦੀ, ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ, ਕੰਤ ਲੀਆ ਸੁਹਾਗਣੀ ਮੈਂ ਤੇ ਵਿਦ ਬਈ ਇਹ, ਜੇ ਗੁਣ ਮੁਝੇ ਤਾਂ ਆਵਣੀ ਕਹਿ ਜੀ ਦੋ ਧਰੇ, ਜਿਨੀ ਸਖੀ ਸੋ ਰਾਵਿਆ ਤੈਨ ਪੁੱਛੂਗੀ ਜਾਏ, ਪਾਏ ਲੱਗੂ ਬੇਨਤੀ ਕਰੂੰਗੀ ਲਉਂਗੀ ਪੰਥ ਬਤਾਏ, ਹੁਕਮ ਪਛਾਣੇ ਨਾਨਕਾ ਭਉ ਚੰਦਨ ਲਾਭ, ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੈ, ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਈ, ਜੇ ਬਹੁ ਤੇਰਾ ਲੋਚੀਏ ਬਾਤੀ ਮੈਲ ਨਾ ਹੋਈ, ਤਾਤ ਮਿਲੇ ਫਿਰ ਧਾਤ ਕਹੋ ਲਿਵ ਲਿਵੇ ਕੋ ਤਾਵੈ, ਗੁਰਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੈ, ਪਾਨਾ ਵਾੜੀ ਹੋਏ ਘਰ ਖਰਸਾਰ ਨਾ ਜਾਣੇ, ਰਸੀਆ ਹੋਵੇ ਮੁਸਤਕਾ ਤਾਂ ਪਛਾਣੇ, ਆਪੋ ਪਿਓ ਜੇ ਨਾਨਕਾ ਪਰ ਪਰਮ ਸਮਾਵੈ, ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ, ਤਲੰਗ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ, ਹਰ ਕੇ ਗੁਣ ਹਰ ਭਾਵ ਦੇ ਇਸੇ ਗੁਰੂ ਤੇ ਪਾਏ, ਜਿਨ ਹਰ ਕਾ ਭਾਣਾ ਮੰਨਿਆ ਤਿਨ ਘੁਮਕਮ ਜਾਏ, ਜਿਨ ਸਤਿਗੁਰ ਪਿਆਰਾ ਵੇਖਿਆ ਤਿਨ ਹੋ ਤਿਨ ਕਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ, ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ, ਤਿਨ ਬਿੱਟੂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ, ਸਾਹਰ ਤੇਰੀ ਉਸਤ ਤੈ ਜੋ ਹਰ ਪ੍ਰਭਾਵੈ, ਜੋ ਗੁਰਮੁਖ ਪਿਆਰਾ ਸੇਮ ਦੇ ਤਿਨ ਹਰ ਫਲ ਪਾਵੈ,
ਜਿਨੀ ਹਰ ਸੇਤੀ ਪਰਹੜੀ ਤਿਨ ਜੀ ਪ੍ਰਭ ਨਾ ਲਿਓ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਹੁਕਮ ਜਾਇਆ ਉਹ ਆਪ ਛੁੱਟੇ ਪਰਵਾਸ ਸਿਓ ਸਭ ਜਗ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਤਾਂ ਗੁਰ ਧਨ ਹਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਡੋ ਜੋ ਗੁਰ ਗੁਰਸਿੱਖ ਗੁਰਸੇਮ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਕੇ ਸੇਲੀਆਂ ਜੇ ਆਪ ਹਰ ਭਾਈਆਂ ਹਰ ਦਰ ਕੇ ਪਹਿਰਾਈਆਂ ਹਰ ਆਪ ਗੱਲ ਆਈਆਂ ਜੋ ਗੁਰਮੁਖ ਨਾਮ ਧਿਆਇ ਦੇ ਤਦ ਦਰਸ਼ਨ ਜੀ ਜੇ ਹਮ ਤਿਸ ਕੈ ਚਰਨ ਪਖਾਲ ਦੇ ਧੂੜ ਕੂਲ ਕੁਲ ਪੀਜੈ ਪੰਸ ਪਾਰੀ ਖੇਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਵਰਤਾਰੇ ਤਿਨ ਜਮ ਨੇ ਨਾ ਬਈ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਏ ਤਸਕਰੇ ਪਸਾਓ ਓ ਗੁਰ ਵਿਟੋ ਸਦਵਾਰਿਆ ਜਿਨ ਤੜਾ ਨਾਮ ਸੋ ਤਨ ਗੁਰੂ ਸਾਬਾ ਸਹ ਹਰ ਦੇ ਸੁਨੇਹਾ ਓ ਵੇਖ ਵੇਖ ਗੁਰ ਵੇਖਸਿਆ ਗੁਰ ਸਤਿਗੁਰ ਦੇਹਾ ਹਰ ਰਸਨਾ ਮਰਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਮਨ ਮੰਨਿਆ ਤਿਨ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਰ ਚਲੈ ਜਾਈਐ ਜਿਨ ਗੁਰਮੁਖ ਹਰ ਰਾਧਿਆ ਸੇ ਸਾਹ ਬੜਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰੇ ਕਰੰਗ ਹੈ ਆਪੇ ਬਹੁ ਰੰਗੇ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹਲਾ ਨੌਵਾ ਕਾਫੀ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਰਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਹਾਤ ਹੈ ਛੂਟੈ ਘਟ ਜਿਉਂ ਪਾਣੀ ਰਾਓ ਹਰ ਗੁਣ ਕਾਹੇ ਨ ਗਾਵੇ ਮੂਰਖ ਗਿਆਨਾ ਝੂਠੇ ਲਾਲਚ ਲੱਗ ਕੈ ਨਾਹੀਂ ਮਨ ਪਛਾਣਾ ਅਜੂ ਕੁਛ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੈ ਭਜਨ ਤੈ ਨਿਰਭੈ ਪਦ ਪਾਵੈ ਤਲੰਗ ਮਹਲਾ ਨੌਵਾਂ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਆ ਸੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨ ਹੋਆ ਰਾਉ ਮਾਤ ਪਿਤਾ ਸਦ ਬੰਦ ਜਨ ਹਿਰਤ ਜਾਂ ਕਿਉਂ ਨਕੀਨਾ ਜਿਉ ਛਡਾਇਓ ਅਬ ਦੇਹ ਤੇ ਡਾਰ ਅਗਨ ਮੈਂ ਦੇਨਾ ਜੀਵਤ ਲੋ ਵਿਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਭ ਸਮਾਨੋ ਪਲੰਗ ਮਹਲਾ ਨੌਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਓ ਸਰਬੇ ਤਿਉ ਜਾਤ ਹੈ ਕਹੋ ਮਾਨ ਲਿਓ ਮੇਰੋ ਰਹੋ ਕਹੋ ਮਾਨ ਲਿਓ ਮੇਰੋ ਰਹੋ ਸੰਪਤ ਰਥ ਧਨ ਰਾਜ ਸਿਉ ਅਤ ਨਿਹੁ ਲਗਾਇਓ ਕਾਲ ਪਾਸ ਜਬ ਗਲ ਭਰੀ ਤੋ ਪਹਿਉ ਪਰਾਇਓ ਜਾਣ ਬੂਝ ਕੇ ਬਾਬਰੇ ਤੇ ਕਾਜ ਵਿਗਾਰਿਓ ਆਪ ਕਾਰਤ ਸੰਖ ਨਹੀਂ ਨਹਿ ਗਰਭ ਨਿਵਾਰਿਓ ਜੈ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੇ ਗਹੋ ਪ੍ਰਭ ਸਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇਹ ਕਿਉਂ ਕਾਰ ਸਤਿਗੁਰ ਪ੍ਰਸਾਦ ਬੇਦ ਕਤੇ ਬਫਤਰਾ ਪਾਈ ਦਿਲ ਕਾ ਫਰਕ ਨਾ ਜਾਏ ਕੂਟ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹੇ ਇਹ ਜ ਦੁਨੀਆਂ ਸਹਿਰ ਮੇਲਾ ਦਸਤਗਰੀ ਨਾਹੇ ਰਹੋ ਦਰੋਗ ਪੜ ਪੜ ਖੁਸ਼ੀ ਹੋਵੇ ਬੇਖਬਰ ਬਾਤ ਬਿਕਾਏ ਹੱਕ ਸੱਚ ਖਾਲਕ ਖਲਕ ਮਿਆਨੇ ਸਿਆ ਮੂਰਤ ਨਾਹੇ ਅਸਮਾਨ ਸਮਾਨੋ ਦਹਿਲੰਗ ਦਰੀਆ ਗੁਸਲ ਕਰਦਮ ਬੂੰਦ ਕਰ ਫਰਕ ਰਾਇਮ ਲਾਏ ਚਸਮੈ ਜੈ ਤਹਾਂ ਮੌਜੂਦ ਅਲਵ ਪਾਕਨ ਪਾਖ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਣੀਮ ਹਾਜ਼ਰਾ ਹਦੂਰ ਦਾਰ ਪੇ ਤੂੰ ਮਣੀ
ਦਰਿਆਓ ਤੂੰ ਦਹਿੰਦ ਤੂੰ ਬਸਿਆਰ ਤੂੰ ਧਨੀ ਦੇਹਲੇ ਇਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾ ਮੈਂ ਚੇ ਸੁਹਾਮੀ ਨਾ ਮੈਂ ਕਹਿ ਨਾ ਮੈਂ ਚੈ ਸੁਹਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਊ ਹਉ ਬਲ ਬਲ ਜਾਊ ਨੀਕੀ ਤੇਰੀ ਬਿਗਾਰੀ ਅੱਲੇ ਤੇਰਾ ਨਾਉ ਰਹਾਉ ਕੂਜਾ ਆਮਦ ਕੂਜਾ ਰਫਤੀ ਕੂਜਾ ਮੈਂ ਵਰੀ ਦੁਆਰਕਾ ਨਗਰੀ ਰਾਸ ਬਿਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੈ ਮਗੋਲ ਚੰਦੀ ਹਾਜ਼ਰ ਆਲਮ ਏਕਲ ਖਾਨਾ ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ ਆਸਪਤ ਗਜਪਤ ਨਰੇ ਨਰੰਦ ਨਾਮੇ ਕੇ ਸਵਾਮੀ ਪੀਰ ਮੁਕੰਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਰਾਗ ਸੂਹੀ ਮੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਤੋਏ ਬੈਸ ਧੂਫ ਦੇਵੋ ਤਾਉ ਦੁੱਧ ਦੇ ਕੋ ਜਾਵੋ ਦੁੱਧ ਕਰਮ ਫੁਨ ਸੁਰਤ ਸਮਾਨ ਹੋਏ ਨਿਰਾਸ ਜਮਾਵੋ ਜਪੋ ਤਾਂ ਇੱਕੋ ਨਾਮ ਆਵੜ ਨਿਆ ਫਲ ਕਾਮਾ ਰਹੋ ਇਹ ਮਨ ਏਟੇ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵੈ ਰਸਨ ਨਾਮ ਜਪੋ ਦਾ ਮਿਥਿਆ ਇਨ ਵਿਦ ਅੰਮ੍ਰਿਤ ਪਾਵੋ ਮਾਨ ਸੰਪਟ ਜਤ ਸਸਰ ਨਾਵਣ ਪਾਵਣ ਪਾਤੀ ਤ੍ਰਿਵ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵਿਆ ਇਨ ਵਿਦ ਸਾਹਿਬ ਰਮਤ ਰਹੇ ਕਹਿੰਦੇ ਕਹਿ ਕਹਿ ਕਹਿ ਜਾਵੈ ਤੁਮ ਸਰਵਰ ਨ ਕੋਈ ਭਗਤ ਹੀ ਨਾਨਕ ਜਨ ਜਾਪੈ ਹੌਸਲਾਈ ਸੱਚਾ ਸੋਈ ਸੂਹੀ ਮੱਲਾ ਪਹਿਲਾ ਕਰ ਦੂਜਾ ਇੱਕਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋਟ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹੋ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਸੇਵਾ ਕਰ ਸੁਚਾਕਰ ਹੋਵੈ ਜਲ ਥਲ ਮਈਏ ਰਵ ਰਿਆ ਸੋਏ ਹਮਨੇ ਚੰਗੇ ਬੁਰਾ ਨਹੀਂ ਕੋਏ ਪ੍ਰਾਣਵਤ ਨਾਨਕ ਤਾਰੇ ਸੋਏ।

ਜਮ ਤਰਾਸ ਮਿਟਾਏ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਏ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਏ ਸੋ ਕਹੋ ਟਲ ਗੁਰ ਸੇਵੀਐ ਅਹਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਕੈ ਸੰਬੇ ਨੁਰੇ ਅਰਸ਼ੋਂ ਪਰਸੋਂ ਝਟਿਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਦੁੱਧ ਡਿੱਠੇ ਸੱਚੇ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ।

ਸੱਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਨ ਪੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ ਹੋ, ਵਾਜੇ ਪੰਜ ਸ਼ਬਦ ਤਿਦ ਘਰ ਸੁਭਾਗ ਗਏ, ਘਰ ਸੁਭਾਗ ਗਏ ਸ਼ਬਦ ਵਾਜੇ ਕਲਾ, ਜਿਦ ਕਰ ਧਾਰੀਆ ਪੰਜ

ਕੀਤੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ

ਕੇ ਸੀਹ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਬੋਲਣਾ ਜੀ, ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਹਿਬ ਖਾਨ। ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸੰਗਤਾਂ ਦੇ ਪਰਿਵਾਰਾਂ ਤੇ। ਇਸ ਵੇਲੇ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਇਸ ਵੇਲੇ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਆਪ ਜੀਆਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਮਨਜੀਤ ਸਿੰਘ, ਬੀਬੀ ਜਸਮੀਤ ਕੌਰ ਸਮੂਹ ਪਰਿਵਾਰ ਵੱਲੋਂ ਆਪਣੀ ਮਾਤਾ ਚਰਨਜੀਤ ਕੌਰ ਨਾਲ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਜੀ, ਪਰਿਵਾਰ ਦੀ ਸੇਵਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ। ਸਮੂਹ ਪਰਿਵਾਰ ਤੇ ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ। ਉਹ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਸੇਵਾਦਾਰ ਭਾਈ ਜਸਵੰਤ ਸਿੰਘ ਤੇ ਬੀਬੀ ਹਰਦੀਪ ਕੌਰ ਸਮੂਹ ਪਰਿਵਾਰ ਵੱਲੋਂ ਆਪਣੀ ਪੁੱਤਰੀ ਪਰਲੀਨ ਕੌਰ ਦੇ ਸੱਚੇ ਪਾਤਸ਼ਾਹ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਾ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਜੀ, ਮੇਰਾ ਪ੍ਰਯਾਸ ਰੱਖ ਕੇ ਪਰਿਵਾਰ ਤੋਂ ਆਪਣੀ ਸੇਵਾ ਆਪ ਲੈ ਲੈਣੀ। ਬੱਚੀ ਨੂੰ ਗੁਰਮਤ ਦੇ ਦਾਨ, ਵਿੱਦਿਆ ਦੇ ਦਾਨ ਬਖਸ਼ਣੇ, ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸੱਚੇ ਪਾਤਸ਼ਾਹ ਦਰ ਕਰਦੀਆਂ ਸੇਵਾ ਸੇਵਾਵਾਂ ਦੇ ਨਾਲ ਨੇ ਵਾਜਣਾ। ਇਸ ਵੇਲੇ ਸੱਚੇ ਪਾਤਸ਼ਾਹ ਕਿਰਪਾ ਕਰਨੀ, ਪਾਠੀ ਸਿੰਘ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਤਿਆਰ ਪ੍ਰਤਿਆਰ ਹਨ। ਕਿਰਪਾ ਕਰਨੀ ਜੀ, ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪਰਿਵਾਰਾਂ ਨੂੰ ਆਪ ਦੀ ਗੁਰਬਾਣੀ ਸਰਵਣ ਕਰਨ ਦਾ, ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ। ਰਮਤਾਂ ਨੂੰ ਲੈ ਕੇ ਆਪ ਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ ਕਰਕੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਰਮ ਕਰਨ ਦੀ ਆਗਿਆ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਤੁਨੋ ਸਾਧ ਵਿਚਾਰੇ ਗਾਵਨ ਤੁਨੋ ਜਤੀ ਸਤੀ ਸੰਤੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਡਤ ਪੰਡਰ ਕੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਨੋ ਰਤਨੋ ਪਾਏ ਤੇਰੇ ਅਕਸਰ ਤੀਰਥ ਨਾਲੇ ਗਾਵਨ ਤੁਨੋ ਜੋਤ ਮਹਾਵਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਨੋ ਗਾਵਨ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਨੋ ਗਾਵਨ ਸਿਮ ਜਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾ ਪਾਸ ਸਾਹਿਬ ਨਾਨਕ ਰਹਿਣ ਰਜਾਈ ਅਸਮ ਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਟੀਠਾ ਹੋਏ।

ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਹਾਈ ਕਹਿਣ ਨਾ ਜਾਈ ਤੇਰੀ ਤਲਵੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਦੁੱਧ ਬਿਣ ਸਿੱਧੀ ਕਿੰਨੇ ਨਾ ਪਾਈਐ ਕਰਮ ਮਿਲੈ ਨਾ ਹੀ ਠਾਕਰ ਹਾਈਐ ਆਖਣ ਵਾਲਾ ਕਿਹਾ ਵਿਚਾਰਾ ਸਿੱਧੀ ਪਰੇਤਰੇ ਪੰਡਾਰਾ ਜਿਸ ਤੂੰ ਤੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ।

ਖਸਮ ਬਿਸਾਰ ਹੈ ਤੇ ਕਮ ਜਾਤ ਨਾਨਕ ਨਾ ਵੈ ਵਾਸਨਾ ਤਰਾ ਗੁਰ ਦੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਖਾਓ ਬਿਨਿਓ ਕਰਿਓ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੰਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਗਾਹਿਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀ ਉਪਰਿਆ ਸੈਲ ਪਤ ਮੈਂ ਜੰਤੇ ਉਪਾਇ ਤਾ ਕਾਰੇ ਜਿਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਘਾਸ ਤਰਿਆ ਰਹਾਉ ਜਨਨ ਪਿਤਾ ਲੋਕ ਸਤ ਬਨੇ ਤਾ ਕੋਈ ਨਾ ਕਿਸਕੀ ਤਰਿਆ ਸਿਰ ਸਿਰ ਰਿਜਕ ਸੰਭਾਇ ਠਾਕੁਰ ਕਾਹੇ ਮਨ ਪਉ ਕਰਿਆ ਹੂੜੈ ਹੂੜ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਵਨ ਦਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਠਾਕੁਰ ਕਰ ਤਲ ਤਰਿਆ ਜਨ ਨਾਨਕ ਵਲ ਵਲ ਸਦਵਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ ਰਾਗ ਅਸ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੂੰ ਜੀ ਹਰ ਸੱਚੇ ਸੱਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਦ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵਨ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੁਤਾ ਜੀ ਹੱਤ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣੇ ਆਖ ਵਖਾਣਾ ਜੋ ਸੇਵਿਆ ਤੂੰ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਤੂ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਖ ਸੇ ਮੁਕਤ ਭਾਈ ਜਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲੇ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਵੇ ਅੰਤ ਵੇ ਅੰਤਾ ਤੇਰੇ ਪਗ ਸਲਾਨ ਤੂੰ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਨਿਕ ਕਰ ਹਰ ਪੂਜਾ ਜੀ ਤਪ ਤਾਪੇ ਜਪੇ ਵੇ ਅੰਤਾ ਤੇਰੇ ਨੇਕ ਪੜੇ ਵੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੂੰ ਜੇ ਵੜੇ ਵਰਨਾ ਕੋਈ ਤੂੰ ਜੋ ਏਕੋ ਸਰਾ ਤੂੰ ਏਕੋ ਜੀ ਤੂੰ

ਜਿਸਨੁ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਦ ਹੀ ਆਖ ਵਖਾਣ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਹੇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸ ਮਹਲਾ ਪਹਿਲਾਉ ਤਿਤ ਸਰਵ ਲੈ ਪਹਿਲੇ ਨਿਵਾਸਾਉ ਪਾਣੀ ਪਾਵਕ ਤਿਨਹਿ ਕੀ ਆਉ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆਉ।

ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੈਵਿਧ ਕਰਮ ਕਮਾਈਐ ਆਸਨ ਦੇ ਸਾਹੋਹੇ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੀਐ ਸੁਖ ਹੋਏ।

0: ਮੁਗਦਗਵਾਰ ਘਟ ਘਟ ਜੋ ਚਰੰਤਰੀ
1: ਗੁਰਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੇ ਚੈਸਾ ਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭਾ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇਹ

ਮੁਰਦਾ ਜੇਤਾ ਜਗਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ ਜੋ ਹਰ ਪ੍ਰਭ ਭਾਣਾ ਸੋ ਥੀਆ ਤੁਰ ਲਿਖਿਆ ਨਾ ਮੇਟੇ ਕੋਏ ਆਪੇ

ਜੋ ਮੰਨੇ ਸੋ ਹਰ ਰਸ ਖਾਏ। ਸੇਵੜ ਭਾਗੀ ਵੜ ਜਾਣੀਐ ਹੈ ਜਿਨ ਹਰ ਰਸ ਖਾਦਾ ਗੁਰ ਪਾਏ। ਇਹੋ ਹਰ ਰਸ ਬਾਣ ਤ੍ਰਿਣ ਸਾਬਤ ਹੈ, ਭਾਗ ਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲਲਾਏ। ਉਹ ਸਤਿਗੁਰ ਆਗੇ ਨਾ ਨਿਭੈ, ਉਹਨਾਂ ਅੰਤਰ ਕ੍ਰੋਧ ਬਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਈ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜੈ ਫਿਰ ਆਥਵੈ, ਰਹਿਣ ਸੁਭਾਈ ਜਾਏ। ਆਵ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ।

ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਕਤ ਕਰ ਲਿਆਉਣ ਬਿਨ ਨਾਵੇਂ ਖਾ ਕਰ ਲਿਆ ਕੋਟ ਤੇ ਤਿਸ ਸੇਵਕਾ ਸਿੱਧ ਸਾਧਕ ਦਰ ਖਰਿਆ।

ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਹ ਵਾਰ ਉੱਠ ਚੱਲਿਆ।

ਮਰਲਾ ਪਹਿਲਾ। ਦੁਇ ਦੀਵੈ ਚੌਦੈ ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹੱਟ ਹੋਆ ਵਾਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਧਰਮ ਦੁਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ। ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਣ ਕਾਲੀਆਂ, ਸੋ ਪੇਦਾਂ ਸੇਵਨ। ਦਿਹੋ ਬੱਗਾ ਤੱਪੇ ਘਣਾ, ਕਾਲਿਆ ਕਾਲੇ ਵਨ। ਅੰਧ ਅਕਲੀ ਬਾਹਰੇ, ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰੇ, ਕਬੇ ਨਾ ਪਾਵੇ ਮਾਣ। ਪੌੜੀ ਕਾਇਆ ਕੋਡ ਰਚਾਏ ਆਰ, ਸੱਚੇ ਆਪੇ ਇੱਕ ਦੂਜੇ ਭਾਏ। ਖੁਆਇਨ ਹਉਮੇ ਵਿੱਚ ਵਿਆਪੇ, ਉਹ ਮਾਨਸ ਜਨਮ ਦੁਲੰਭ ਸਾ। ਸਮਨਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ। ਜਿਸ ਸਤਿਗੁਰ ਥਾਪੇ, ਸਭ ਜਗ ਖੇਲ ਰਚਾਏ। ਅਨੁਸਾ ਵਰਤੇ ਆਪੇ। ਸਲੋਕ ਮਹੱਲਾ ਪਹਿਲਾ। ਚੋਰਾਂ ਯਾਰਾਂ ਰੰਡੀਆਂ, ਘੁੱਟਣੀਆਂ ਦੀ ਬਾਣ। ਵੇਦਨਾ ਕੀ ਦੋਸਤੀ, ਵੇਦਨਾ ਕਾ ਖਾਣ। ਸਿਵਤੀ ਸਾਰਨ ਜਾਣਨੀ, ਸਦਾ ਵਸੇ ਸੈਤਾਨ। ਗਦਹ ਚੰਦਨ ਖੋਲ ਆਈ ਐ, ਭੀ ਸਾਉ ਸਿਉ ਪਾਣ। ਨਾਨਕ ਕੂੜੇ ਕੱਤਿਆ, ਕੂੜਾ ਤਣੀਏ ਤਾਣ। ਕੂੜਾ ਕੱਪੜ ਕੱਛੀਐ, ਕੂੜਾ ਪਹਿਨਣ ਮਾਣ। ਮਹੱਲਾ ਪਹਿਲਾ। ਅੰਗਾਵ ਰਘੂ ਸਿੰਘਿਆ ਨਾਲੇ, ਮਿਲੀ ਕੁਲਾਣ ਇੱਕ ਦਾਤੇ ਇੱਕ ਮੰਗਤੇ। ਨਾਮ ਤੇਰਾ ਫੁਰਮਾਨ, ਨਾਨਕ ਜਿੰਨੀ ਸੁਣ ਕੇ ਮੰਨਿਆ, ਤਿੰਨਾਂ ਵਿੱਚੋਂ ਕੁਰਬਾਨ। ਪੌੜੀ ਮਾਇਆ ਮੋਹ ਸਭ ਕੂੜ ਹੈ, ਕੂੜ ਹੋਏ ਗਿਆ। ਹਉਮੈ ਝਗੜਾ ਪਾਏ ਓਨ, ਝਗੜੇ ਜਗ ਮੋਇਆ। ਗੁਰਮੁਖ ਝਗੜ ਚੁਕਾਏ ਓਨਾ, ਇੱਕੋ ਰਵ ਰਿਆ ਸਭ ਆਤਮ ਰਾਮ ਪਛਾਣਿਆ। ਭਵ ਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ, ਤੂੰ ਸਮਰੱਥ ਦਾ ਤਾਰ। ਹਉਮੈ ਗਰਭ ਨਿਵਾਰੀ ਹੈ, ਕਾਮ ਕ੍ਰੋਧ ਅਹੰਕਾਰ। ਲਭ ਲੋਭ ਪਰ ਜਾਲੀ ਹੈ, ਨਾਮ ਮਿਲੇ ਆਧਾਰ। ਐਨਸ ਨਵਤਨ ਨਿਰਮਲਾ, ਮਹਿਲਾ ਕਬੂ ਨਾ ਹੋਏ। ਨਾਨਕੇ ਬਿਦ ਛੁੱਟੀ ਹੈ, ਨਦਰ ਤੇਰੀ ਸੁਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸੁਭਾਈ ਆ, ਜਿੱਤੀ ਦਰ ਖੜੀਆਂ। ਨਾਨਕ ਕੰਤੇ ਰਤੀਆਂ, ਪੁੱਛੋ ਪੁੱਛੈ ਬਾਤੜੀਆਂ। ਮਹੱਲਾ ਪਹਿਲਾ। ਸਭੇ ਕੰਤੇ ਸਭੇ ਕੰਤੈ ਰਤੀਆਂ, ਮੈਂ ਦੁਹਾਗਣ ਕਿੱਤ। ਮੈਂ ਤਾਨ ਅਵਗਣ ਏਤੜੈ, ਖਸਮ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹਉਂ ਬਲਿਹਾਰੀ ਤਿੰਨ ਕੋ, ਸਿਬਤ ਜਿਨਾ ਦੇਵਾਤ। ਸਬਰ ਆਤੀ ਸੁਹਾਗਨੀ, ਇੱਕ ਮੈਂ ਦੁਹਾਗਨ ਰਾਤ। ਪੌੜੀ ਦਰ ਮੰਗਤ ਜਾਚੇ ਦਾਨ, ਹਰ ਦੀਜੈ ਕਿਰਪਾ ਕਰ। ਗੁਰਮੁਖ ਲਿਹੋ ਮਲਾਏ, ਜਨ ਪਾਵੇ ਨਾਮ ਹਰ। ਅਨਹਦ ਸ਼ਬਦ ਵਜਾਏ, ਜੋਤੀ ਜੋਤ ਧਾਰ। ਹਿਰਦੇ ਹਰ ਗੁਣ ਗਾਏ, ਜੈ ਜੈ ਸ਼ਬਦ ਹਰ। ਜਗ ਮੈਂ ਵਰਤੇ ਆਪ, ਹਰ ਸੇਤੀ ਪ੍ਰੀਤ ਕਰ। ਸਲੋਕ ਮਹਲਾ ਪਹਿਲਾ। ਜਿਨੀ ਨਾ ਪਾਇਓ ਪ੍ਰੇਮ ਰਸ, ਕੰਤ ਨਾ ਪਾਇਓ ਸਾਉ। ਸੁਨੇ ਘਰ ਕਾ ਪਹੁਣਾ, ਜਿਉਂ ਆਇਆ ਤਿਉ ਜਾਉ। ਮਹਲਾ ਪਹਿਲਾ। ਸੋ ਲਾਮੇ ਦਿਨੇ ਕੈ, ਰਾਤੀ ਮਿਲਣ ਸਹੰਸ। ਸਿਵਤ ਸੁਲਾਹਣ ਛੱਡ ਕੈ, ਕਰੰਗੀ ਲੱਗਾ ਹੰਸ। ਫਿਟ ਆ ਜੀਵਿਆ, ਜਿਤ ਖੈ ਵਧਾਇਆ ਪੇਟ। ਨਾਨਕ ਸੱਚੇ ਨਾਵੇ ਨਾਲ, ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੇ, ਨਿਤ ਜਨਮ ਸਵਾਰਿਆ। ਗੁਰਮੁਖ ਸੇਵ ਸੁਲਾਹੇ, ਸੱਚਾ ਉਰ ਤਾਰਿਆ।

ਗੁਰਮੁਖ ਪਾਇਆ ਨਾਮ, ਹਉ ਗੁਰ ਕੋ ਵਾਰਿਆ, ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ। ਸਲੋਕ ਮਹਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰਨਾ ਜਾਪੇ ਚੰਦ, ਜੇ ਗਿਆਨ ਪ੍ਰਗਾਸ ਗਿਆਨ ਮਿਟੰਤ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਤ ਕਰੇ ਵਿਚਾਰ, ਬਿਨ ਬੂਜੇ ਸਭ ਹੋਏ ਖੁਆਰ। ਨਾਨਕ ਗੁਰਮੁਖ ਉਤਰ ਸਪਾਲ ਮਹੱਲਾ ਪਹਿਲਾ। ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ। ਸਬਦ ਸਾਧਨ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਪੈ ਕਿਰਤ ਕੁਮਾਵਣਾ, ਕੋਈ ਨਾ ਮਿਟਨ ਹਾਰ ਪੌੜੀ, ਜੇ ਪ੍ਰਭ ਸਲਾਹੇ ਆਪਣਾ, ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ, ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ, ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਛੁਨਿਆ, ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ, ਹਰ ਨਾਮ ਧਿਆਏ। ਸਲੋਕ ਮਹਲਾ ਪਹਿਲਾ। ਕਾਇਆ ਕਮੂਲ ਫੁੱਲ ਗਾਉਣਾ, ਨਾਨਕ ਗੁਪ ਸੰਭਾਲ ਇੰਨੀ ਫੁੱਲੀ ਰਾਉ, ਕਰੇ ਅਵਰ ਕਹਿ ਚੁਣੀਏ ਡਾਲ ਮਹੱਲਾ ਦੂਜਾ। ਨਾਨਕ ਤਿੰਨਾ ਬਸੰਤ ਹੈ, ਜਿਨ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ, ਸਿਅਨਸ ਫਿਰੇ ਜਲੰਤ ਪੌੜੀ, ਆਪੇ ਬਖਸ਼ੇ ਦਇਆ ਕਰ, ਗੁਰ ਸਤ ਗੁਰ ਬਚਣੀ, ਅਣਦਨ ਸੇਵੀ ਗੁਣ ਰਵਾ, ਮਨ ਸੱਚੇ ਰਚਨੀ, ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੇ ਨਾ ਲਖਨੀ, ਸਤਿਗੁਰ ਚਰਨੀ ਲੱਗਿਆ, ਹਰ ਨਾਮ ਨਿਤ ਜਪਨੀ, ਜੋ ਇੱਛੈ ਸੋ ਫਲ ਪਾਏ ਸੀ, ਸਭ ਘਰੇ ਵਿੱਚ ਜਚਨੀ। ਸਲੋਕ ਮਹਲਾ ਪਹਿਲਾ। ਪਹਿਲ ਬਸੰਤ ਆਗਮਾਨ, ਪਹਿਲਾ ਮੌਲਿਓ ਸੋ ਆਏ, ਜਿਤ ਮਲੈ ਮਲ ਸਭ ਮੌਲੀ ਆਏ, ਤਿਸੇ ਨਾ ਮੌਲਿਓ ਕੋਏ ਮਹਲਾ ਦੂਜਾ। ਪਹਿਲ ਬਸੰਤ ਆਗਮਾਨ, ਤਿਸ ਕਾ ਕਰੋ ਵਿਚਾਰ, ਨਾਨਕ ਸੋ ਸਲਾਈਏ, ਜੇ ਸਬਸੇ ਦੇ ਆਧਾਰ ਮਹਲਾ ਦੂਜਾ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੈ, ਮਿਲਿਆ ਕਹੀਏ ਸੋਏ ਪੌੜੀ, ਹਰ ਹਰ ਨਾਮ ਸੁਲਾਈ ਐ, ਸੱਚ ਕਾਰ ਕਮਾਵੇ, ਦੂਜੀ ਕਾਰੀ ਲੱਗਿਆ ਫਿਰ ਜੂਨੀ ਪਾਵੇ, ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ, ਗੁਰ ਕੈ ਸ਼ਬਦ ਸਲਾਈ ਹਰ ਨਾਮ ਸਮਾਵੇ, ਸਤਿਗੁਰ ਸੇਵਾ ਸਫਲ ਹੈ ਸੇਵਾ ਫਲ ਪਾਵੇ। ਸਲੋਕ ਮਹਲਾ ਦੂਜਾ। ਕਿਸੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵੀ। ਮਹਲਾ ਦੂਜਾ। ਜਾਂ ਸੁਖ ਤਾਂ ਸਹੁ ਰਾਵਿਓ, ਦੁੱਖ ਭੀ ਸੁਮਾਲਿਓ, ਏ ਨਾਨਕੈ ਸਿਆਣੀਏ ਵਿਕੰਤ, ਇਉਂ ਕੰਤ ਮਿਲਾਵਾ ਹੋਏ ਪੌੜੀ, ਹਉ ਕਿਆ ਸੁਲਾਹੀ ਕਿਰਮ ਜੰਤ।

ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਦੁਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾਇਆ ਰਹਾਉ, ਕਰੋ ਅਰਦਾਸ ਹਰ ਫੁਰਮਾਨ ਦੁਰਗਾਹ ਕਾਇਆ ਰਹਾਉ, ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਵੇਰਾ, ਆਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੂ, ਸੁਬਹਿ ਨਿਵਾਜ ਸੁਰਾਏ ਗੁਜਾਰੋ, ਸਾਧ ਸੰਗ ਜਾਂਕੋ ਹਰ ਰੰਗ ਲਾਗਾ, ਤਨ ਧਨ ਸੋ ਜਨ ਪੁਰਖ ਸੁਭਾਗਾ, ਹੀਤੀ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤਿਆ ਮੁੱਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰਾ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗ ਰੂਲੇ, ਸੂਹੀ ਕਬੀਰ ਜੀ ਓ ਲਲਿਤ ਥਾਕੇ ਨਹਿ ਨਾ, ਸਰਵਨ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ।

ਦੇਨ ਦੁਖਾਲਾ। ਹਰ ਕੇ ਲੋਗਾ ਮੁਕ ਨੀਤ ਡਸਾ ਪਟਵਾਰੀ ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਹੁ ਲਿਆ ਉਬਾਰੀ ਰਾ। ਨਾਉ ਡਾਡੀ ਦਾ ਸੁਮਸ ਬਧਾਵੇ ਰਿਤ ਬਸਮ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸਟਾਲਾ ਲੇਹੀ ਬਤਰ ਘਰ ਇੱਕ ਪੁਰਖ ਸੁਮਾਇਆ ਉਹਦੀਆ ਨਾਮ ਲਿਖਾਈ ਧਰਮ ਰਾਏ ਗਾ ਦਵਤਰ ਸੋਧਿਆ ਬਾਕੀ ਰਿਜਮਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ।

ਜਾਂਕਾ ਨਾਉਂ ਬਿਭੇਕੋ ਰਾਗ ਸੁਹੀ। ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਸਹਾ ਕੀ ਸਾਰ, ਸੁਹਾਗਣ ਜਾਨੈ ਤਾ ਜੀ ਅਭਿਮਾਨ, ਸੁਖ ਰਲੀਆਂ ਮਾਨੈ ਤਨ ਮਨ ਦੇਹ ਨਾ ਅੰਤਰ ਰਾਖੇ, ਅਵਰਾ ਦੇਖ ਨਾ ਸੁਨੈ ਆਪਾਖੈ, ਸੋ ਕਤ ਜਾਨੈ ਪੀਰ ਪਰਾਈ, ਜਾਂ ਕੇ ਅੰਤਰ ਦਰਦ ਨਾ ਪਾਈ ਰਾਉ। ਦੁਖੀ ਦੁਹਾਗਣ ਦੁਇ ਪੱਖਹੀਨੀ, ਜਿਨ ਨਹਾ ਨਿਰੰਤਰ ਭਗਤ ਨਾ ਕੀਨੀ, ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨਿਆ ਕੇਲਾ, ਦੁਖੀਆ ਦਰਦਵੰਦ ਧਰ ਆਇਆ, ਬਹੁਤ ਪਿਆਸ ਜੁਬਾਬ ਨਾ ਪਾਇਆ, ਕਹਿਰ ਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ ਸੂਹੀ, ਜੋ

ਸਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਿਸ ਅੰਧਿਆਰਾ ਕਹੇ ਰਵਿਦਾਸ ਨਿਦਾਨ ਦੀਵਾਨੇ ਜੇ ਤਿਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਪੁਨ ਰਹਿਣ ਨਾ ਹੋਈ ਇਹੋ ਧਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਘਾਸ

ਉਹ ਤਾਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤਉ ਏਕ ਰਾਮ ਕਹਿ ਛੁਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ

ਮਾਇਆ ਮੋਤਰ ਕੱਟੀ ਨਾਰ ਭੁੰਡੀ ਕਾਮਣ ਕਾਮਣੇ ਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚਾਨਣੇ ਅੰਧਿਆਰ ਝੱਖ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੇ ਵੇ ਜਾਤ ਨਾ ਹੋਏ ਇੱਕ ਕੋ ਨਾਹੀ ਭਉ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਅਵਰਣਾ ਸੂਜੈ ਗੁਰ ਕਉ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬਉ ਰਾਨੇ ਹਰ ਬਿਨ ਕਿਉਂ ਰਹੀਐ ਗੁਰ ਸ਼ਬਦ ਪਛਾਨੇ ਬਿਨ ਦਰਸਨ ਕੈਸੈ ਜੀਵੋ ਮੇਰੀ ਮਾਈ ਹਰ ਬਿਨ ਜੀਅਰਾ ਰਹਿ ਨਾ ਸਕੈ ਬਿਨ ਸਤਿਗੁਰ ਬੂਝ ਬੁਝਾਈ ਰਹਾਉ ਖੇਨਾ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ

ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ। ਤਿਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚੇ ਆਪ ਸਵਾਰੇ ਭਰਮ ਭੁਲਾਣੇ ਸੇ ਸਨ ਮਨ ਮੁਖ ਕਹੀਏ ਨਾਰੂਵਾਰ ਨਾ ਪਾਰੇ। ਜਿਸ ਨੂੰ ਨਦਰ ਕਰੈ ਸੋਈ ਜਨ ਪਾਏ, ਹਰ ਕਾ ਸ਼ਬਦ ਸੰਭਾਲੇ ਅਰਜਨ ਮਾਇਆ ਮਹੇ ਨਿਸਤਾਰੇ। ਨਾਨਕ ਭਾਗ ਹੋਵੈ ਜਿਸ ਮਸਤਕ ਕਾਲੇ ਮਾਰ ਬਿਦਾਰੇ। ਬਲਾਵਲ ਮਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ, ਤਿਸ ਤੇ ਦੂਜਾ ਨਾਹੀ ਕੋਏ, ਤਿਸ ਕੀ ਤਿਸ ਦੀ ਕੀਮਤ ਕੀ ਕੋਆਏ। ਗੁਰ ਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਇ ਰਾਉ, ਆਪ ਸੁਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚੁਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਕੋ ਸੋਏ। ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੈ ਤਿਸ ਆਏ। ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ।

ਬਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅਣਦਿਨ ਲਾਗੇ ਸਹਿ

ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾਵ ਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤਿਵੇ ਕੋਈ ਚਾਲੈ ਜਿਉ ਹਰ ਭਾਵੈ ਭਗਵਾਨਾ।

0: ਵਡਿਆਈ ਇੱਕ ਭਰਮ ਭਵੇ ਅਭਿਮਾਨਾ। ਬਲਾਵਲ ਮਹਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉਂ ਜਾਣੇ ਤਿਸੇ ਅੰਤਰ ਰਵੈ ਹਰ ਨਾਮਾ ਰਹਾਉ। ਚਹੁੰ ਜੁਗਾਂ ਕਾ ਹੁਣ ਨਬੇੜਾ ਚਹੁੰ ਜੁਗਾਂ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਏਕ ਨਿਦਾਨਾ ਜਤ ਸੰਜਮ ਤੀਰਥ ਇਨ੍ਹਾਂ ਜੁਗਾਂ ਕਾ ਧਰਮ ਹੈ। ਕਲ ਮੈਂ ਕੀਰਤਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ
1: ਗੁਰਮੁਖੀ ਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉਂ ਲਿਵ ਲਾਏ ਚੁੱਕੇ ਮਨ ਅਭਿਮਾਨਾ। ਕਹਿਤ ਸੁਣੋ ਸਭੈ ਸੁਖ ਪਾਵੋ ਮਾਨਤ ਪਹਿ ਨਿਧਾਨਾ। ਬਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਦ ਕਰ ਬਲਾਵਲ ਗੁਰ ਸ਼ਬਦ ਸੁਹਾਏ। ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ। ਹੋਂ ਬਲ ਹੋਂ ਤਿਨ ਬਲਿਹਾਰੇ ਜਨ ਹਰ ਮਨ ਵਸਾਏ। ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੇ ਸਹਿ ਸੁਭਾਏ ਰਹਾਉ। ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਵ ਆਵਸੇ ਮਨ ਆਏ। ਆਪੇ ਸੋਭਾ ਆਪੇ ਸੋਭਾ ਸਦੀ ਪਾਏ ਗੁਰਮੁਖ ਮੇਲੇ ਮੇਲ ਮਿਲਾਏ। ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰਵਸ ਹਰ ਗੁਣ ਗਾਏ। ਰੰਗ ਚਲੂਲੇ ਹਰ ਰਸ ਪਹਾਏ ਹਰ ਰੰਗ ਕਦੇ ਨਾ ਉਤਰੇ ਸੱਚ ਸਮਾਏ। ਅੰਤਰ ਛਾ ਮਿਟਿਆ ਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਜੋ ਸੱਚ ਰਾਤੇ ਤਿੰਨ ਬਹੋਰ ਨਾ ਫੇਰਾ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਬਲਾਬਲ ਮੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾ ਵਸਿਆ ਮਨ ਆਈ। ਹੋਂ ਮੈਂ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ ਅੰਦ ਅਨੰਦ ਹੋਏ ਮਨ ਮੇਰੇ। ਗੁਰਮੁਖ ਮਾਂਗੋ ਨਾ ਮਾਂਗੋ ਤੇਰਾ ਨਾਮ ਨਿਵਾਜਾ ਰਾਉ। ਮਨ ਕੀ ਪ੍ਰੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਵਜਾਈ। ਜੀਵਨ ਮਰਨ ਕੋ ਸੰਸਰ ਵੇਖੇ ਬਹੁ ਨਾ ਮਰ ਹੈ ਨਾ ਜਮ ਭਿਖੈ। ਕਰ ਹੀ ਮੈਂ ਸਭ ਕੋਟ ਨਿਧਾਨਾ ਸਤਿਗੁਰ ਦਿਖਾਵੇ ਗਏ ਬੇ ਮਹਾਨ। ਸਦਾ ਹੀ ਲਾਗਾ ਸਹਿ ਧਿਆਨ ਅੰਦ ਗਾਵੇ ਇੱਕੋ ਨਾਮ। ਇਸ ਯੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ। ਜੈ ਦੱਖਾਂ ਧਰਿਆ ਸਮਾਈ ਸਦਾ ਸੁਖਦਾਤਾ ਕੀਮਤ ਨੀ ਪਾਈ। ਪੂਰੇ ਪਹਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਦਾਨ ਦਿਖਾਇਆ। ਗੁਰ ਕਾ ਸ਼ਬਦਾਤ ਮਿੱਠਾ ਲਾਇਆ ਨਾਨਕ ਤਿਸਨ ਬੁਝੀ ਮਨ ਤਨ ਸੁਖ ਪਾਇਆ। ਬਲਾਬਲ ਮਹੱਲਾ ਚੌਥਾ। ਕਰ ਤੀਜਾਏ ਕਿਉਂਕਾਰ ਸਤਿਗੁਰ ਪ੍ਰਸਾਦ ਉੱਤਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਜਿਉਂ ਨਟੂਆ ਤੰਤ ਵਜਾਵੇ ਤੰਤੀ ਤਿਉਂ ਵਾਜੈ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਵਸਨਾ ਰਹਾਉ। ਮਾਇਆ ਗ੍ਰਹਿਤ ਭਰਮਤ ਹੈ ਪ੍ਰਾਣੀ ਰੱਖ ਲੇਵੋ ਜਨ ਆਪਣਾ। ਜਿਉ ਪ੍ਰਹਲਾਦ ਹਰਨਾਕਸ ਗਿਰ ਸਿਓ ਹਰ ਰਾਖਿਓ ਹਰ ਰਸਨਾ। ਕਵਣ ਕਵਣ ਕੀ ਗਤਮਤ ਕਹੀਏ ਹਰ ਕੀਏ ਪਤਤ ਪਵਨਾ। ਉਹ ਢੋਵੈ ਢੋਰ ਹਾਥ ਚਮ ਚਮਰ ਹੈ ਹਰ ਉਧਰਿਓ ਪਰਿਓ ਸਰਨਾ। ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖੋ ਪਪਨਾ। ਹਰ ਦਰਸਨ ਦਾ ਦਾਸ ਹਮ ਕਹੀ ਹੈ ਜਨ ਨਾਨਕ ਦਾ ਦਸਨਾ। ਬਲਾਬਲ ਮਹੱਲਾ ਚੌਥਾ। ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਜਨਮਾ। ਕਰ ਕਿਰਪਾ ਰੱਖ ਲਿਓ ਮੇਰੇ ਠਾਕਰ ਹਮ ਅਪਾਤਰ ਹੀਨ ਆਕਰਮਾ। ਮੇਰੇ ਮਨ ਭਜ ਰਾਮ ਨਾਮੇ ਰਾਮਾ, ਗੁਰਮਤ ਹਰਸ ਪਾਈਐ ਹੋਰ ਤਿਆਗਿਐ ਨੈਫਲ ਕਾਮਾ। ਰਹਾਉ ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖੋ ਉਪਮਾ, ਤੁਧ ਬਿਨ ਅਬ ਨ ਕੋਈ ਮੇਰੇ ਠਾਕਰ, ਹਰ ਜਪੀਏ ਵੱਡੇ ਕਰਮਾ। ਕਰਮਹੀਣ ਤ੍ਰਹਿਗ ਜੀਵ ਤੈ, ਤਿੰਨ ਵੱਡ ਦੁੱਖ ਸਹਮਾ, ਉਹ ਫਿਰ ਫਿਰ ਜੋਨੀ ਭਵਾਈਐ ਮਦ ਭਾਗੀ ਮੂੜਾ ਜਨਮਾ। ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ। ਬਿਲਾਬਲ ਮਹੱਲਾ ਚੌਥਾ। ਹਮਰਾ ਚੈ ਦੁਰਲਭ ਮੋਹ ਬਿਖਿਆ, ਬਹੁ ਦੁਰਮਤ ਮੈਲ ਪਰਾ, ਤੁਮਰੀ ਸੇਵਾ ਕਰ ਨਾ ਸਕੈ, ਪ੍ਰਭ ਹਮ ਕੋ ਕਿਆ ਮੁਗਧ ਤਰਾ। ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ, ਜਨ ਉਪਰ ਕਿਰਪਾ ਪ੍ਰਭ ਤਾਹਰੀ, ਮੈਂ ਸਤਿਗੁਰ ਪਾਰ ਪਰਾ। ਰਹਾਉ ਹਮਰੇ ਪਿਤਾ ਠਾਕਰ ਪ੍ਰਭ ਸਵਾਮੀ, ਹਰ ਦੇਹ ਮਤੀ ਜਸ ਕਰਾ, ਤੁਮਰੇ ਸੰਗ ਲੱਗੇ ਸੇ ਉਦਰੇ, ਜਿਉ ਕਾਠ ਸੰਗ ਲੋਹੋ ਤਰਾ। ਸਾਖਤ ਨਰ ਹੋਛੀ ਮਤ ਮਦਮ, ਜਨ ਹਰ ਹਰ ਸੇਵ ਕਰਾ, ਤੇ ਨਰ ਭਾਗਹੀਣ ਦੁਰਚਾਰੀ, ਉਹ ਜਨਮੇ ਮੂਏ ਫਿਰ ਮਰਾ। ਜਿਨ ਕੋ ਤੁਮ ਹਰ ਮਿਲੋ ਸਵਾਮੀ, ਤੇ ਨਏ ਸੰਤੋਖ ਗੁਰਸਰਾ, ਗੁਰਮਤ ਮਹਿਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ। ਬਿਲਾਬਲ ਮਹੱਲਾ ਪੰਜਵਾਂ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਹਤ ਹੈ ਕਲ ਯੁਗ, ਕੇਵਟ ਗੁਰ ਸ਼ਬਦ ਤਰੋ। ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ। ਰਹਾਉ ਕਾਇਆ ਨਗਰ ਮੈਂ ਰਾਮ ਰਸੋਤਮ, ਕਿਉ ਪਾਈਐ ਉਪਦੇ ਜਨ ਕਹੋ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਮਿਲ ਅੰਮ੍ਰਿਤ ਹਰ ਰਸ ਪਿਓ। ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ, ਹਰ ਸੰਤੋ ਚੱਖ ਦੇਖੋ, ਗੁਰਮਤ ਹਰ ਰਸ ਮਿੱਠਾ ਲਾਗਾ, ਤਿਨ ਬਿਸਰੇ ਬਿਖ ਸਭ ਰਸੋ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਬਿਲਾਬਲ ਮਹੱਲਾ ਪੰਜਵਾਂ। ਬਿਲਾਬਲ ਮਹੱਲਾ ਚੌਥਾ। ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਪੇ, ਹਰ ਮੰਤਰ ਜਾਪਾਨੀ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਨੁਤ ਨਿਤ ਸੇਵੋ ਦਿਨ ਸਭ ਰਹਿਣੀ, ਹਰ ਜਨ ਵੇਖੋ ਸਤਿਗੁਰ ਨੈਣੀ, ਜੋ ਇੱਛੋ ਸੋਈ ਫਲ ਪਾਵੋ, ਫਿਰ ਬੋਲੋ ਗੁਰਮਤ ਬੈਣੀ। ਰਾਮ ਅਨਕ ਪਾਪ ਚਿਤ ਵੈ ਬਹੁ ਤੇਰੇ, ਸੋ ਹੋਵੈ ਜੇ ਬਾਤ ਹੋਵੈ ਨੀ, ਆਪਣਾ ਭਲਾ ਸਭ ਕੋਈ ਬਚ ਹੈ, ਸੋ ਕਰੇ ਜੋ ਮੇਰੇ ਚਿਤ ਨਾ ਚਿੰਤੈ ਨੀ, ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ, ਅੰਧਨ ਹਰਾ ਨਾਮ ਤਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਮਤ ਸਮਾਤ ਤੇਰੇ ਵਸ ਸਵਾਮੀ, ਹਮ ਜੰਤ ਪੁਰਖ ਜੰਤੈਨੀ, ਜਨ ਨਾਨਕ ਕੇ ਪ੍ਰਭ ਕਰਤਾ ਸਵਾਮੀ, ਜਿਉ ਭਾਵੈ ਤਿਵੇਂ ਬੁਲੈਨੀ। ਬਿਲਾਬਲ ਮਹੱਲਾ ਚੌਥਾ। ਆਨੰਦ ਮੂਲ ਧਿਆਓ ਪ੍ਰਖੋਤਮ, ਆਂਦਨ ਆਨੰਦ ਨੰਦੇ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੁੱਕੇ ਜਮ ਕਹਿ ਛੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਵਡਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮਾਨੰਦੇ। ਰਹਾਉ ਸਾਗਤ ਮੂੜ ਮਾਇਆ ਕੈ ਬੰਧਕ, ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜਿਉ ਤੇਲੀ ਬਲਦ ਪਵੰਦੇ। ਗੋਰਮੁਖ ਸੇਵ ਲੱਗੇ ਸੇ ਉਦਰੇ, ਵਡਭਾਗੀ ਸੇਵ ਕਰੰਦੇ, ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਤੂਟੇ ਮਾਇਆ ਫੰਦੇ। ਆਪੇ ਠਾਕਰ ਆਪੇ ਸੇਵਕ, ਸਭ ਆਪੇ ਆਪ ਗੋਬਿੰਦੇ, ਜਨ ਨਾਨਕ ਆਪੇ ਆਪ ਸਭ ਵਰਤੈ, ਜਿਉ ਰਾਖੈ ਤਿਵੇਂ ਰਹਿੰਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਬਲ ਮਹੱਲਾ ਚੌਥਾ। ਪੜਤਾਲ ਘਰ ਤੇਰਵਾਂ। ਬੋਲੋ ਭਈਆ ਰਾਮ ਨਾਮ ਪਤਤ ਪਾਵਣੋ, ਹਰ ਸੰਤ ਭਗਤ ਤਾਰਨੋ, ਹਰ ਭਰਪੂਰੇ ਰਿਆ ਜਲ ਥੱਲੇ, ਰਾਮ ਨਾਮ ਨਿਤ ਗਾਵੀਏ ਹਰ ਦੁੱਖ ਵਿਸਾਰਣੋ। ਰਹਾਉ ਹਰ ਕੀ ਹੈ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ, ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਰੀ ਸਫਲ ਜਾਤਾ, ਮਿਲ ਸੰਗਤੀ ਗੁਣ ਗਾਵਣੋ। ਰਾਮ ਮਨ ਰਾਮ ਨਾਮ ਹਰਾਸਾ, ਪਉ ਦੂਜਾ ਵਿੰਸ ਬਿਨਾਸਾ, ਪਚਾਸਾ ਹੋਏ ਨਰਾਸੀ, ਸੋਜਨ ਮਿਲਿਆ ਹਰ ਪਾਸੀ, ਕੋਈ ਰਾਮ ਨਾਮ ਗੁਣ ਗਾਵਣੋ, ਜਨ ਨਾਨਕ ਤਿਸ ਪਗ ਲਾਵਣੋ। ਬਿਲਾਬਲ ਰਾਗ ਬਿਲਾਬਲ ਮਹੱਲਾ ਪੰਜਵਾਂ। ਚੌਪ ਦੇ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਦਰੀ ਆਵੈ ਤਿਸਿਓ ਮੋਹ, ਕਿਉਂ ਮਿਲੀਏ ਪ੍ਰਭਾ ਬਨਾਸੀ ਤੋਹ, ਕਰ ਕਿਰਪਾ ਮੋਹ ਮਾਰਗ ਪਾਵੋ, ਸਾਧ ਸੰਗਤ ਕੇ ਆ ਚਲਾਵੋ, ਕਿਆ ਤੁਰੀਏ ਵਿਖਿਆ ਸੰਸਾਰ, ਸਤਿਗੁਰ ਬੋਹਤ ਪਾਵੈ ਪਾਰ। ਰਹਾਉ ਪਵਨ ਚਲ ਹਰੇ ਮਾਇਆ ਦੇਵ ਹਰ ਕੇ ਹਰ ਕੈ ਭਗਤ ਸਦਾ ਥਿਰ ਸੇ ਹਰ ਸੋਖ ਤੇ ਰਹੇ ਨਰਾਰਾ ਸਿਰ ਉਪਰ ਆਵ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰ ਭੁੰਗਾ ਹੋਮੇ ਪਚੇ ਦੀਪਕ ਵੇਖ ਪਤੰਗਾ ਸਿੰਘਾ ਸਗਲ ਸਿੰਗਾਰ ਕਰੇ ਨੀ ਪਾਵੈ ਜਾ ਹੋਏ ਕਿਰਪਾਲਤਾ ਗੁਰੂ ਮਿਲਾਵੈ ਹੋ ਫਿਰ ਉਦਾਸੀ ਮੈਂ ਕਰਤਨ ਦਸੈ ਨਿਰਮੋਲਕ ਹੀਰਾ ਮਿਲੇ ਨਾ ਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜੇ ਚਾਖਿਆ ਤਿਸ ਆਇਆ ਸਾਧ ਜਿਉ ਗੁੰਗਾ ਮਨ ਮੈਂ ਬਸਬਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਬਲ ਮਹੱਲਾ ਪੰਜਵਾਂ ਸਰਵ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਲੱਗ ਗਏ ਜਪ ਆਲਖ ਅਭੇਵ ਤਰਤ ਪਨੀਤ ਭਈ ਗੁਣ ਗਾਵੈ ਦੂਤਰ ਗਿਆ ਨਾਮ ਤਿਹਾਵੈ ਰਹਾਉ ਸਭਨੀ ਥਾਵੀ ਰਵਿਆ ਆਪਾ ਜੁਗਾ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਗੁਰ ਕੈ ਚਰਨ ਲੱਗੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਿਗੁਰ ਤੁੱਠੇ ਪਾਰ ਬ੍ਰਹਮ ਪਰ ਭੈ ਰਖਵਾਲੇ ਜਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਕਸਮ ਪੁਰਤ ਪਾਲੇ ਬਲਾਵਲ ਮੱਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨੰਤ ਗੁਣ ਠਾਕਰ ਪ੍ਰਭ ਤੇਰੇ ਮੋਹੇ ਨਾ ਤੁਮਰੀ ਸਰਨਾਈ ਕਰ ਕਿਰਪਾ ਹਰ ਚਰਨ ਤਿਆਈ ਦਇਆ ਕਰੋ ਵਸੋ ਮਨ ਆਏ ਮੋਹੇ ਨਿਰਗੁਣ ਲੀਜੇ ਲੜ ਲਾਏ ਰਹੋ ਪ੍ਰਭ ਜੇ ਤਿਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੈ ਗੁਰ ਕੈ ਸ਼ਬਦ ਸਦਾ ਪ੍ਰਭ ਵਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤਨ ਛਾਰ ਪ੍ਰਭ ਚੇਤ ਆਵੈ ਪੂਰਨ ਸਭ ਕਾਜ ਹਰ ਵਿਸਰ ਸਭ ਕਾ ਮੋਹਤਾਜ ਚਰਨ ਕਮਲ ਸਿਉ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਲਾਬਲ ਮੱਲਾ ਪੰਜਵਾਂ ਘਰ ਦੂਜਾ ਜਾਨੀ ਅੜੇਕੇ ਘਰ ਗਾਵਣਾ ਏ ਕਿਉਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹੋ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਆਪ ਦਿਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਇਤ ਨਾ ਕੀ ਜਿਨ ਆਪਣਾ ਪ੍ਰਭਜਾਤਾ ਹਰ ਨਾਮ ਹਰਾਧੇ ਨਾਮ ਵਿਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕੀ ਬੇਨੰਤੀ ਸਵਾਮੀ ਤੇਰੇ ਜਨ ਵੇਖਣ ਪਾਵਾ ਵਡਭਾਗੀ ਸੇ ਕਾਢੀਏ ਪਿਆਰੇ ਸਤਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਹਰਾਧੀਏ ਨਿਰਮਲ ਮਨੇ ਹੋਵੇ ਪਰਗਾਸੋ ਜਨ ਮਰਨ ਦੁੱਖ ਕੱਟੀਏ ਪਿਆਰੇ ਚੁੱਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਬ ਤੇ ਉਧਰੇ ਸੁਣ ਤੇ ਉਧਰੇ ਬਿੰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗੁਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਬਲਾਬਲ ਮੱਲਾ ਪੰਜਵਾਂ ਵੇਖੇ ਬਣ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੂਟ ਗਏ ਸੁਗਲੇ ਸੁਖੀ ਨਾ ਹੋਵਤ ਜੀਓ ਮਾਨ ਮਹੱਤ ਨ ਸਾਗਤ ਕਾਈ ਸਾਦਾ ਦਾਸੀ ਥੀਓ ਨਾਨਕ ਸੇ ਦਰ ਸੁਭਾਵੰਤ ਜੋ ਪ੍ਰਭ ਆਪਣੇ ਕੀਓ ਹਰ ਚੰਦੌਰੀ ਚਿੱਤ ਭਰਮ ਸਖੀਏ ਮਿਰਗ ਤ੍ਰਿਸ਼ਨਾ ਧਰਮ ਛਾਇਆ ਚੈ ਚਲ ਸੰਗ ਨ ਚਲਤੀ ਸਖੀਏ ਅੰਤ ਤਾਇ ਜਾਵਤ ਮਾਇਆ ਰਸ ਭੋਗਣਾ ਤਰੂਪ ਰਸ ਮਾਤੈ ਇਨ ਸੰਗ ਸੁਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਵਸੋ ਬਟ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤੈ ਦੁਖ ਨਾ ਭੁੱਖ ਨਾ ਰੋਗ ਵਿਆਪੈ ਚਰਨ ਕਮਲ ਲਿਵ ਲਾਈਐ ਤੈ ਜਨਮ ਨਾ ਮਰਨਾ ਆਵਣ ਜਾਣਾ ਨਿਰਜਲ ਸਰਣੀ ਪਾਈਐ ਪ੍ਰੇਮ ਬਜੋ ਨਾ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟਾ ਹਰ ਮਨ ਭੇਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਥ ਭਜਾਏ ਨਾਨਕ ਅਜਰ ਅਚਰ ਸਿਉ ਮਿਲਿਆ ਕਹਿਣਾ ਕਛੂ ਨ ਜਾਏ ਰਾਗ ਬਲਾਵਲ ਮੱਲਾ ਪੰਜਵਾਂ ਘਰ ਚੌਥਾ ਇਕ ਓਂਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਸਾਰਾ ਆਪੇ ਬਣ ਜਾ ਵਿਹਾਰਾ ਐਸੋ ਗਿਆਨ ਬਰਲੋਲੀ ਬਿਰਲੋਈ ਪਾਏ ਜਦ ਕ ਜਾਈਏ ਤਦ ਦ੍ਰਿਸ਼ਟਾਏ ਰਹੋ ਆਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪੇ ਹੀ ਤਿਰੰਗਾ ਆਪੇ ਹੀ ਮੰਦਰ ਆਪੇ ਸੇਵਾ ਆਪ ਜਾਰੀ ਆਪੇ ਦੇਵਾ ਆਪੇ ਜੋਗਾ
2: ਪਹਿਲੇ ਪੈਰ ਪੈਰਾਂ ਤੇ ਵਜਾ ਰਿਹਾ ਮਿੱਤਰਾ ਹੁਕਮ ਪਿਆ ਗਰਵਾਸ ਉਸਦਾ ਬਿਆਨ ਕਰੇ ਵਜਾ ਰਿਹਾ ਮਿੱਤਰਾ

ਤਨਖੀਨ ਅੱਖੀ ਅੰਧ ਨਾ ਦੇਸੀ ਵਿਚਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਨ ਅੱਖੀਆਂ ਜੀਵਰਾ ਨਾਹੀ ਕਹੇ ਭਰਾ ਕੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ ਮਨਮੁਖ ਆਵਣ ਜਾਣਾ ਖੜਪਾਕੀ ਗੁਰ ਭਜੇ ਬਿਨਸੇ ਆਇਆ ਚਲੇ ਗਿਆ ਮਾਨ ਕਵਨਾ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਉੜ ਕੇ ਆਇਆ ਤਿੰਨ ਸਾਹਿਬ ਜਾ ਰਿਹਾ ਮਿੱਤਰਾ ਜਰਾ ਜਰਮਾਨਾ ਕੰਨ ਇੱਕ ਰਤੀ ਗੋ ਨਾ

ਦੂਜੇ ਪਹਿਰਾਂ ਨੂੰ ਜਾ ਰਿਹਾ ਮਿੱਤਰਾ ਪਾਜਵਾਨੀ ਡੈਰੀ ਦੇ ਬੁਰਾ ਭਲਾ ਤੂੰ ਪਛਾਣੀ ਜਾ ਰਿਹਾ ਮਿੱਤਰਾ ਮਨਮਤਾ ਅਹਿਮੇ ਬੁਰਾ ਨਾ ਪਛਾਣੇ ਪ੍ਰਾਣੀ ਅੱਗੇ ਪੰਥ ਕਰਾਰਾ ਪੂਰਾ ਸਗ ਕਮਰ ਸੇਵਿਆ ਜੇ ਠਾਂਡੇ ਜੰਮ ਜੰਦਾਰਾ।

ਸ਼੍ਰੀ ਰਾਗ ਮਹਲਾ ਚੌਥਾ ਘਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਆਨੀ ਪੇੜੀਏ ਕਿਉਂ ਕਰ ਹਰ ਦਰਸ਼ਨ ਵਿਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੌੜੇ ਕੰਮ ਸਿੱਖੇ ਸੌਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਈਆਂ ਵੇ ਫਿਰੇ ਸਹੇਲੀ ਹਾਦਰ ਕੇ ਬਾਂਹ ਲੜਾਏ

ਚਿੜੀ ਵਿਛੁਨਿਆ ਅੰਤਰ ਬਾਸਰ ਬਾਦਰ ਰਵਿਆ ਮਨੁਭਿਆ ਬਸਿਆਸੋ ਨਾਨਕ ਸਿਖਦੇ ਮਨ ਪੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰੇ ਜੋ ਮਿੱਤਰਾ ਪ੍ਰੇਮ ਭਗਤ ਮਾਲੀਨਾ ਮਨ ਪਿਆਰੇ ਜੋ ਮਿੱਤਰਾ ਜਲ ਮਿਲ ਜੀਵੇ ਮੀਨਾ।

ਦਾ ਨਾਨਕ ਆਪ ਸੁਣਿਓ ਛੰਤ ਪੇਂਠ ਗੌਰੀ ਪਾਇਰ ਜਾਏ ਗੋਬਿੰਦ ਮਨ ਮੋਇਆ ਜੀਓ ਸੰਤਨ ਕੇ ਪਸਾਰ ਗਾਦ ਕੰਠੇ ਲਗ ਸੋਇਆ ਜੀਓ ਹਰ ਕੰਠ ਲਗ ਸੋਇਆ ਦੁਖ ਸਭ ਸੋਇਆ ਭਗਤ ਲਖਨ ਕਰ ਵਸ ਭਏ ਮਨ ਸਭ ਸੋਭ ਉਠੇ ਗੋਬਿੰਦ ਤੁਠੇ ਜਨਮ ਮਰਨਾ ਸਾ ਮਿਟ ਗਏ ਸਖੀ ਮੰਗਲੋ

ਦਾਸ ਰਾਤਾ ਭਗਤ ਨਵੇ ਪ੍ਰਕਾਰਾ ਪੰਡਤ ਵੇਦ ਪ੍ਰਕਾਰਾ ਗਸਤੀ ਗਸਤ ਪਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਧੂਤਾ ਕਾਪੜੀ ਕੌਤੇ ਜਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇੱਕ ਲੋਕ ਨਾ ਦੇਵਹਿ ਦਰਸਾ ਇੱਕ ਮਨ ਹੀ ਗਿਆਤਾ ਕਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਹੁਕਤ ਹੋ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਿਲਾ ਪਹਿਲਾ ਕਰਤੀ ਜਾਉ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ

ਕਰ ਕੁਦਰਤ ਪਾਸਾ ਟਾਲ ਜੀਓ ਪ੍ਰਗਟ ਪਹਾਰੇ ਜਾਪ ਦਾ ਸਭ ਨਾ ਵੈਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਹੋ ਵਲ ਜਾਈਐ ਜਿਤ ਮਿਲੀਐ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਈ ਜੀਓ ਸਤਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਬਖਾਣੀਐ।

ਸੁਖ ਸੇਵਾ ਅੰਦਰ ਰੱਖਿਐ ਆਪਣੀ ਨਦਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਬਖਾਣੀਐ ਸਤਿਗੁਰ।

ਪੈ ਬਾਹੇ ਮਨਾਈ ਸੋਈ ਜੀਉ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜ ਹਵਰ ਨਾ ਕੋਈ ਜੀਉ ਰਹਾਉ।

ਉਜੜ ਥੇ ਹੋ ਵਸਾਇਓ ਹੋ ਤੁਧ ਬਿਟ ਹੋ ਕੁਰਬਾਨ ਜੀਓ ਹਰ ਇੱਠੈ ਨਿਤ ਧਿਆਇੰਦਾ ਮਨ ਚਿੰਦੀ ਸੋ ਫਲ ਪਾਇੰਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸਚੜਾ ਨੌ ਨਿਤ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ

ਇਸ਼ਨਾਨ ਦੜਾਇਆ। ਸਭ ਮੁਕਤ ਹੁਆ ਸਹਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ।

0: ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ
1: ਸਤਿਗੁਰ ਦਾਤੇ ਨਾਮ ਲੜਾਇਆ ਵਡਭਾਗੀ ਗੁਰਦਰਸ਼ਨ ਪਾਇਆ

ਗੁਰਪ੍ਰਸਾਦ ਦੀ ਇੱਕ ਨਦਰੀ ਆਇਆ, ਉਹ ਸਤਿਗੁਰ ਵਿੱਟੋਂ ਵਰਤਾਇਆ ਜੀ ਉਹ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ।

ਨਾਨਕ ਮਿਲਨ ਸਵਾਈ ਜੀਓ ਮਾਝ ਮਹਲਾ ਪੰਜਵਾਂ।

ਨਾਨਕ ਸ਼ਬਦ ਗੁਰੂ ਸੱਚ ਦੀ ਨਾ ਜੀਓ ਮਾਝ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਵਡਾਵਨ ਹਰੀਆ ਅਵਸਾਦ ਚੱਗ ਸਗਲੇ ਦੇਖੇ ਮਨ ਹਰ ਸਭ ਤੇ ਮਿੱਠਾ ਜੀਓ।

ਗੁਰ ਕਿਰਪਾ ਤੇ ਸੱਚ ਧਿਆਈ ਜੀਉ। ਜਾ ਕੋ ਖੋਜੇ ਸਰਬ ਉਪਾਏ,

ਸਭ ਕੁਛ ਘਰ ਮੈਂ ਬਾਹਰ ਨਾਹੀ ਬਾ ਟੋਲੇ ਸੋ ਭਰੋਂ ਪਲਾਹੀ ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸਹੇਲਾ ਜੀ ਉਹ ਚਿਮ ਚਿਮ ਵਰਸੇ ਅਮਰ ਤਾਰਾ

ਸਮਤ ਪਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ।

ਤੇ ਸਮੂਹ ਪੁਰਖ ਦਿਆਲੇ ਮਨ ਦੇਵਾ ਤੇ ਆਪਣੇ ਸਾਜਨ ਜਿਨ ਗੋਰ ਮਿਲ ਸੋ ਪ੍ਰਭ ਲਾ ਦੇ ਜੀਓ ਸੇਵੜ ਪਾਗੀ।

तू सोध मनिए भी तू है, तू गंठी मेर सिर तू है, आद मद अंत प्रभ सोई

84 ਜੀ ਉਪਾਏ ਜਿਸ ਨੂੰ ਨਦਰ ਕਰੀ ਤਿਸ ਗੁਰੂ ਮਲਾਇ ਤਿਸ ਗੁਰੂ ਮਲਾਇ ਕਿਲਵੇ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲਿਖਾਵਾਂਗਾ ਤਾਂ ਕਿਨ ਦੀਏ ਸੁਖ ਨਾਹੀਂ ਫੁਣ ਦੂਏ ਤੀਏ ਆਪੇ ਬਖਸ ਲਈ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਆਜ ਮਹੱਲਾ ਤੀਜਾ ਏਕੂਆ ਫਿਰੀ ਪ੍ਰਸੰਨਾ ਗੁਰਮੁਖ ਵੇਖਾ ਤਾਂ ਹੀ ਮਨ ਭਿੰਨਾ ਤ੍ਰਿਸਨਾ ਤਾ ਸਹਿ ਸੁਖ ਪਾਇਆ ਏਕੋ ਮਨ ਮਸਾਵਣਿਆ ਹਉ ਵਾਰੀ ਜਿਉ ਵਾਰੀ ਏਕ ਸਿਉਂ ਚਿਤ ਲਾਵਣਿਆ ਗੁਰਮਤੀ ਮਨ ਏਕਤ ਕਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਏ ਜਗ ਭੁਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੇ ਲੋ ਪਾਇਆ ਅਣ ਦਿਨ ਸਦਾ ਫਿਰੇ ਪਰਮ ਭੁਲਾ ਬਿਨ ਨਾਵੇਂ ਦੁੱਖ ਪਾਵਣਿਆ ਜੋ ਰੰਗ ਰਾਤੇ ਘਰੋਂ ਵਿਦਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਵੜਿਆਈ ਅਰ ਕੈ ਨਾਮ ਸੁਮਾਵਣਿਆ ਮਾਇਆ ਮੋਹ ਅਰ ਚੇਤੇ ਨਾਹੀ ਜਮ ਪ੍ਰਵਦਾ ਦੁੱਖ ਸਹਾਈ ਅੰਨਾ ਬੋਲਾ ਕਿਸ ਨਦਰ ਨ ਆਵੈ ਮਨ ਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੀ ਜੂ ਤੁਦੇ ਆਪ ਲਿਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸਿੰਘ ਸਦਾ ਸੁਖਦਾਤਾ ਸਭ ਇੱਛਾ ਆਪ ਜਾਵਣਿਆ ਹਰ ਜੂ ਤੇਰੀ ਸਦਾ ਸਰਨਾਏ ਆਪੇ ਬਖਸੇ ਦੇਵੜੇ ਆਏ ਜਮਕਾਲ ਤੇ ਸਨੇੜਨ ਆਵੈ ਜੋ ਹਰ ਹਰ ਨਾਮ ਤੇ ਆਵਣਿਆ ਅਣ ਦਿਨ ਰਾਤੀ ਜੂ ਹਰ ਭਾਏ ਮੇਰੀ ਭਰਾ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਏ ਤੂੰ ਆਪੇ ਸਾਚੂ ਬਜਾਵਣਿਆ ਜਿਨ ਸਾਜਾ ਤਾ ਸੇ ਸਾਜ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾੜੀ ਲਾਵਣਿਆ ਮਾਜ ਮਹਲਾ ਤੀਜਾ ਸਦ ਮਰੇ ਸੋ ਮੂਹਾ ਜਾਪੇ ਕਾਲ ਨਾ ਜਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੋ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਤਲਾਇਆ ਗੁਰਮਤੀ ਸਹਿਜ ਸੁਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੈ ਲਾਗੀ ਮੈਲ ਨ ਪਾਏ ਅਣ ਦਿਨ ਜਲਦੀ ਫਿਰੈ ਦਿਨ ਰਾਤੀ ਬਿਣ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤਣ ਅਗੈ ਜਾਏ ਜਿੱਥੈ ਲੇਖਾ ਮੰਗੀਐ ਤਿੱਥੇ ਸੁੱਟੈ ਸਾਸ ਕੁਮਾਏ ਸਤਿਗੁਰ ਸੇਵਣ ਸੇ ਧਨਵੰਤੈ ਇੱਥੇ ਉੱਥੇ ਨਾਮ ਸੁਮਾਵਣਿਆ ਪੈ ਪਾਏ ਸਿੰਗਾਰ ਬਣਾਏ ਗੁਰਪ੍ਰਸਾਦੀ ਮੈਲ ਕਰ ਪਾਏ ਅਣ ਦਿਨ ਸਦਾ ਰਵੇ ਦਿਨ ਰਾਤੀ ਮਾਜੀ ਠਹਿ ਰੰਗ ਬਣਾਵਣਿਆ ਸਭਣਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤਿ ਉੱਚੋ ਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਏ ਜਗ ਸੱਤਾ ਨਾਮ ਸਾਰੇ ਅੰਤ ਭੁਗਤਾ ਜੇ ਤੇ ਸੁੱਤਾ ਸੋ ਜਗਾਏ ਗੁਰਮਤਿ ਸੋਜੀ ਪਾਵਣਿਆ ਆਪੋ ਪਿਐ ਸੋ ਭਰਮ ਗਵਾਏ ਗੁਰਪ੍ਰਸਾਦ ਮੋਤ ਗਤ ਪਾਏ ਭਗਤੀ ਰਤਾ ਸਦਾ ਬਿਰਾਗੀ ਆਪ ਮਾਰੋ ਮਿਲਾਵਣਿਆ ਆਪੋ ਪਾਏ ਧੰਦੇ ਲਾਏ ਲੱਖ 84 ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਪਾਵੇ ਸੋਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਣ ਸੱਚ ਪੱਲੇ ਸਾਸ ਵਖਾਣੈ ਸੱਚ ਕਸਵਟੇ ਲਾਵਣਿਆ ਹਉ ਵਾਰੀ ਜੂ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਣ ਮੈਂ ਨਰਿੰਜਣ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਣ ਅਤ ਅਗਮ ਅਪਾਰ ਗੁਰਮੁਖੋ ਵੈ ਸੋਈ ਪਾਏ ਆਪੇ ਬਖਸੋ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰਪ੍ਰਸਾਦੀ ਸੱਚ ਤਲਾਏ ਸੱਚੋ ਸੱਚ ਵਰਤੇ ਸਭਣੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪਰਵਾਹ ਸੱਚ ਮੇਰਾ ਪਿਆਰਾ ਕਿਰਵੇ ਅਵਗਣ ਕੱਟਣ ਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈਐ ਪੈ ਪਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੈ ਆਪੇ ਦੇ ਨ ਪੱਛੋ ਤਾਵੈ ਸਭਣਾ ਜੀਆਂ ਕਾ ਇੱਕੋ ਦਾਤਾ ਸਭ ਦੇ ਮਾਰ ਜਿਵਾਵਣਿਆ ਹਰ ਤੁਦ ਬਾਜੋ ਮੈਂ ਕੋਈ ਨਾਹੀ ਹਰ ਤੁਦੇ ਸੇਵੀ ਤੈ ਤੁਦ ਸਲਾਹੀ ਆਪੇ ਮੇਲਿਓ ਪ੍ਰਭ ਸਾਚੇ ਪੂਰੇ ਕਰਮ ਤੋਂ ਪਾਵਣਿਆ ਮੈਂ ਹੋਰ ਨਾ ਕੋਈ ਤੁਦੇ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਅਣ ਦਿਨ ਸਾਰ ਸੰਭਾਲ ਹਰ ਰੱਖ ਗੁਰਮੁਖ ਸਹਿਜ ਸੁਮਾਵਣਿਆ
ਤੁਦ ਜੀਵੜ ਮੈਂ ਹੋਰ ਨਾ ਕੋਈ, ਤੁਦ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਪਨ ਸਵਾਰੈ, ਨਾਨਕ ਨਾਮ ਸੁਹਾਵਣਿਆ। ਮਹਾਜ ਮਹਲਾ ਤੀਜਾ। ਸਾਹਿਬ ਕੱਟ ਆਪੇ ਭੋਗਣ ਹਾਰਾ, ਅਲਖ ਵਰਤੇ ਅਗੰਮ ਪਾਰਾ, ਗੁਰ ਕੈ ਸ਼ਬਦ ਮੇਰਾ ਮਨ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸੁਮਾਵਣਿਆ। ਹਉ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਮਸਾਵਣਿਆ, ਸ਼ਬਦ ਸੁਜੇ ਤਾਂ ਮਨ ਸੁਣ ਲੁਜੈ, ਮਨਸਾ ਮਾਰ ਸੁਮਾਵਣਿਆ ਰਹਾਉ। ਪੰਚ ਦੂਤ ਦੋਹ ਮੋਹ ਸੰਸਾਰਾ, ਮਨਮੁਖ ਅੰਧੇ ਸੋਧਣ ਸਾਰ, ਗੁਰਮੁਖ ਵੇ ਸੂ ਆਪਣਾ ਕਰ ਰੱਖੈ, ਪੰਚ ਦੂਤ ਸ਼ਬਦ ਪਚਾਵਣਿਆ। ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੀ ਪ੍ਰਭ ਸੇਵੇ ਅਣਧਣ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਏਕ ਮੇਕੇ ਆਪੋ ਪਾਇਆ, ਦੁਬਦਾ ਦੂਜਾ ਤਿਰ ਬਦਮਾਇਆ, ਚੌਥੀ ਪੌੜੀ ਗੁਰਮੁਖੇ ਉੱਚੀ, ਸੱਚੋ ਸੱਚ ਕਮਾਵਣਿਆ। ਸਭੈ ਸੱਚਾ ਜੀ ਸੱਚ ਭਾ ਸੱਚੇ ਭਾਵੈ, ਜਿਨ ਸਾ ਜਾਤਾ ਸੋ ਸਹਿ ਸੁਮਾਵ, ਗੁਰਮੁਖ ਕਰਨੀ ਸੱਚੇ ਸੇਵੈ, ਸੱਚਾ ਸਾਚੇ ਜਾਏ ਸੁਮਾਵਣਿਆ। ਸੱਚੇ ਬਾਜੋ ਕੋਬਰ ਨਾ ਦੂਆ, ਦੂਜੈ ਲਾਗ ਜਾ ਖਪ ਖਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਜੀ ਜੰਦ ਸਭ ਸਰਨ ਤੁਮਾਰੀ, ਆਪੇ ਤਰ ਦੇਖੂ ਕੱਚੀ ਪੱਕੀ ਸਾਰੀ, ਅਣਦਣੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੈ ਵੇਖੇ ਹਦੂਰ, ਸਭ ਮੈਂ ਆਪ ਰਿਹਾ ਭਰਪੂਰ, ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਜੀ ਪਾਵਣਿਆ। ਮਹਾਜ ਮਹਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੈ ਕਨੇ ਚਖ ਡਿਠੀ, ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸਬਦ ਵਜਾਵਣਿਆ। ਹਉ ਵਾਰੀ ਜੂ ਵਾਰੀ ਗੁਰ ਚਰਨੀ ਸਿਤਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਾਰ, ਸਾਚਾ ਮਨ ਨਾਵੈ ਮੈਲ ਚੁਕਾਵਣਿਆ ਰਹਾਉ। ਤੇਰਾ ਸੱਚੇ ਕਿਣੇ ਅੰਤ ਨ ਪਾਇਆ, ਗੁਰ ਪ੍ਰਸਾਦ ਕਿਣੇ ਵਿਰਲੇ ਚਿਤ ਲਾਇਆ, ਤੁਧ ਸਲਾਜ ਨ ਰਜਾ ਕਬੂ, ਸੱਚੇ ਨਾਵੇ ਕੀ ਭੁੱਖ ਲਾਵਣਿਆ। ਏਕੋ ਵੇਖਾ ਵਰਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸ਼ਬਦ ਤਿਖਾ ਨਵਾਰੀ, ਸਹਿਜੇ ਸੁਖ ਸਮਾਵਣਿਆ। ਰਤਨ ਪਦਾਰਥ ਪਿਲਰ ਤਿਆਗੈ, ਮਨਮੁਖਿੰਦਾ ਦੂਜੇ ਪਾਏ ਲਾਗੈ, ਜੋ ਬੀਜੈ ਸੋ ਸੋਈ ਫਲ, ਜੋ ਬੀਜੈ ਸੋਈ ਫਲ ਪਾਏ, ਸੁਪਣੇ ਸੋਖਣਾ ਪਾਵਣਿਆ। ਆਪਣੀ ਕਿਰਪਾ ਕਰੈ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅਣਦਿਨ ਸਦਾ ਰਹੇ ਪੈ ਇੰਦਰ, ਪੈ ਮਾਰ ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਭਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੀ ਗਾਵਣਿਆ। ਸਿਮਰਤ ਸਾਸਤ ਬੀਦ ਵਖਾਣੇ, ਪਰਮੇ ਪੂਲਾ ਤਾਤਣ ਜਾਣ, ਬਿਨ ਸਤਿਗੁਰੂ ਸੇਵੀ ਸੁਖਣ ਪਾਏ, ਦੁੱਖੋ ਦੁੱਖ ਕਮਾਵਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਐ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣ। ਮਹਾਜ ਮਹਲਾ ਤੀਜਾ। ਆਪੇ ਰੰਗੇ ਸਹਿ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਤਨ ਰੱਤਾ ਸਣਾ ਰੰਗ ਚਲੋਲੀ, ਪੈ ਪਾਏ ਰੰਗ ਚੜਾਵਣਿਆ। ਹਉ ਵਾਰੀ ਜੀਉ ਵਾਰੀ ਮਿਰ ਪਉ ਮਨ ਵਸਾਵਣਿਆ, ਗੁਰ ਕਿਰਪਾ ਤੇ ਯਾਰ ਮਿਰ ਪਉ ਤੇ ਆਇਆ, ਬਿਕ ਪਉ ਜਲ ਸਭ ਤਰਾਵਣਿਆ ਰਹਾਉ। ਮਨ ਮੁਖ ਮੂਦ ਕਰੇ ਚਿਤਰਾਈ, ਨਾਤਾ ਤੋਤਾ ਥਾਈ ਨਪਾਈ, ਜੇ ਆਇਆ ਤੇ ਆ ਜਾ ਸੀ ਕਰ ਅਵਗਣ ਪਸਤੋਤਾਵਣਿਆ। ਮਨ ਮੁਖੇ ਅੰਦੇ ਕਿਸੂ ਨ ਸੂਜੈ, ਮਰਨ ਲਖਾਏ ਆਏ ਨੀ ਬੁਝੈ, ਮਨ ਮੁਖ ਕਰਮ ਕਰੇ ਨੀ ਪਾਏ, ਬਿਨ ਨਾਵੈ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦੁਆਰ, ਅਣ ਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣੇ, ਰਸਣਾ ਹਰ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣੇ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸਬਦ ਸਹਿਜੇ ਸੁਖ ਸਮਾਵੈ, ਹੋਂਬਲ ਹਾਰੀ ਸਦਾ ਤਿਨ ਵਿਟੋ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਭਤੀਜੈ, ਗੁਰ ਪ੍ਰਸਾਦੀ ਅੰਦਰ ਪੀਜੈ, ਬੈ ਸੁਥਾਨ ਹਰ ਗੁਣ ਗਾਵੈ, ਆਪੇ ਕਰ ਸਾਥੂ ਬਣਾਵਣਿਆ। ਜਿਸ ਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਉਮੈ ਜਾਏ, ਨਾਨਕ ਨਾਮ ਸੇ ਮਣੇ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਹਾਜ ਮਹਲਾ ਤੀਜਾ। ਸਤਿਗੁਰ ਸੇਵੀਏ ਵੱਡੀ ਵਡਿਆਈ, ਹਰ ਜੀ ਚਿੰਤ ਵਸੇ ਮਣਿਆਈ,
ਹਰ ਜੋ ਸਫਲ ਉਗਰ ਖੈ ਅੰਮ੍ਰਿਤ ਜਨ ਪੀਤਾ ਤੇ ਤਖਾਲ ਹਾਵਣਿਆ ਹਉ ਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮਿਲੈ ਗੁਰਸਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਹੁ ਸੁਆਇਆ ਜਿਨ ਹਰ ਕਾ ਨਾਮ ਮਨੁ ਵਸਾਇਆ ਹਰ ਨਿਰਮਲਿਓ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਣ ਗੁਰ ਨਾਮ ਨਾ ਪਾਇਆ ਜਾਏ ਸੇਧ ਸਾਧ ਕਰੇ ਭਿਲ ਲਾਏ ਬਿਣ ਗੁਰ ਸੇਵੀ ਸੋਕਣ ਹੋਈ ਪੂਰੇ ਭਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰ ਚਣ ਲਾਗੇ ਨਾਮ ਮੈਂ ਸੋਖੈ ਅਣਹਦ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦੀ ਸਾਹ ਸੁਮਾਵਣਿਆ ਬਿਣ ਸਤਿਗੁਰ ਕਹਿ ਦੇਖਿਆ ਜਾਏ ਕਹਿ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪੇ ਆਪ ਮਿਲ ਰਿਹਾ ਸਹਿਜੇ ਸਹਿ ਸੁਮਾਵਣਿਆ ਗੁਰਮੁਖੋ ਵੀ ਸੋ ਏਕ ਸਿਉਂ ਲਿਵਲਾਏ ਦੂਜਾ ਪਰਮ ਗੁਰ ਸਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਨ ਸਚ ਪਾਵਣਿਆ ਗੁਰਮੈ ਕਰਨੀ ਆਰ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਅਣਦਿਨ ਰੰਗ ਰਤਾ ਗੁਣ ਗਾਵੈ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੀ ਮਿਲਾਇਆ ਪੂਰੇ ਭਾਗ ਮਨ ਸਬਦ ਵਸਾਇਆ ਨਾਨਕ ਨਾਮ ਦੀ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹਲਾ ਤੀਜਾ ਆਵ ਚਾਏ ਤਾਂ ਸਭ ਕਿਸ ਪਾਏ ਗੁਰ ਸਬਦੀ ਸੱਚੀ ਲਿਵਲਾਏ ਸੱਚ ਵਣ ਜਾਏ ਸੱਚ ਸੰਗ੍ਰਹਿ ਸੱਚ

ਵੇਲਾ ਭਗਤ ਸਭ ਸੋ ਆਇਆ ਜਿਤ ਸੱਚਾ ਮੇਰੀ ਮਨ ਪਾਇਆ ਸੱਚੇ ਸੇਵਿਆ ਸੱਚ ਵੜਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠੇ ਪਾਏ ਅਣ ਰਸ ਚੁੱਕੈ ਹਰ ਰਸ ਮਨ ਵਸਾਏ ਸਾਸੂ ਤੂੰ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ ਫਿਰ ਵੇ ਕਿੱਥੋਂ ਪਾਇਨ ਮੋਖ ਦੁਆਰਾ ਮਰ ਮਰ ਜੰਮੇ ਫਿਰ ਫਿਰ ਆਵੈ ਜਮਦਰ ਝੋਟਾ ਖਾਵਣਿਆ ਸਭ ਦੇ ਸਾਧ ਜਾਣੈ ਤਾਂ ਆਪ ਪਛਾਣੈ ਨਿਰਮਲ ਬਾਣੀ ਸਬਦ ਵਖਾਣੈ ਸੱਚੇ ਸੇਵ ਸਦਾ ਸੁਖ ਪਾਇਨ ਨਾਉ ਨਿਧ ਨਾ ਮਨ ਵਸਾਵਣਿਆ ਸੋ ਥਾਣ ਸੁਹਾਇਆ ਜੋ ਹਰਮਨ ਪਾਇਆ ਸਤ ਸੰਗਤ ਬੈ ਹਰ ਗੁਣ ਗਾਇਆ ਅਣ ਦਿਨ ਹਰ ਸਲਾਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਣ ਮ ਖੋਟੀ ਰਾਸ ਖੋਟਾ ਪਾ ਸਾਰਾ ਕੂੜ ਕਮਾਵਣ ਦੁੱਖ ਲਾਗੇ ਭਾਰ ਪਰ ਮੈਂ ਪੂਲੇ ਫਿਰਨ ਦਿਨ ਰਾਤੀ ਮਰ ਜਨਮ ਮੈਂ ਜਨਮ ਗਵਾਵਣਿਆ ਸੱਚਾ ਸਾਹਿ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੇ ਵੜਿਆਈ ਦੁੱਖ ਸੁਖ ਸਮ ਕਰ ਜਾਣਣੇ ਮਾਜ ਮਹੱਲਾ ਤੀਜਾ ਤੇਰੀ ਅਖਾਣੀ ਤੇਰੀ ਬਾਣੀ ਬਿਣ ਨਾਵੇ ਸਭ ਭਰੂ ਭਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਣ ਸਤਿਗੁਰ ਕੋਈ ਨਾ ਪਾਵਣਿਆ ਆਓ ਵਾਰੀ ਜਿਓ ਵਾਰੀ ਹਰ ਸੇਤੀ ਜਿਤ ਲਾਵਣਿਆ ਹਰ ਸੱਚਾ ਗੁਰੂ ਭਗਤੀ ਪਾਈਐ ਸਹਿਜੇ ਮਨ ਸਾਵਣਿਆ ਰਹਾਓ ਸਤਿਗੁਰ ਸੇਵੀ ਤਾਂ ਸਭ ਕਿਸ ਪਾਏ ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਬਤੂਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮਹਿਲਾ ਇੱਕ ਨਾ ਧਿਆਏ ਅੰਤਰ ਮਹਿਲ ਲਾਗੀ ਬਹੁ ਦੂਜੇ ਭਾਏ ਤੜ ਤੀਰਥ ਦਾ ਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹਉਮੇ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਿਤ ਮਰੇ ਹਰ ਸਿਉਂ ਚਿਤ ਲਾਏ ਹਾ ਨਿਰਮਲ ਸੱਚ ਮੈਲ ਨ ਲਾਗੈ ਸੱਚ ਲਾਗੇ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਆਗਿਆਨੀ ਅੰਧਾ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ ਫਿਰ ਬਿਸ਼ਟਾ ਮਾਇ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉਮੈ ਮਮਤਾ ਦੇਖੋ

ਗੁਰਮੁਖ ਜਾਤ ਪਥ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸੁਮਾਵਣਿਆ। ਮਹਾਜ ਮਹਲਾ ਤੀਜਾ। ਉਤ ਪੁਤ ਪਰਲੋ ਸਭ ਦੇ ਹੋਵੇ ਸਭ ਦੇ, ਫਿਰ ਉਪਤ ਖੋਵੈ, ਗੁਰਮੁਖ ਵਰਤੀ ਸਭ ਆਪੇ ਸੱਚਾ, ਗੁਰਮੁਖ ਉਪਾਏ ਸੁਮਾਵਣਿਆ। ਹਾਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸੁਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਾਉਣ ਬਸੰਤਰ ਖੇਲੀ ਬੈਡਾਣੀ। ਸੋ ਨਗੁਰਾ ਜੋ ਮਰ ਮਰ ਜੰਮੇ, ਨੇ ਗੁਰੇ ਆਵਣ ਜਾਵਣਿਆ। ਤਿਣ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰ ਹੈ ਵਿੱਚ ਸਭ ਕਿਸ ਪਾਇਆ, ਸਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸਾ ਸੱਚੀ ਵਣਜਾਰੇ, ਸੱਚ ਵਣ ਜੈ ਗੁਰ ਹੇਤ ਪੇ ਅਪਾਰੇ, ਸੱਚ ਵਿਆਜ ਸੱਚ ਕੁਮਾਵੈ, ਸੱਚੋ ਸੱਚ ਕੁਮਾਵਣਿਆ। ਬਿਨ ਰਾਸੀ ਕੋ ਵਤ ਕਿਉਂ ਪਾਏ, ਮਨੋ ਭੂਲੈ ਲੋਕ ਸੁਭਾਏ, ਬਿਨ ਰਾਸੀ ਸਭ ਖਾਲੀ ਚੱਲੈ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਵਣ ਜੈ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ, ਆਏ ਸੀ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੁੜਾ ਬਾਹਰ ਭਾਲੇ, ਮਾਣ ਮੁਖੇ ਅੰਦੇ ਫਿਰੇ।

ਆਪੇ ਸੁਣ ਸੁਣ ਤੇ ਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸੇਖ ਸੁਣਾਈ ਹਰ ਚੇਤੇ ਅੰਤ ਹੋਏ ਸਿਖਾਈ ਹਰ ਅਗਮ ਗੋਚਰ ਨਾਥ ਜੋਨੀ ਸਤਿਗੁਰ ਕਹਿ ਪਾਏ ਪਾਵਣਿਆ ਹਾਉ ਵਾਰੀ ਜੋ ਵਾਰੀ ਆਪ ਨਿਵਾਰਨਿਆ ਆਪ ਗਵਾਏ ਤਾਂ ਹਰ ਪਾਏ ਹਰ ਸੁਣ ਸਹਿ ਸੁਣਾਵਣਿਆ ਰਹਾਓ ਪੂਰਬ ਲਿਖਿਆ ਸੂ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਪਾਗਾਂ ਗੁਰ ਪਾਈਏ ਨਾਹੀ ਸਭਦੈ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੀ ਸੰਸਾਰੇ ਗੁਰ ਕਹਿ ਤੱਕੀਏ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁਖ ਪਾਵਣਿਆ ਮਨ ਮੁਖੇ ਅੰਦੇ ਸੋਧਣ ਕਾਇ ਆਤਮ ਕਾਤੀ ਹੈ ਜਗਤ ਕਸਾਇ ਨਿੰਦਾ ਕਰ ਕਰ ਬਹੁ ਪਾਰ ਉਠਾਵੈ ਬਿਣ ਮਜੂਰੀ ਭਾਗ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਣਾ ਪਾਏ ਤੇ ਹੀ ਵਰਤੈ ਵਾਸੁ ਵਾਸ ਜਨਾਵਣਿਆ ਮਨਮੁਖ ਰੋਗੀ ਐ ਸੰਸਾਰਾ ਸੁਖਦਾਤਾ ਵਿਸਰਿਆ ਗਮ ਪਾਰ ਦੁਖੀਏ ਨਿਤ ਫਿਰੇ ਬਿਲ ਲਾਦੈ ਬਿਣ ਗੁਰ ਸਾਂਤਨ ਪਾਵਣਿਆ ਜਿਨ ਕੀਤੇ ਸੂਈ ਵਿਦ ਜਾਣੈ ਆਪ ਕਰੇ ਤਾਂ ਹੁਕਮ ਵਸਾਣੈ ਜੇ ਆ ਅੰਦਰ ਪਾਈ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਹੇ ਸੂ ਨਿਰਮਲ ਹੋਈ ਨਾਨਕ ਨਾਮ ਵਸੈ ਕਟ ਅੰਤਰ ਜਿਸ ਦੇਵੀ ਸੂਈ ਪਾਵਣ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਅਨੁਸਾਇ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਾਉ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਓ ਅੰਮ੍ਰਿਤ ਬੋਲੇ ਸਤ

ਅੰਮ੍ਰਿਤ ਰਸਣਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪਿਆਵਣਿਆ, ਜੋ ਕਿਸ ਕਰੇ ਸੋ ਚੇਤਨਾ ਹੋਈ, ਤੇ ਦਾਉ ਘੁਮੇਟ ਨ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਣਿਆ, ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਖੋਟੇ ਖਰੇ ਤੁਧੇ ਆਪ ਉਪਾਏ, ਤੁਧੇ ਆਪੇ ਪਰਖੇ ਲੋਕ ਸੁਭਾਏ, ਖਰੇ ਪਰ ਖਜਾਨੇ ਪਾਈਐ, ਖੋਟੇ ਭਰਮ ਪਲਾਵਣਿਆ, ਕਿਉਂ ਕਰ ਵੇਖਾ ਕਿਉਂ ਸਲਾਈ, ਗੁਰ ਪ੍ਰਸਾਦੀ ਸਭ ਸਲਾਈ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀ ਐ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਾਹਿਬ ਭੁੱਖ ਲੈ ਜਾਵਣਿਆ, ਮਾਝ ਮਹੱਲਾ ਪੰਤੀਜਾ, ਅੰਮ੍ਰਿਤ ਵਰਸੇ ਸਹਿ ਸੁਭਾਏ, ਗੁਰਮੁਖ ਵਿਰਲਾ ਕੋਈ ਜਣ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੀ, ਕਰ ਕਿਰਪਾ ਤ੍ਰਿਸਣਾ ਵਜਾਵਣਿਆ, ਹਉ ਵਾਰੀ ਜਿਉ ਵਾਰੀ ਗੁਰਮੁਖੇ ਅੰਮ੍ਰਿਤ ਪਿਆਵਣਿਆ, ਰਸਣਾ ਰਸ ਚਾਕ ਸਦਾ ਰਹੇ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ ਰਹਾਉ, ਗੁਰਪ੍ਰਸਾਦੀ ਸਹਿਜ ਗੋਪਾਏ, ਦੁਬਦਾ ਮਾਰੇ ਸਿਉਂ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸਾਹ ਸੁਮਾਵਣਿਆ, ਸਭਣਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੇ ਹੈ ਕਨੇਰੀ, ਤੋਚੇ ਬਾਰ ਕਿਸ ਨਾ ਹੋਵੇ, ਗੁਰਮੁਖ ਸੋਜੀ ਪਾਵਣਿਆ, ਗੁਰਮੁਖ ਤੱਤ ਹੈ ਵਿਚਾਰ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵੇ ਸੋ ਜਨ ਸੋਏ, ਅੰਮ੍ਰਿਤ ਨਾਮ ਅੰਤਰ ਮਨ ਮੋਏ, ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿ ਸੁਣਾਵਣਿਆ, ਮਨ ਮਨ ਭੂਲਾ ਦੂਜੇ ਪਾਏ ਖੁਆਏ, ਨਾਮ ਨਾ ਲੈ ਮਰੇ ਬੇਖਾਏ, ਅਣ ਦਿਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ, ਅੰਮ੍ਰਿਤ ਪੀਵੇ ਜਿਸਨੂੰ ਆਪੇ ਆਏ, ਗੁਰਪ੍ਰਸਾਦੀ ਸਹਿਲ ਵਿਲਾਏ, ਪੂਰਨ ਪੂਰਿਆ ਸਵ ਆਪੇ, ਗੁਰਮਤ ਨਦਰੀ ਆਵਣਿਆ, ਆਪੇ ਆਪ ਨਿਰੰਜਣ ਸੋਈ, ਜਿਨ ਸਿੱਜੀ ਤਿਨ ਆਪੇ ਗੋਈ, ਨਾਨਕ ਨਾਮ ਸਮਾਲ ਸਦਾ ਤੂੰ, ਸਹਿਜੇ ਸਹਿਜ ਸਮਾਵਣਿਆ, ਮਾਝ ਮਹੱਲਾ ਤੀਜਾ, ਜੇ ਸੱਚ ਲਾਗੇ ਸੂ ਤੁਧ ਭਾਈ, ਸਦਾ ਸਾ ਸੇਵੇ ਸਹਿ ਸੁਭਾਈ, ਸੱਚੇ ਸ਼ਬਦ ਸੱਚਾ ਸਲਾਈ, ਸੱਚੇ ਮੇਲ ਮਿਲਾਵਣਿਆ, ਹਉ ਵਾਰੀ ਜੋ ਵਾਰੀ ਸਾਧ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੀ, ਸੱਚੇ ਸਾਧ ਸੁਮਾਵਣਿਆ ਰਹਾਉ, ਜੈ ਦੇਖਾ ਸਾ ਸਭਣੀ ਥਾਈ, ਗੁਰ ਪ੍ਰਸਾਦੀ ਮਨ ਵਸਾਈ, ਮਨ ਸੱਚਾ ਰਸਣਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ, ਮਨ ਸੌ ਮਾਰ ਸੁਮਾਣੀ, ਇਣ ਬਿਦ ਡੀਟੀ ਸਭ ਆਵਣ ਜਾਣੀ, ਸਤਿਗੁਰ ਸੇਵੀ ਸਦਾ।

ਪਾਈ ਗੁਰ ਸਭ ਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲ ਸਿਵੜ ਭਾਗੀ ਸੱਚੇ ਸੌਦਾ ਮਿਲਾਏ ਸਭ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੈ ਉਹ ਅਗਮ ਅਗੋਚਰ ਸਬਦ ਸੁਧ ਹੋਵੈ ਅਣਦਿਨ ਸੱਚ ਸਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਂਤਣੇ ਆਈ ਤ੍ਰਿਸ਼ਨਾ ਜਾਲੇ ਸੋਧਣ ਕਾਈ ਵਿਖ ਵਿਹਾਂ ਜੈ ਬਿਖ ਮੋਹ ਪਿਆਸੇ।

ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫੇਰ ਪਵੈ ਕਨੇਰ।

ਤੁਰ ਕੈ ਸਬਦ ਸਦਾ ਰਹੇ ਸਮਾਏ, ਸਾਸ ਲਾਏ ਸਭ ਘਟ ਅੰਤਰ, ਸੱਚੋ ਸਾਸ ਸੁਹਾਵਣਿਆ, ਸਾਸ ਲਾਏ ਸਦਾ ਹਜੂਰੇ, ਗੁਰ ਕੈ ਸਬਦ ਰਿਆ ਭਰਪੂਰੇ, ਗੁਰਸਵਰ ਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ, ਸੱਚ ਮਣੇ ਅੰਦਰ ਰਿਆ ਸਮਾਏ, ਸਦਾ ਸੱਚ ਨੇਚਲ ਆਵੇ ਨਾ ਜਾਏ, ਸੱਚੇ ਲਾਗੈ ਸੋਮਣ ਨਿਰਮਲ, ਗੁਰਮਤਿ ਸਾਚ ਸੁਮਾਵਣਿਆ, ਸਾਸ ਲਾਈ ਅਵਰ ਨ ਕੋਈ, ਜਿਤ ਸੇਵੀਏ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕੁਮਾਵਣਿਆ। ਮਹਾਜ ਮਹੱਲਾ ਤੀਜਾ। ਨਿਰਮਲ ਸਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਾ ਮਾਏ ਸੁਮਾਣੀ, ਨਿਰਮਲ ਬਾਣੀ ਅਰ ਸਲਾਹੀ, ਜਪ ਹਰ ਨਿਰਮਲ ਮਹਿਲ ਗਵਾਵਣਿਆ, ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸਬਦ ਸਲਾਹੀ, ਸਬਦ ਸੁਣੋ ਤਸਾ ਮਟਾਵਣਿਆ, ਰਹਾਉ ਨਿਰਮਲ ਨਾਮ ਵਸਿਆ ਮਣਿਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੀ, ਨਿਰਮਲ ਨਾਦ ਵਜਾਵਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ।

ਨਾਨਕ ਨਾਵੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਝ ਮਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ। ਆਪ ਤਰੀ ਸਗਰੀ ਕੁੜ ਤਾਰੇ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਰਸ ਚਾਕ

ਮਦਦ ਪਾਏ। ਤ੍ਰੈ ਗੁਣ ਮੀਟ ਸਮਾਵਣਿਆ ਹਉਮੈ ਕਰੇ ਨਹਿਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉਮੈ ਖੋਵੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ।

ਮਾਰ ਅਹਿਨਸ ਪ੍ਰੀ ਸ਼ਬਦ ਸਾਚੇ ਹਰ ਸਰਬਾਸਾ ਪਾਵਣਿਆ ਮਨ ਮੁਖ ਸਦਾ ਬਾਗ ਮੈਲਾ ਹੋਂ ਮੈਂ ਮਲ ਲਾਈ ਇਸਨਾਨ ਕਰੇ ਪਰ ਮੈਂ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਂ ਮੈਂ ਮੈਲ ਚੁਕਾ ਬਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕੱਟ ਚਾਨਣ ਆਪ ਪਛਾਣਿਆ ਆਪ ਉਪਾਏ ਤੈ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੈ ਨਾਨਕ ਨਾਮ ਵਸੇ ਕਟੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈ ਗੁਣ ਦੇਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਚੌਥੇ ਪਦ ਲਿਵਲਾਵਣਿਆ ਹਾਉ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਓ ਚਿਤ ਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸ਼ਾਸਤਰ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪਈ ਅੜੇ ਤਨ ਭਰਮ ਪੁਲਾਣੀ ਦੂਜੇ ਲਾਗੀ ਫਿਰ ਪਛਤਾਣੀ

ਫਿਰ ਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਗੁਣਾਵਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰੂ ਸ਼ਬਦ ਜਲਾਇਆ ਇੱਕੋ ਰਵ ਰਿਹਾ ਘਟ ਅੰਤਰ ਮਿਲ ਸਤ ਸੰਗਤ ਹਰ

ਲਿਆ ਵੇਣੇ ਆ ਤੇ ਸਰੂਪ ਨਾ ਰੇਖਿਆ ਘੱਟ ਘੱਟ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹਾ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵ ਨਾ ਕੋਈ।

ਫਿਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰ ਹੈ ਤੂੰ ਲੇਹ ਮਿਲਾਈ ਪੂਰੇ ਗੁਰ ਕੇ ਸ਼ਬਦ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਣਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾਂ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾ ਮਿਲੇ ਪਉ ਪੰਜਨ ਗੁਰ ਸਭ ਦੀ

ਵਈਆਂ ਨਾਨਕ ਦਾਦ ਦਸਾਵਣਿਆਂ ਮਾਝ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਵਿਧ ਵਾਧਾ ਕਿਨ ਵਿਧ ਛੂਟਾ ਕਿਨ ਵਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੋ ਕਹੇ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਬੇਮੁਖੀਆ ਕਿਨ ਵਿਧ ਮਿਰੀਏ ਕਿਨ ਵਿਧ ਬਿਛਰੇ ਇਹ ਵਿਧ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਲ ਜਿਤ ਪਾਰ ਬ੍ਰਹਮ ਧਿਆਏ ਕਿਨ ਵਿਧ ਕੀਰਤਨ ਗਾਏ ਜੀਉ ਗੁਰ

ਉੱਤੇ ਕੱਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਵਿਨਾਸੀ ਕਹਿ ਸੁਣ ਤੋਟ ਨ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲੀ।

ਆਗ ਚ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਓ ਨਾ ਲਾਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ

ਬੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਕਰ ਦੂਜਾ ਨਿਤ ਨਿਤ ਦਇਓ ਸੰਭਾਲੀਏ ਮੂੰਹ ਨ ਮਨੋ ਵਿਸਾਰੀਏ ਰਹਾਓ ਸੰਤਾਂ ਸੰਗਤ ਪਾਈਏ ਜਿਤ ਜਮ ਕੈ ਪੰਥ।

ਵਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੈ ਭਾਗ ਜੀਉ ਮਨ ਮਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨਾ

ਸਰਣਾਇਆ ਲਾਇ ਅੰਚਲ ਨਾਨਕ ਤਾਰਿਓ ਜਿੱਤਾ ਜਨਮ ਅਪਾਰ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਕਰ ਤੀਜਾ ਹਰ ਜਪ ਜਪੇ ਮੰਤ।

ਆਜੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕਾਂਤ ਵਿਹੂਣੀਆ ਮੀਤ ਸੱਜਣ ਸਭ ਜਾਮ।

ਹਰ ਮੇਲੋ ਸੌਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਧਾਮ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸਾਂਝ ਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨ

ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗ ਤਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਇੱਕ ਸਾਰ ਕੇ ਨਾਮ।

ਜਿਹੜਾ ਤਿਸ ਤਣੀ ਜਿਸ ਕਹਿ ਭਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੂ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ ਦਿਓ ਭਾਏ ਵਿਗੁਚੀਏ ਗਲ ਪਈਏ ਸੋ ਜਮ ਕੀ ਫਾਸ ਜੀਹਾ ਬੀਜੇ ਸੋ ਲੁਣੇ ਮੱਥੇ ਜੋ ਲਿਖ ਆਸ ਰਹਿਣ ਵਿਹਾਣੀ ਪਾਛੋ ਤਾਣੀ

ਹੋਏ ਪਿਆਸ। ਪ੍ਰਭ ਤੁਧਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾ।

ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨ ਸਸਰੀ ਤਿਸ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ

ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਉਹ ਮਾਹੜਾ ਕਿਉਂ ਮਿਲੀਏ ਹਰ ਜਾਇ ਮਨ ਤਨ ਪਿਆਸ ਦਰਸ਼ਨ ਕਨੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ।

ਸਾਧ ਸੰਗ ਬਿਨਸੈ ਸਭੈ ਸੋਚ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌੜਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ

ਬਿੰਦ ਦਰਸ਼ਨ ਲੱਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹ ਜਪ ਜੈ

ਭਗਤ ਸਿੰਧ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਨ ਜਿੰਦ ਗੁਰਸਬ ਦੀ ਆਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸੋ ਅੰਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ।

ਪਿੱਛੇ ਪੱਦਲ ਪਿੱਛੇ ਪੱਤਲ ਸਦਿਓ ਕਾ ਨਾਨਕ ਮਨਮੁਖ ਅੰਧ ਪਿਆਰ ਵਾਹਿਗੁਰੂ ਡੂਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਣ ਵੀਹ ਸਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੈ ਪਚਾਸੀ ਪੱਗ ਕਿਸੇ ਸੱਠੀ ਕੇ ਬੋਢੇ ਪਾਵੈ ਸਤਰਹ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੈ ਨਵੈ ਕਾ ਸਹਿ ਜਾਣਸੀ ਮੂਲ ਨ ਜਾਣੇ ਆਪ।

ਬਹੁ ਵਿਦਭਾਤੀ ਤੂੰ ਜਾਣਾ ਹੈ ਜਿਨ ਉਪਾਈਏ ਸਭ ਖੇਲ ਤੁਮਾਤੀ ਇੱਕ ਆਵੈ ਇੱਕ ਜਾਏ ਉੱਠ ਬਿਨ ਨਾਵੈ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸੰਤ ਨਿਰੰਜਨੋ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਿਡਾਤੀ ਜੋ ਮਨ ਚਿਤ ਤੁਦ ਧਿਆਇਂਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੈ ਖਾਏ ਜਿਨ ਰਚ ਰਚਿਆ ਤਿਸਹਿ ਨਾ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ ਤਾਂ ਠੀਕਰ ਹੋਵੇ ਘੜਤ ਘੜੀ ਨਾ ਜਾਏ ਨਾਨਕ ਗੁਬਿਰ ਨਾਹੀਂ ਪਤ ਪਤ ਬਿਨ ਪਾਰ ਨਾ ਪਾਏ ਮਹੱਲਾ ਦੂਜਾ ਦੇਂਦੇ ਥਾਵੋ ਦਿੱਤਾ ਚੰਗਾ ਮਨਮੁਖ ਐਸਾ

ਬਿਨ ਨਾਵੇਂ ਹੋਰ ਨਾ ਪਾਇਆ, ਹੋਰ ਕਾਰ ਬੇਕਾਰ ਹੈ ਇੱਕ ਸੱਚੀ ਕਾਰੇ ਲਾਇਆ, ਪੁੱਤ ਕਲਾਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਦ ਪਾਇਆ, ਉਹੇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ। ਸਲੋਕ ਮਹੱਲਾ ਪਹਿਲਾ। ਸੋਏ ਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪੈਆਲ, ਕਹਿ ਵਿੱਚ ਧਰਤੀ, ਕਹਿ ਆਕਾਸੀ, ਉਧਰ ਹਾਂ ਸਿਰ ਭਾਰ,

ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਹਾਤਾਏ ਸਾਗਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਆਂਦਿਨ ਹਰ ਹਰ ਨਾਮ ਧਿਆਏ, ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਜਾਂ ਨਾਨਕ ਦਿਸ ਬਲਿਹਾਰਨਾ ਜੋ ਆਪ ਜਪੈ ਅਵਰਾ ਨਾਮ ਜਪਾਏ, ਪੌੜੀ ਇੱਕ ਕੰਦ ਮੁੱਲ ਚੁਣ ਖਾਏ, ਵਣ ਖੰਡ ਵਾਸਾ ਇੱਕ ਭਾਗਵਾਂ ਵੇਸ਼ ਕਰ ਫਿਰੈ, ਜੋਗੀ ਸੁਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਇਆ।

ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾ ਤਿਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਵ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਦੇ ਇੱਕ ਰਤਨ ਪਦਾਰਥ ਬਣਦੇ ਇੱਕ ਕੱਚੇ ਦੇਵਾ ਪਾਰਾ ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨਾ ਲੱਦਿਆ ਅੰਧੇ ਭੌਂਕ ਮੋਏ ਕੂੜਿਆਰਾ ਮਨਮੁਖ ਦੂਜੇ ਪਚ ਮੋਏ ਨਾ ਬੂਜੇ ਵਿਚਾਰਾ ਇੱਕ ਸਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੇਂ ਹੋਰ ਧਨ

ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮਾਨ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮਿਹਰਾਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਣੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਈਏ ਸਿਕਦਾਰ ਕੋਈ ਨਰੈਸੀਓ ਹਟ ਪੱਟਣ ਬਾਜਾਰ ਹੁਕਮੀ ਢੈਸੀਓ

ਸਾਹ ਲਾਹਣਾ ਆਖਣ ਲਹੇ ਨਚਾਓ ਪਵੜੀ ਵੱਧ ਫਾਲੀ ਵੱਧ ਫੈਲੀ ਗੈਵਾਨ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੇ ਕੱਲੇ ਬੁਰੀ ਸੰਸਾਰ ਵਾਧੇ ਖੱਪੀਐ ਵਿਣ ਨਾਵੇਂ ਵੈਕਾਰ ਭਰਮੇ ਪੱਚੀਏ ਰਾਹ ਦੋਵੇ ਇੱਕ ਜਾਣੇ ਸੋਈ ਸਿੱਝ ਸੀ ਕੁਫਰ ਗੋ ਕੁਫਰਾਣੇ ਪਾਇਆ ਦੰਜ ਸੀ ਸਭ ਦੁਨੀਆਂ ਸੁਬਹਾਨ ਸੱਚ ਸਮਾਈਐ ਸਿੱਜੇ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਣ ਨਾਵੇਂ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਹਿ ਪੈਦੇ ਹੋਏ ਜਾਂ ਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਗੁੜ ਗੁੜ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹਿ ਭੋਗ ਵਿਲਾਸ ਕਿਆ ਲਸਕਰ ਕਿਆ ਨੇਵ ਖਵਾਸੀ ਆਵੈ ਮੈਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੈ ਟੋਲ ਵਿਣਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੂਰਾ ਹੋਵੇ ਹੱਥ ਮਰੀਐ ਚਖੀਐ ਸੱਚੇ

ਪੈਦਾ ਜਾਂ ਪੱਕਾ ਤਾਂ ਕੱਟਿਆ ਰਹੀਸ ਪੰਦਰਵਾੜ ਸਾਣ ਕੇ ਸਾਰਾ ਚਿੱਥਿਆ ਕਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੈ ਪੀਸਣ ਆਏ ਬੈਠ ਜੋ ਦਰ ਰਹੇ ਸੁਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੱਡਾ ਅੰਦਰ ਰੱਖ ਗਏ ਦੈਨ ਸੁਮਲ ਸਜਾਏ ਰਾਸ ਕਸ ਟੱਟ

ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ।

ਪਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀ ਹੈ ਸਿਮਰਤ ਪਾਠ ਅੰਦਰ ਚਾਨਣ ਰੱਖੀਏ ਦੀਵੇ ਬਲਹਿ ਪਚਾਸ ਚੌਣੇ ਸੋਇਨਾ ਪਾਈਏ ਚੁਣ ਚੁਣ ਖਾਵੈ ਘਾਸ ਲੋਹਾ ਮਾਰਨ ਪਾਈਏ ਟਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਤ

ਹੋਈ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜਾਨੇ ਪਾਈਐ ਖੋਟੇ ਸੱਟੀਏ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਏ ਕਿਸ ਆਗੇ ਕਰਹਿ ਪੁਕਾਰ ਸਤਿਗੁਰ ਪਿੱਛੇ ਭੱਜ ਪਵਹਿ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ।

ਨਰਾ ਨਾ ਸਿੱਧ ਸਾਦਿਕ ਤਰਾ ਅਸਤ ਏਕ ਦਿਗਰ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਬਦ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਬਦ ਦੀਪ ਨਹਿ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਬਸੇ ਅਸਤ ਏਕ ਦਿਗਰ ਕੋਈ ਏਕ ਤੂਈ ਮਹੱਲਾ ਪਹਿਲਾ ਪਰੰਦੇ ਨਾ ਗਿਰਹਾ ਜ਼ਰ ਦਰਖਤ ਆਵ ਆਸ ਕਰ ਦੇਹੰਦ ਸੂਈ ਏਕ ਤੂਈ ਮਹੱਲਾ ਪਹਿਲਾ ਨਾਨਕ ਲੀਲਾਰ ਲਿਖਿਆ ਸੋਏ ਮੀਟ ਨਾ ਸਾਕੇ ਕੋਈ ਕਲਾ ਧਰੈ ਹਿਰੇ ਸੂਈ ਏਕ ਤੂਈ ਪੌੜੀ ਸੱਚਾ ਤੇਰਾ ਹੁਰ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ

ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਵ ਦੇ ਪਾਤ ਸਾਈ ਲਸਕਰ ਕਰੇ ਸੁਆਹ ਜੇਤੇ ਜੀ ਜੀਵਾਲ ਲੈ ਸਾਹਾ ਜੀ ਵਾਲੈ ਤਾਂ ਕੇ ਅਸਾਹ ਨਾਨਕ ਜਿਓ ਜਿਓ ਸੱਚੇ ਭਾਵੈ ਤਿਓ ਤਿਓ ਦੇ ਗਿਰਾਹ ਮਹੱਲਾ ਪਹਿਲਾ ਇੱਕ ਮਾਸਾ ਹਾਰੇ ਇੱਕ ਤ੍ਰਿਣ ਖਾਏ ਇੱਕ ਨਾ ਛੱਤੇ ਅੰਮ੍ਰਿਤ ਪਾਏ ਇੱਕ ਮਿਟਿਆ ਮੈਂ ਮਿਟਿਆ ਖਾਏ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਏ ਨਾਮ ਧਿਆਈਏ ਦੂਜੇ ਘਰ ਲੱਗ ਜਨਮ ਗਵਾਈਏ ਬਿਣ ਨਾਵੇਂ ਸਭ ਵਿਸ ਪੈਜੇ ਖਾਈਏ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਬਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਏ ਸਲੋਕ ਮਹਲਾ ਪਹਿਲਾ ਤੁਧ ਭਾਵੈ ਤਾਂ ਬਾਵੈ ਗਾਵੈ ਤੁਧ ਭਾਵੈ ਜਲ ਨਾਵੈ ਜਾਂ ਤੁਧ ਭਾਵੈ ਤਾਂ ਕਰੇ ਬਿਭੂਤਾ ਸਿੰਘੀ ਨਾਦ ਵਜਾਵੈ ਜਾਂ ਤੁਧ ਭਾਵੈ ਤਾਂ ਪੜ੍ਹੈ ਕਤੇਬਾ ਮੁੱਲਾਂ ਸੇਖ ਕਹਾਵੈ ਜਾਂ ਤੁਧ ਭਾਵੈ ਤਾਂ ਹੋਵੈ ਰਾਜੈ ਰਸ ਕਸ ਬਹੁਤ ਕਮਾਵੈ ਜਾਂ ਤੁਧ ਭਾਵੈ ਤੇਗ ਬਗਾਵੈ ਸਿਰ ਮੁੰਡੀ ਕਟ ਜਾਵੈ ਜਾਂ ਤੁਧ ਭਾਵੈ ਜਾਹਿਦ ਸੰਤਰ ਸੁਣ ਗੱਲਾਂ ਕਰ ਆਵੈ ਜਾਂ ਤੁਧ ਭਾਵੈ ਨਾਇਰ ਚਾਵੈ ਤੁਧ ਭਾਣੈ ਤੁਧ ਭਾਵੈ ਨਾਨਕ ਏਕ ਕਹੇ ਬੈਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ ਸਤਿਗੁਰ ਆਖੇ ਕਾਰ ਸੁਕਾਰ ਕਮਾਈਏ।

ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾਸ ਆਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਆਦੇ ਰਹਿ ਰਾਹ ਨ ਕੋਈ ਵਿੱਚ ਹਉਮੈ ਕਰ ਦੁਖ ਰੋਈ ਕਹੁ ਨਾਨਕ ਕਿਨ ਬਿਧ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾ ਤੈ ਸਹਿ ਸਾਰਿਆ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪ ਮੇਲਿਅਨ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅੰਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿਨੇ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕੈ ਦਰ ਮੁੱਖ ਪੁੱਜਲੇ ਸੱਚੇ ਸ਼ਬਦ ਸੁਹਾਇਆ

ਹੋਰ ਮੈਂ ਸੱਚ ਸੁਣਾਈਏ ਮੁੱਠੀ ਧੰਦੇ ਚੋਰ ਮਹਿ ਨ ਪਾਈਏ ਇਹਨੇ ਚਿੱਤ ਕਠੋਰ ਸੇਵ ਗਵਾਈਏ ਜਿੱਤ ਕੱਟ ਸੱਚ ਨ ਪਾਏ ਸੁਭੰਨ ਕਢਾਈਏ ਕਿਉਂ ਕਰ ਪੂਰੇ ਵਾਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲੈਨ ਖਰੇ ਪਰਖ ਦਰ ਬੀਨ ਆਈਏ ਸੌਦਾ ਇਕਤ ਹੱਟ ਪੂਰੇ ਗੁਰ ਪਾਈਏ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਮੈਂ ਨਾਉ ਨਿਧ ਨਾਮ ਇੱਕ ਭਾਲੇ ਗੁਣੀ ਗਹੀਰ ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਬਾਕੈ ਸੁਰਤਿਆਂ ਉਪਜੇ ਅਚਾਵ ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾਉ ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਉ ਜੇ ਹੋਵਾਏ ਨਦਰ ਸਰਾਵ ਕੀ ਬਉ ਨ ਪਾਈ ਤਾਵ ਸੱਤੀ ਪਹਿਰੀ ਸਤਪਲਾ ਬਹੀਆ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵੀ ਚਾਰੀਏ ਕੂੜੇ ਘੱਟੇ ਰਾਸ ਉੱਥੇ ਖੋਟੇ ਸੱਟੀਏ ਖਰੇ ਕੀਚੇ ਸਾਹ ਬੋਲਣ ਫਾਦਲ ਨਾਨਕ।

ਦੋਏ ਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈ ਆ ਬੁਰਿਆਈ ਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੂਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੇ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਕਰ ਵਸਿਆ ਸਤਿਗੁਰ ਤੁਠੇ ਨਾਓ ਪ੍ਰੇਮ ਰਹੱਸਿਆ ਸੱਚੇ ਦੈ ਦੇਵਾਨ ਕੂੜ ਨ ਜਾਈਐ ਝੂਠੇ ਝੂਠ ਵਖਾਣ ਸੁਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਵੜ ਵੱਦਾ ਮਾਵਾ ਨਾਹੀ ਸਭਸੇ ਨੱਥ ਚਲਾਈ ਈਤਾ ਤਾਣ ਹੋ ਮਨ ਅੰਦਰ ਕਰੇ ਭੈ ਆਖ ਕਰਾਈ ਜੇਵੜ ਸਾਹਿਤ ਏਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵੜਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਣ ਸੱਚੇ ਸਭ ਕੂੜ ਕੂੜ ਕਮਾਈਏ ਬਿਣ ਸੱਚੇ ਕੂੜ ਆਰ ਬੰਨ ਚਲਾਈਏ ਬਿਣ ਸੱਚੇ ਤਨ ਛਾਰ ਛਾਰ ਰਲਾਈਏ ਬਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਬਿਣ ਸੱਚੇ ਦਰਬਾਰ ਕੂੜ ਨ ਪਾਈਏ

0: ਮੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਦਾ ਖਾਦਾ ਰਹੇ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਫਲ ਜਵੇਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਖਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਏ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸੜ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਿਸੇਖ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਏ ਕਰਮੀ ਲੱਗ ਪੌੜੀ
1: ਜੋ ਜੋ ਕਿਨੋ ਹਮ ਤਸਕੇ ਦਾਸ ਮੇਰੇ ਕੋ ਸਗਲ ਗੁਨਾਸ ਨਾ ਕੋ ਪੂਤ ਨਹੀ ਬਾਰਾਹੀ ਗਲ ਮਿਲ ਚੱਲੇ ਇੱਕੇ ਭਾਈ ਜਾ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬਹੁ ਨ ਲਾਗੇ ਦੁਖਾ ਆਪੇ ਆਪ ਸਰ ਕਿਰਪਾਲਕ ਨਾਨਕ ਰਾਤੋ ਰੰਗ ਗੋਪਾਲ ਹੂ ਰਾਮ ਕਰੀ ਮਹੱਲਾ ਪੰਜਵਾ ਮੁਖਤੇ ਪੜਤਾ ਰੇਖਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦੁੜਾਵੇ ਆਪਣਾ ਕਹਿ ਆਪਣਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾ ਅੱਗੇ ਰੱਖਿਓ ਸਾਲ ਗੁਰਾਮ ਮਨ ਕੀਨੋ ਦਿਸ ਬਸਰਾਮ ਤਿਲਕ ਚੁਰਾਵੇ ਪਾਹੀ ਪਾਹੇ ਲੋਕ ਵਿਚਾਰ ਅੰਧ ਕਮਾਏ ਖੱਟ ਕਰਮਾ ਅਰ ਆਸਨ ਧੋਤੀ ਪਾਖਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫਿਰ ਮੰਗੇ ਭਪੂਤ ਇਹ ਬਿਦ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਹੇ ਤ੍ਰੈ ਗੁਣ ਕੀ ਉਸੇ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਹੇ ਨਾਨਕ ਤਿਸ ਕੀ ਸਰਨੀ ਪਾਹੇ ਰਾਮ ਕਲੀ ਮਹੱਲਾ ਪੰਜਵਾ ਕੋਟ ਵਿਘਨ ਨਹੀਂ ਆਵੇ ਨੇਰ ਅਣਕ ਮਾਲ ਤਾਂ ਕੀ ਚੇਰ ਹੈਗੀ ਅਣਕ ਪਾਪ ਤਾਂ ਕੇ ਪਾਣੀ ਹਰ ਜਾਂ ਕੋ ਮਾਹ ਨਹੀਂ ਕਰਦਾਰ ਜਿਸੇ ਸਹਾਈ ਹੋਏ ਭਗਵਾਨ ਅਣਕ ਯਤਨ ਹੂਆ ਕੈ ਸਾਰ ਜਾਮ ਹੂੰ ਰਹੋ ਕਰਤਾ ਰੱਖੇ ਕੀਤਾ ਕੌਣ ਕੀ ਜਿੱਤੋ ਸਗਲਾ ਪੌਣ ਬੇਅੰਤ ਮਹਿਮਾ ਤਾਂ ਕੀ ਕੀਰਤਕ ਵਰਨ ਬਲ ਬਲ ਜਾਈਏ ਤਾਂ ਕੇ ਚਰਨ ਤਿੰਨ ਹੀ ਕੀਆ ਜਪ ਤਪ ਧਿਆਨ ਅਨੁਕ ਪ੍ਰਕਾਰ ਕੀਆ ਤਨ ਦਾਨ ਭਗਤ ਸੋਹੀ ਕਲ ਮਹਿ ਪਰਵਾਨ ਜਾਂ ਕੋ ਠਾਕਰ ਦੀਆ ਮਾਨ ਸਾਧ ਸੰਗ ਮਿਲ ਪਏ ਪ੍ਰਗਾਸ ਸਹਿ ਸੁਖ ਵਾਸੀ ਪੂਰੇ ਸਤਿਗੁਰ ਦੀਆ ਬਲੋਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾ ਦੋਸ ਨਾ ਦਿਸੇ ਕਾਹੂ ਲੋਗ ਜੋ ਕੁਮਾਪਨ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਪਣ ਜਾਣ ਮਾਇਆ ਤਨ ਮਾਇਆ ਦੰਦ ਐਸੀ ਜਾਣੀ ਸੰਤ ਜਣੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾ ਤਨ ਤਨ ਗਲਤ ਮੇਥੇ ਆਪ ਸਤਾਰ ਹੈਬਰ ਗੈਬ ਚਲਣ ਹਾਰ ਰਾਜ ਰੰਗ ਰੂਪ ਸਭ ਕੂਰ ਨਾ ਬਿਨਾ ਹੋਏ ਜਾਸੀ ਧੂਰ ਪਰਮ ਪੁੱਲੇ ਬਾਦ ਹੰਕਾਰ ਹੀ ਸੰਗ ਨਹੀਂ ਰਹਿ ਸਗਲ ਉਸਾਰੀ ਸੋਗ ਹਰਖ ਮੈਂ ਅੰਧੇ ਵਰਦਾਨੀ ਸਾਗਤ ਇਹੀ ਕਰਤਵਹਾਨੀ ਹਰ ਕਾ ਨਾਮ ਤਗਲ ਕਲ ਮਾਹੈ ਇਹ ਨਦਾਨਾ ਸਾਧੂ ਪਾਹੈ ਨਾਨਕ ਗੁਰ ਗੋਬਿੰਦ ਤੁਠਾ ਘਟ ਘਰ ਮਈਆ ਤਨ ਹੀ ਡਿੱਠਾ ਰਾਮ ਕਲੀ ਮਹੱਲਾ ਪੰਜਵਾ ਪੰਚ ਸਭ ਤੈ ਪੂਰਨ ਨਾਦ ਹੀ ਅਨਹਦ ਬਾਜੇ ਅਚਰਜ ਸਮਾਦ ਕੇਲ ਕਰੈ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਹ ਰੋਗ ਸੋਗ ਨਹੀਂ ਜਨਮ ਮਰਨ ਰਹੋ ਹੂਆ ਸਿਮਰੈ ਕੇਵਲ ਨਾਮ ਵਰਲੇ ਪਾਵੇ ਉਪਸਰਾਮ ਭੋਜਨ ਪਹੁ ਕੀਰਤਨ ਆਧਾਰ ਨਿਸ਼ਚਲ ਆਸਨ ਵੇ ਸੁਮਾਰ ਡਿਗਣਾ ਡੋਲੇ ਕਤ ਹੂੰ ਧਾਪੇ ਗੁਰਪ੍ਰਸਾਦ ਕੋ ਇਹ ਮਹਿਲ ਪਾਵੇ ਪਰਮ ਪਹਿ ਮੋਹ ਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਪਰ ਬਾਰ ਆਪੇ ਗੌਤਮ ਆਪੇ ਬਸਾਰ ਜਾਂ ਕੇ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਸਮਾਦ ਰਾਮ ਕਲੀ ਮਹੱਲਾ ਪੰਜਵਾ ਪੇਟ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾਂ ਚਰਨ ਮਾਥਾ ਮੇਰੋ ਉਪਤ ਅਨਕ ਬਾਰ ਸੰਤੋਖ ਡੁੰਡਤ ਇਹ ਮਨ ਸੰਤਨ ਕੇਵਲ ਹਾਰੀ ਜਾਂ ਕੀ ਉਠ ਗਹੀ ਸੁਖ ਪਾਇਆ ਰੱਖੇ ਕਿਰਪਾ ਧਾਰੀ ਰਹਾ ਸੰਤਾਂ ਚਰਨ ਤੋਇ ਤੈ ਪੀਬਾਨ ਸੰਤਾਂ ਦਰਸ ਪੇਖ ਪੇਖ ਜੀਵਾਨ ਸੰਤਾਂ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰੱਖਿਆ ਪੜਦਾ ਸੰਤ ਪ੍ਰਸਾਦ ਮਹਿ ਕਹੂ ਨਾ ਕਰਦਾ ਸੰਤਾਂ ਸੰਗ ਦੀਆ ਕਿਰਪਾਲ ਸੰਤ ਸਹਾਈ ਪੈ ਦਿਆਲ ਸੂਰਤ ਮਤ ਬੁੱਧ ਪ੍ਰਗਾਸ ਗਹਿਰ ਗਭੀਰ ਅਪਾਰ ਗੁਣ ਦਾਸ ਜੀ ਜੰਤ ਸਗਲੇ ਪ੍ਰਤਪਾਲ ਨਾਨਕ ਸੰਤਾਂ ਦੇਖਣ ਹਾਲ ਹੂ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਅਸ਼ਟਮੀਤ ਜਨ ਸਭ ਸੁਲ ਲੈਂ ਹਰ ਹਰ ਨਾਮ ਸੰਗ ਤੇਰੇ ਚਾਲੈ ਰਾਮ ਨਾਮ ਗੁਣ ਗਾਇਲਾ ਮੀਤਾਂ ਹਰ ਸਮਰਤ ਲਾਜ ਰਹੇ ਹਰ ਸਮਰਤ ਜਮ ਕੁਛ ਨਾ ਕਹਿ ਰਹਾ ਬਿਨ ਹਰ ਸਗਲ ਨਿਰਾਰਥ ਕਾਮ ਸੋਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਊਹਾਂ ਤੇਰੋ ਉਜਲ ਮੁਖਾ ਘਰ ਘਰ ਥੱਕੇ ਬੜੇ ਬੁੜੇ ਰਹੇ ਕਨਹੀ ਨਾ ਕੀਜੇ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੇ ਜਨ ਕੋ ਹੈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜਿਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕੇ ਕਰਵਾਨ ਰਾਮ ਕਲੀ ਮਹੱਲਾ ਪੰਜਵਾਂ ਸੰਚੇ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾ ਬਰਾਜ ਯੋਗ ਕਰ ਹੰਕਾਰ ਹੋਏ ਵਰਤੇ ਅੰਧ ਜਮ ਕੀ ਜੇਬੜੀ ਤੂੰ ਅੱਗੇ ਬੰਦ ਛਾੜ ਬੜਾ ਹੀ ਤੱਤ ਮੁੜੇ ਹੀਆਂ ਵਾਸਨਾ ਰਾਤ ਮੁੜੇ ਮਾਇਆ ਕੇ ਮਾਤੇ ਤੈ ਉੱਠ ਚੱਲਣਾ ਰਾਜ ਰਹੋ ਤੂੰ ਸੰਗ ਸੁਖ ਨਾ ਰਹਾ ਵਾਰ ਵਸਤਾ ਵਾਰ ਕੀ ਹੰਦ ਪਰ ਜੋ ਲੱਗਾ ਦਰਗੰਦ ਤ੍ਰਿਆ ਵਸਤਾ ਸੱਚੇ ਮਾਹੈ ਤ੍ਰਿਵਤ ਪਿਆ ਛੋੜ ਚੱਲਿਓ ਬਸਦਾਏ ਚਰਾਂ ਕਾਲ ਪਾਈ ਦੁਰਲਭ ਦੇਹੈ ਨਾਮ ਬਹੋਣੀ ਹੋਈ ਕਹਿ ਪਸ਼ੂ ਪ੍ਰੇਤ ਮੁਹਤੈ ਬੁਰੀ ਤਿਸੇ ਨਾ ਬੂਝੇ ਜਨ ਹੈ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈ ਛੁਡਾਹੋ ਛੁਟਕੇ ਬੰਦ ਬਖਸ ਮੁਲਾਵੋ ਨਾਨਕ ਜਗ ਅੰਦ ਰਾਮ ਕਲੀ ਮਹੱਲਾ ਪੰਜਵਾਂ ਕਾਰ ਸੰਜੋਗ ਮੁਨਾਹੀ ਕਾਸ਼ ਤਿਸ ਸੰਗ ਰਹੋ ਆਣਾ ਰਾਚ ਪ੍ਰਤਪਾਲੇ ਨਿਰਸਾਰ ਸੰਭਾਲੇ ਅੰਤ ਕੀ ਵਾਰ ਉੱਠ ਸੁਧਾਰੇ ਨਾ ਬਿਨਾ ਸਭ ਝੂਠ ਪੁਰਾਨੀ ਗੋਬਿੰਦ ਪੰਜਵੇਂ ਅਵਰ ਸੰਗ ਰਾਤੈ ਤੈ ਸਹਿ ਮਾਇਆ ਮੂਠ ਪੁਰਾਨੀ ਰਹਾ ਤੀਰਥ ਨਾ ਨਾ ਉਸਤ ਤੁਮੈਲ ਹੈ ਕਰਮ ਧਰਮ ਸਭ ਹੋਮੇ ਪੈਲ ਲੋਕ ਵਿਚਾਰ ਹੈ ਗਤ ਨਹੀਂ ਹੋਹੇ ਨਾਮ ਬਹੁਣੇ ਚਲ ਸੈ ਰੋਏ ਬਿਨ ਹਰ ਨਾਮ ਨਾ ਛੁੱਟ ਪਟਲ ਸੋ ਦੇਨ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੇ ਜਿਸੀ ਆਪ ਜਪਾਹੇ ਸਫਲ ਫਲਾ ਸੇ ਸੁਖ ਸਮਾਹੇ ਰੱਖਣ ਹਾਰੇ ਰੱਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੇ ਤਿਤ ਲਾਗੋ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕੁਛ ਕਰੈ ਸੋਈ ਸੁਖ ਜਾਨਾ ਮਨ ਸਮਝ ਸਾਧ ਸੰਗ ਪਤੀ ਅੰਨਾ ਡੋਲਨ ਤੈ ਚੁੱਕਾ ਠਹਿਰਾਇਆ ਸੰਤ ਮਿਲੈ ਸੰਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਾਨੀ ਮਹਾਂਪੁਰਖ ਕਾ ਸੰਗ ਪਿਆਰ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਹੇ ਸੋਈ ਭਲਾ ਜੈ ਰੱਖੇ ਸੋਈ ਮੁਹਥਾਨ ਸੋ ਜੋ ਜਪਾਹੇ ਸੋਈ ਨਾਮ ਅੱਠ ਸੱਠ ਤੀਰਥ ਜੈ ਸਾਧ ਪਗ ਧਾਰੈ ਤਹਿ ਪਕੌਂਠ ਜੈ ਨਾਮ ਉਚਰੈ ਸਰਬ ਹਨੰਦ ਜਬ ਦਰਸ਼ਨ ਪਾਈਏ ਰਾਮ ਗੁਣਾ ਨਿਤ ਨਿਤ ਹਰ ਗਾਈਏ ਆਪੇ ਕਟਕਾ ਹਰਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖਲਾਨੇ ਪਰਮ ਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਸਰਾਮ ਰਿਦ ਬਦ ਸਿੱਧ ਸੁਰ ਗਿਆਨ ਆਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕਿਹ ਵਡਿਆਹੀ ਕੀਮਤ ਕਹਿਣਾ ਜਾਈ ਰਹਾ ਸੂਰਬੀਰ ਤੇਜ ਮਤ ਪੂਰਾ ਸਹਿ ਸਮਾਧ ਤੁਰ ਗਹਿਰ ਗਭੀਰਾ ਸਦਾ ਮੁਫਤ ਤਾਂ ਕੇ ਪੂਰੇ ਕਾਮ ਜਾਂ ਕੇ ਹਿਰਦੇ ਵਸੀ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਾਸੀ ਪੂਰਨ ਨਰਯੋਗ ਆਏ ਨਾ ਜਾਹ ਡੋਲੇ ਕਤ ਨਾਹੀ ਜਾਂ ਕੇ ਨਾਮ ਵਸੇ ਮਨ ਮਾਈ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚੰਦ ਨਾਨਕ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਨਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਉ ਅੱਗੇ ਮਿਲੀਨ ਥਾ ਮੈਂ ਥਾ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਪੌਜਲ ਪਾਰ ਪਰ ਲਾਉਂ ਰਹਾ ਨਾਮ ਨਦਾਨ ਧਿਆਨ ਮਨ ਟਲ ਤਾਂ ਛੁੱਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਨ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੇ ਸੰਗ ਮਨ ਤਾਂ ਹਰਾਪੇ ਹਰ ਕੇ ਰੰਗ ਛੋੜ ਸਿਆਣ ਪਵੋਚਿਤ ਰਾਹੀ ਮਨ ਬਿਨ ਹਰ ਨਾਮੇ ਜਾਏ ਨਕਾਈ ਦਿਆ ਧਾਰੀ ਗੋਬਿੰਦ ਗੁਸਾਹੀ ਹਰ ਹਰ ਨਾਨਕ ਟੇਕ ਟਕਾਹੀ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇ ਲਹ ਅੱਗੇ ਜਮ ਸੋ ਹੋਏ ਨ ਮੇਲ ਅਹਿਬੰਦ ਕਾ ਪਿਆ ਉਨਾਸ ਦਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਹੇ ਪੰਡਿਤ ਕਰਮ ਕਾਢ ਹੰਕਾਰ ਨਾ ਕਾਜੇ ਕੁਸ਼ਲ ਛੇਤੀ ਕਰ ਜਾਹੇ ਪੰਡਿਤ ਰਹਾ ਹਰ ਕਾ ਜਾਸ ਨਿਸ ਲੀਹ ਲਾਭ ਪੂਰਨ ਹੋਇ ਮਨੋਰਥ ਸਾਭ ਦੁੱਖ ਨੱਠਾ ਸੁਖ ਕਰਮ ਹੈ ਆਇਆ ਸੰਤ ਪ੍ਰਸਾਦ ਕਮਲ ਬਖਸਾਇਆ ਨਾਮ ਰਤਨ ਜਨ ਪਾਇਆ ਦਾਨ ਤਿਸ ਜਨ ਹੋਏ ਸਗਲੋਂ ਦਾਨ ਸੰਤੋਖ ਹੈ ਮਨ ਪੂਰਾ ਪਾਹੇ ਫਿਰ ਫਿਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੰਤ ਪਵਿੱਤ ਜਿਸ ਬਾ ਬਹੁਤ ਪਾਹੀ ਗਤ ਮਤ ਸੋ ਪ੍ਰਵਾਨ ਜਿਸ ਉਸਦੇ ਵਿਸਾਹੀ ਨਾਨਕ ਤਹਿ ਜਨ ਉੱਤਮ ਪਾਹੀ ਰਾਮ ਕਲੀ ਮਹੱਲਾ ਪੰਜਵਾਂ ਗਹਿ ਕਰ ਪੁਖਰੀ ਨਾ ਆਈ ਹਾਥ ਪ੍ਰੀਤ ਕਰੀ ਚੱਲੀ ਨੇ ਸਾਥ ਕਉ ਨਾਨਕ ਹੋ ਤਿਆਗ ਦੇਈ ਤਬ ਹੋਈ ਚਰਨੀ ਆਏ ਪਈ ਸੁਣ ਸੰਤ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਹੀ ਗੁਰ ਪੂਰਾ ਭੇਟ ਆਧਾਰ ਰਹਾ ਜਬ ਉਸਕੋ ਕੋਈ ਦੇਵੇ ਮਾਨ ਤਬ ਆਪਸੀ ਉੱਪਰ ਹੇਗ ਮਾਨ ਜਬ ਉਸਕੋ ਕੋਈ ਮਨ ਪਰ ਰਹੇ ਤਬ ਉਹ ਸੇਵਕ ਸੇਵਾ ਕਰੇ ਮੁੱਖ ਬੁਰਾਵੇ ਅੰਤ ਦੁਖਾਵੇ ਇੱਕ ਤਠੌਰ ਹੋ ਕਹੀ ਨਾ ਸਮਾਵੇ ਓਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨ ਕੀਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕੁਛ ਨਾ ਲਹੇ ਜਿਸੇ ਤਿਆਗ ਸਤਸੰਗ ਕਰੇ ਬਡਭਾਗੀ ਨਾਨਕ ਉਤਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਮ ਮੈਂ ਪੇਖ ਪੂਰਨ ਪੂਰਿਹਾ ਪ੍ਰਭੂ ਏਕ ਰਤਨ ਅਮੋਲ ਹਿਰਦੇ ਮੈਂ ਜਾਣੂ ਆਪਣੇ ਵਸਤੂ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਪਾਗ ਹੋਏ ਤੋ ਪਾਈਏ ਬਿਨ ਜਿਹ ਬਾਕਾ ਜਾਣੇ ਸਵਾਦ ਰਹਾ ਆਠ ਦਸ ਵੇਦ ਸੁਣੇ ਕਹਿ ਢੂਰਾ ਕੋਟ ਪ੍ਰਵਾਸ ਅੰਧੇਰਾ ਪਸ਼ੂ ਪ੍ਰੀਤ ਕਾਸ ਸੰਗ ਅਚੇ ਜਿਸ ਨਹੀਂ ਬੁਝਾਏ ਸੋ ਕਿਤ ਵਿਦ ਬੁਝੇ ਜਾਣਨ ਹਾ ਰਿਹਾ ਪ੍ਰਭੂ ਜਾਨ ਓਤ ਬੋਤ ਭਗਤ ਸਹਿਗਾਨ ਵੈਕਸ ਵੈਸ ਆਪਣਾ ਪ੍ਰਭੂ ਗਾਵੇ ਨਾਨਕ ਤਨ ਜਮ ਨਿਰਣਾਵੇ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀ ਆਪ ਵਿਤ ਹਰ ਤਨ ਰਾਸ ਨਿਰਾਸ ਗਹਿ ਤਿਥ ਕਾਟੀ ਵੱਧ ਹਰ ਸੇਵਾ ਲਾਹੇ ਹਰ ਹਰ ਭਗਤ ਰਾਮ ਗੁਣ ਗਾਏ ਵਾਜੇ ਅਨਹਦ ਵਾਜਾ ਰਸ ਰਸ ਗੁਣ ਗਾਵੇ ਹਰ ਜਨ ਆਪਣੇ ਅੰਗਰੇਵ ਨਵਾਜਾ ਰਹਾ ਆਏ ਬਣਿਆ ਪੂਰਬ ਦਾ ਭਾਗ ਜਨਮ ਜਨਮ ਕਾਸ ਹੋਇਆ ਜਾਗ ਗਏ ਕਲਾਣ ਸਾਧ ਕੇ ਸੰਗ ਮਨ ਤਾਂ ਰਾਤੋਂ ਹਰ ਕੇ ਰੰਗ ਰੱਖੇ ਰੱਖਣ ਹਾਰ ਦਿਆਲ ਨਾ ਕੁਛ ਸੇਵਾ ਨਾ ਕੁਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂੜਤ ਦੁੱਖ ਮੈਂ ਕੱਢ ਲਿਆ ਸੁਣ ਸੁਣ ਉਪਜੋ ਮਨ ਮੈਂ ਚਾਹੋ ਆਠ ਪੈਰ ਹਰ ਕੇ ਗੁਣ ਗਾ ਗਾਵਤ ਗਾਵਤ ਪਰਮਗਤ ਪਾਹੀ ਗੁਰ ਪ੍ਰਸਾਦ ਨਾਨਕ ਲਭਲਾਹੀ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਤਲ ਹਰਿਆਗ ਤਿਆਗੇ ਰਤਨਾ ਛੋੜ ਜਾਏ ਤਾਹੂੰ ਕਾ ਜਤਨਾ ਸੋ ਸੰਚੇ ਜੋ ਹੋਸੀ ਬਾਤ ਮਾਇਆ ਮੋਹਾ ਢਿੱਡੋ ਜਾਤ ਅਭਾਗੇ ਤਹਿ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹੈ ਹਾਰ ਨਾ ਚੇਤੋ ਮਨ ਮਾਹੀ ਰਹਾਉ ਅੰਮ੍ਰਿਤ ਕੌ ਰਾਮ ਮਿੱਠੀ ਸਾਕਤ ਕਿਹ ਬਿਲ ਨੈਣੋ ਡਿੱਠੀ ਕੂੜ ਕਪਟ ਹੰਕਾਰ ਜਾਨਾ ਨਾਮ ਸੰਤ ਜਨ ਵਿਸ਼ਵਾ ਡਿਸਾਨਾ ਮਾਇਆ ਕਰਨ ਸਦ ਹੀ ਝੂਰੇ ਮਨਮੁਖ ਕਬੂ ਨਾ ਉਤਰਸ ਕਰੇ ਨਿਰਭੁ ਨੰਕ ਅਹਦ ਤਾਰੂ ਤੈ ਸੋ ਪ੍ਰੀਤ ਨਾ ਕਰੇ ਗਵਾਰ ਸਭ ਸਾਹਾਂ ਸਰ ਸੱਚਾ ਸਾਹੋ ਬੇਹ ਮੁਹਤਾਜ ਪੂਰਾ ਪਉ ਸਾਹੋ ਮੋਹ ਮਗਨ ਲਪਟਾ ਹੋ ਪਰਮ ਗ੍ਰਹਾਹ ਨਾਨਕ ਤਰਖੇ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਜਪੋ ਹਰ

ਗੁਰਦੇਵ ਤੁਜ ਬਿਨ ਦੂਜਾ ਨਾਹੀਂ ਕੋਹੇ, ਤੂੰ ਸਮਰੱਥ ਪੂਰਨ ਪਰ ਬ੍ਰਹਮ, ਸੋ ਧਿਆਇ ਪੂਰਾ ਜਿਸ ਕਰਮ। ਤਾਰਨ ਤਾਰਨ ਪ੍ਰਭ ਤੇਰੋ ਨਾਉ, ਏਕਾ ਸ਼ਰਨ ਗਹੀ ਮਨ ਮੇਹ ਰਹਿ, ਤੁਦ ਬਿਨ ਦੂਜਾ ਨਾਹੀਂ ਠਾਉ ਰਹਾ। ਜਪ ਜਪ ਜੀਵਾਂ ਤੇਰਾ ਨਾਉ, ਅੱਗੇ ਦਰਗਾਹ ਪਾਵ ਠਾਉ। ਦੁੱਖ ਹੁੰਦੇਰਾ ਮਨ ਤੇ ਜਾਹੇ, ਦੁਰਮਤ ਬਿਨ ਸਹਿ ਰਾਚੇ ਹਰ ਨਾਈ। ਚਰਨ ਕਮਲ ਸੋ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ। ਪਉ ਪਾਗਾ ਨਿਰਪੋ ਮਨ ਵਸੇ, ਅੰਮ੍ਰਿਤ ਨਾਮ ਰਸਨਾ ਨਿਤ ਜਾਪੇ। ਕੋਟ ਜਨਮ ਕੈ ਕਟੇ ਫਾਹੇ, ਪਾਹਾ ਲਭ ਸੱਚਾ ਤਨ ਲਾਹੇ। ਤੋਟ ਨਾਵੇ ਖੁੱਟ ਭੰਡਾਰ, ਨਾਨਕ ਭਗਤ ਸੋਹੀ ਹਰਦੁਆਰ। ਰਾਮ ਕੁਲੀ ਮਹੱਲਾ ਪੰਜਵਾਂ, ਰਤਨ ਜਵੇ ਹਰ ਨਾਮ। ਸਤ ਸੰਤੋਖ ਗਿਆਨ, ਸੁਖ ਸਹਿਜ ਦਿਆ ਕਾ ਪੋਤਾ। ਹਰ ਭਾਤਾ ਹਵਾਏ ਹੋਤਾ, ਮੇਰੇ ਰਾਮ ਕੋ ਭੰਡਾਰ। ਖਾਤ ਖਾਸ ਕਹ ਤੋਟ ਨਾ ਆਵੇ, ਅੰਤ ਨਹੀਂ ਹਰ ਪਾਰਾ ਵਾਰ। ਕੀਰਤਨ ਨਰਮ ਬੋਲਕ ਹੀਰਾ, ਆਨੰਦ ਗੁਣੇ ਗੇ ਹੀਰਾ। ਅੰਦਨ ਹਵਾਣੀ ਕੁੰਜੀ, ਸੰਤਨ ਹੱਥ ਰੱਖੇ ਕੁੰਜੀ। ਸੁਨ ਸਮਾਤ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤੈ ਵਸਨ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ ਨ ਜਨਮ ਨ ਮਰਤ। ਕਰ ਕਿਰਪਾ ਜਿਸ ਆਪ ਦਬਾਇਆ, ਸਾਧ ਸੰਗ ਤਿੰਨ ਹਰ ਤਨ ਪਾਇਆ। ਦਿਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ। ਰਾਮ ਕਲੀ ਮਹੱਲਾ ਪੰਜਵਾਂ, ਮਹਿਮਾ ਜਾਣੇ ਭੇਦ, ਵੇਦ ਨਾ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ। ਪਰਮੇਸ਼ਵਰ ਪਾਰ ਪਹਿਵੀ ਅੰਤ, ਆਪਣੇ ਗਤ ਆਪ ਜਾਣੇ। ਸੁਣ ਸੁਣ ਅਵਰ ਵਿਖਾਨੇ ਰਹਾਉ, ਸੰਕਰਾ ਨਹੀਂ ਜਾਣੇ ਭੇਵ। ਖੋਜ ਤੂੰ ਹਰਿ ਦੇਵ, ਦੇਵੀਆ ਨਾ ਜਾਣੇ ਮਰਮ। ਸਭ ਉੱਪਰ ਅਲੱਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ। ਆਪ ਛੋਰੇ ਆਪੇ ਮੇਲ, ਇੱਕ ਪਰਮੇ ਇੱਕ ਭਗਤੀ ਲਾਹੇ। ਆਪਣਾ ਕੀਆ ਪਜੁਣਾਏ, ਸੰਤਨ ਕੀ ਸੁਣ ਸੱਚੀ ਸਾਖੀ। ਸੋ ਬੋਲੇ ਜੋ ਵੇਖੇ ਆਖੀ, ਨਹੀਂ ਲੇਪ ਤਿਸ ਪੁੰਨ ਨਾ ਪਾਪ। ਨਾਨਕ ਨਾਨਕ ਕਾ ਪ੍ਰਭੂ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ, ਕੁਛੂ ਕਾਜ ਨਾ ਕੀਓ ਜਾਨ। ਸੁਰਤ ਮਰਤ ਨਹੀਂ ਕੁਛ ਗਿਆਨ, ਜਾਪ ਤਾਪ ਸੀਲ ਨਹੀਂ ਧਰਮ। ਕੁਛ ਨਾ ਜਾਣੂ ਕੈਸਾ ਕਰਮ, ਠਾਕਰ ਪ੍ਰੀਤਮ ਪ੍ਰਭ ਮੇਰ ਹੈ। ਤਜ ਬਨ ਦੂਜਾ ਨਾ ਕੋਹੀ, ਭੁੱਲਾ ਚੁੱਕਾ ਪ੍ਰਭ ਤੇਰੇ ਰਹਾਉ। ਰੈਦ ਨਾ ਬੋਧ ਨਾ ਸਿੱਧ ਪ੍ਰਗਾਸ, ਵਿਖੇ ਬਿਆਦ ਕਹਿਗਾ ਮੈਂ ਬਾਸ। ਕਰਨ ਹਾਰ ਮੇਰੇ ਪ੍ਰਭ ਹੇਕ, ਨਾਮ ਤੇਰੇ ਕੀ ਮਨ ਮੈਂ ਟੇਕ। ਸੁਣ ਸੁਣ ਜੀਵ ਮਨ ਇਹ ਬਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਤੂੰ ਅਗੰਤ ਜੀ ਕਹ ਦਾਤਾ, ਜਿਸੇ ਜਨਾਵੇ ਤਨੇ ਤੂੰ ਜਾਤਾ। ਜੋ ਉਪਜੋ ਤਿਸ ਤੇਰੀ ਆਸ, ਸਗਲ ਅਰਾਧੇ ਪ੍ਰਭ ਗੁਣਦਾਸ। ਨਾਨਕ ਦਾਸ ਤੇਰੇ ਕਰਬਾਨ, ਬੇਅੰਤ ਸਹਿ ਮੇਰਾ ਮਿਹਰਬਾਨ। ਰਾਮ ਕਲੀ ਮਹੱਲਾ ਪੰਜਵਾਂ, ਰੱਖਣ ਹਾਰ ਦਿਆਲ। ਕੋਟ ਪਾਪ ਖੰਡ ਨਿਮਕ ਖਿਆਲ, ਸਗਲ ਅਰਾਧ ਜੰਤ। ਮਿਲੀਏ ਪ੍ਰਭ ਗੁਰ ਮਿਲ ਅੰਤ, ਜੀਅਨ ਕੋ ਦਾਤਾ ਮੇਰਾ ਪ੍ਰਭੂ। ਪੂਰਨ ਪਰਮੇਸ਼ਵਰ ਸਵਾਮੀ, ਘੱਟ ਘੱਟ ਰਾਤਾ ਮੇਰਾ ਪ੍ਰਭੂ ਰਹਾਉ। ਤਾਂ ਕਿ ਗਹੀ ਮਨ ਗੋਟ, ਬੰਧਨ ਤੇ ਹੋਈ ਛੋਟ। ਹਿਰਦੇ ਜਪ ਪਰਮਾਨੰਦ, ਮਨ ਮੈਂ ਪਏ ਆਨੰਦ। ਤਰਨ ਤਰਨ ਹਰ ਸਰਨ, ਜੀਵਨ ਰੂਪ ਹਰ ਚਰਨ। ਸੰਤਨ ਕੇ ਪ੍ਰਾਣ ਉਧਾਰ, ਉੱਚੇ ਤੇ ਉੱਚ ਪਾਰ। ਸੋ ਮਤ ਸਾਰ ਜਿਤ ਹਰ ਸਿਮਰੀਜੈ, ਕਰ ਕਿਰਪਾ ਜਿਸੀ ਆਪੇ ਦੀਜੈ। ਸੁਖ ਸਹਿਜ ਆਨੰਦ ਹਰ ਨਾਹ, ਨਾਨਕ ਜਪਿਆ ਗੁਰਮਲ ਨਾਹੁ। ਰਾਮ ਕਲੀ ਮਹੱਲਾ ਪੰਜਵਾਂ, ਸਗਲ ਸਿਆਣ ਪਛਾੜ। ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਟਾਹੇ। ਮਨ ਚੰਦੇ ਸੋਈ ਫਲ ਪਾਏ, ਉਹ ਸਾਵਧਾਨ ਆਪਣੇ ਗੁਰਸੰ। ਆਸਾ ਮਨਸਾ ਪੂਰਨ ਹੋਵੇ, ਪਾਵੇ ਸਗਲ ਨਿਧਾਨ ਗੁਰਸੰ। ਦੂਜਾ ਨਹੀਂ ਜਾਣੇ ਕੋਹੇ, ਸਤਿਗੁਰ ਨਿਰੰਜਨ ਸੋਹੇ। ਮਨੁੱਖਾ ਕਰ ਰੂਪ ਨਾ ਜਾਣ, ਮਿਲੀ ਨਿਮਾਣੇ ਮਨ। ਗੁਰ ਕੀ ਹਰ ਟੇਕ ਟਕਾਏ, ਅਬਰ ਆਸਾ ਸਭ ਲਾਹੇ। ਹਾਰ ਕਾ ਨਾਮ ਮਗ ਨਿਧਾਨ, ਤਾਂ ਦਰਗਾਹ ਪਾਵੇ ਮਾਣ। ਗੁਰ ਕਾ ਬਚਨ ਜਾਪ ਮੰਤ, ਇਹ ਪਾਤ ਸਾਰ ਤਤ। ਸਤਿਗੁਰ ਪੈਸ ਦਿਆਲ, ਨਾਨਕ ਦਾਸ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਹੋਵੇ ਸੋਈ ਪਰਮਾਨ। ਆਪਣਾ ਤਜ ਬਮਾਨ, ਦਿਨ ਰਹਿਣ ਸਦਾ ਗੁਣ ਗਾਹੋ। ਪੂਰਨ ਇਹੀ ਸੁਭਾਹੋ, ਆਨੰਦ ਕਰ ਸੰਤਨ ਹਰ ਜਾਪ। ਛੱਡ ਸਿਆਣਪ ਬਹੁ ਚਤੁਰਾਈ, ਗੁਰ ਕਾ ਜਾਪ ਨਿਰਮਲ ਮਤ ਨਿਰਮਲ ਰਹਾਉ। ਇਹ ਕੀ ਕਰ ਆਸ ਪੀਤਰ, ਨਿਰਮਲ ਜਾਪ ਨਾਮ ਹਰ ਹਰ। ਗੁਰ ਕੇ ਚਰਨ ਨਮਸਕਾਰ, ਭਾਉ ਜਲ ਉਤਰੇ ਪਾਰ। ਦੇਵਨ ਹਰਦ ਤਾਰ, ਅੰਤ ਨ ਪਰਾ ਬਾਰ। ਜਾਂ ਕੇ ਕਰ ਸਰਬ ਨਿਧਾਨ, ਰੱਖਣ ਹਰ ਨਿਧਾਨ। ਨਾਨਕ ਪਾਈਏ ਇਹ ਨਿਧਾਨ, ਹਰੇ ਹਰ ਨਿਰਮਲ ਨਾਮ।

0: ਹੋ ਜੋ ਜੋ ਪੈ ਤਿਸ ਕੀ ਗਤ ਹੋਏ, ਨਾਨਕ ਕਰਮ ਪੁਰਾਪਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦੁਰਲਭ ਦੇ ਸਵਾਰੋਂ ਜਾਹ ਨ ਦਰਗਾਹ ਹਾਰੋਂ, ਹਾਲਤ ਪਾਲਤ ਤਦ ਹੋਏ ਵਡਿਆਹੀ, ਅੰਤ ਕੀ ਵੇਲ ਹਲੈ ਛੁੜਾਈ। ਰਾਮ ਕੇ ਗੁਣ ਗਾਹੋ, ਹਾਲਤ ਪਾਲਤ ਹੋਵੇ ਦੋਹੇ ਸਹਿਲੇ, ਅਚਰਜ ਪ੍ਰਕਿਰਤੀ ਆਹੋ ਰਹਾਉਂ। ਉਠਦ ਬੈਠਦ ਹਰ ਜਾਪ ਹੋ, ਵੈਸੇ ਸੁਣਦ ਤਾਪ ਹੋ, ਬੈਰੀ ਸਭ ਹੋਏ ਮੀਤ, ਨਿਰਮਲ ਤੇਰਾ ਹੋਵੇ ਚੀਤ। ਸਭ ਤੇ ਉੱਤਮ ਇਹ ਕਰਮ, ਸਗਲ ਧਰਮ ਹੋਏ ਸ੍ਰੇਸ਼ਟ ਧਰਮ, ਹਰ ਸਮੁੰਧ ਤੇਰਾ ਹੋਏ ਆਧਾਰ। ਜਨਮ ਮਨ ਕਾ ਉਤਰੇ ਭਾਰ, ਪੂਰਨ ਤੇ ਹੋਵੇ ਆਸ, ਜਮਕੀ ਕਟਣਗੇ ਤੇਰੀ ਤਫਾਸ। ਗੁਰ ਕਾ ਉਦੇ ਸੁਣੀਜੇ, ਨਾਨਕ ਸੁਖ ਸਹਿਜ ਸਮੀਜੇ। ਰਾਮ ਕਲੀ ਮਹੱਲਾ ਪੰਜਵਾਂ, ਜਿਸ ਕੀ ਤਿਸ ਕੀ ਕਰਮਾਨ, ਆਪਣ ਲੈ ਗਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋ ਹੈ, ਤਿਸੇ ਅਰਾਧ ਸਦਾ ਸੁਖ ਹੋਏ। ਹੈ ਪਰਮ ਪਰਮ ਹੈ ਬਗਰਨ, ਨਾ ਬਿਨਾ ਕੁਛ ਕਾਮ ਨਾ ਆਵੈ, ਮੇਰਾ ਮੇਰਾ ਕਰ ਬਹੁਤ ਬਸਤਾਨੇ ਰਹਾਉ। ਜੋ ਜਾ ਕਰੈ ਸੋਹੀ ਮਾਹ ਲੇਹੋ, ਬਿਨ ਨਾਮੈ ਰਲ ਹੋਵੇ ਕਿਹੋ, ਤਿਸ ਕਾ ਪਾਉਣਾ ਲੱਗੇ ਮਿੱਠਾ, ਗੁਰਪ੍ਰਸਾਦ ਵਿਰਲੇ ਮਨ ਬੁੱਠਾ। ਬੇਪਰਾ ਗੋਚਰੀ ਆਪ, ਆਠ ਪੈਰ ਮਨ ਤਾਂ ਕੁਹ ਜਾਪ, ਜਿਸ ਚਿਤ ਆਪ ਹੈ ਵੰਸੈ ਦੁੱਖਾ, ਹਾਲਤ ਪਾਲਤ ਤੇਰਾ ਉਜਲ ਮੁੱਖਾ। ਕੌਣ ਕੌਣ ਉਦਰਹਿ ਗੁਣ ਗਾਹੈ, ਗਹਿਣ ਨਾ ਜਾਹੀ ਕਿ ਮਨ ਪਵਾਹੇ, ਬਹੁਤ ਲੋਭ ਸਾਧ ਸੰਗਤ ਰਹਿ, ਨਾਨਕ ਜਿਸੇ ਪ੍ਰਾਪਤ ਕਰੇ। ਰਾਮ ਕਲੀ ਮਹੱਲਾ ਪੰਜਵਾਂ, ਮਨ ਮੈਂ ਜਾ ਭਗਵੰਤ, ਗੁਰ ਪੂਰੇ ਦੀਨੋ ਮੰਤ, ਮਿਟੇ ਸਗਲ ਪੈ ਤਰਾਸ, ਪੂਰਨ ਹੋਈ ਆਸ। ਸਫਲ ਸਫਲ ਸੇਵਾ ਗੁਰ ਦੇਵਾ, ਕੀਮਤ ਕਹਿ ਕੁਛ ਕਹਿਣਾ ਜਾਹੀ, ਸੱਚੇ ਸਲਕ ਸੱਚੇ ਸੱਚ ਅਲੱਖ ਪੇਵਾਰ, ਕਰਨ ਕਰਾਵਨ ਆਪ, ਤਿਸ ਕੋ ਸਦਾ ਮਨ ਜਾਪ, ਤਿਸ ਕੀ ਸੇਵਾ ਕਰਨੀਤ, ਸੱਚ ਸਹਿਜ ਸੁਖ ਪਾਵੇ ਮੀਤ। ਸਹਿਬ ਮੇਰਾ ਅੰਤ ਭਾਰਾ, ਖਿਨ ਮੈਂ ਥਾਪੋ ਥਾਪਨ ਹਾਰਾ, ਤਿਸ ਮੈਨੇ ਉਬਰ ਨਾ ਕੋਈ, ਜਾਣਕਾਰ ਆਖਾ ਸੋਈ। ਕਰ ਕਿਰਪਾ ਅਰਦਾਸ ਸੁਣੀ ਜੈ, ਆਪਣੇ ਸੇਵਕ ਦਰਸ਼ਨ ਦੀਜੈ। ਨਾਨਕ ਜਪੀ ਜਪ ਜਾਪ, ਸਭ ਤੇ ਊਚ ਜਾਂ ਕਾ ਪ੍ਰਤਾਪ। ਰਾਮ ਕਲੀ ਮਹੱਲਾ ਪੰਜਵਾਂ, ਵਿਰਥਾ ਪ੍ਰਵਾਸਾ ਲੋਕ, ਠਾਕੁਰ ਪ੍ਰਭ ਤੇ ਟੇਕ, ਅਵਰ ਛੁੱਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣਤਾਸ। ਏਕੋ ਨਾਮ ਧਿਆ ਮਨ ਮੇਰੇ ਹੈ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ। ਤਮ ਕਿਹ ਕਾਰਨ ਕਰਨ, ਚਰਨ ਕਮਲ ਹਰ ਸਰਨ, ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ। ਤੈਸ ਹੀ ਕੀ ਓਟ ਸਵੀ ਸਦੀਵ, ਜਾਂ ਕੇ ਕੀਨੇ ਹਜੀਵ, ਸਿਮਰਤ ਹਰ ਕਰਤ ਨਦਾਨ, ਰੱਖਣ ਹਰ ਨਦਾਨ, ਸਰਬ ਕੀ ਰਿਣ ਹਵੀਜੈ, ਆਪ ਮੋਟਾ ਹਿਮਲੀਜੈ, ਆਂਦਿਆਂ ਧਿਆਈਏ ਨਾਮ, ਸਫਲ ਨਾਨਕ ਹੁਕਾਮ। ਰਾਮ ਕਲੀ ਮਹੱਲਾ ਪੰਜਵਾਂ, ਕਾਰਨ ਕਰਨ ਕਰੀਮ, ਸਰ ਪਿਰ ਪਾਰ ਰਹੀਮ, ਅਲੱਖ ਅਪਾਰ, ਖੁਦ ਖਾਹੇ ਵੱਡ ਬੇਸਮਾਰ, ਅਹੂੰ ਨਮਾਂ ਭਗਵੰਤ ਬਗਸਾਹੀ, ਖਾਲਕ ਰਬ ਰਿਹਾ ਸਭ ਠਾਈ ਰਹਾ। ਜਗਨਾਥ ਜਗ ਜੀਵਨ ਮਾਧ, ਪਉ ਪੰਜਨ ਸਿੱਧ ਮਹਿ ਅਰਾਧ, ਰਿਸ਼ੀ ਖੇਸ ਗੋਪਾਲ ਗੋਬਿੰਦ, ਪੂਰਨ ਸਵਤ ਮੁਕੰਦ, ਮਿਹਰਬਾਨ ਮੌਲਾ ਤੂੰ ਹੀ ਏਕ, ਪੀਰ ਪੈਗੰਬਰ ਸੇਕ, ਦਿਲਾਂ ਕਾ ਮਾਲਕ ਕਰੇ ਹਾਕ, ਕਰਾਨ ਕਤੇਵ ਤੈ ਪਾਕ, ਨਰਾਇਣ ਨਰਹਾ ਦਿਆਲ, ਰਾਮਤ ਰਾਮ ਘਟ ਘਟ ਆਧਾਰ। ਵਾਸਦੇ ਵਸ ਸਭ ਠਾ ਹੈ, ਲੀਲਾ ਕੁਛ ਲਿਖੀ ਨਾ ਜਾਏ, ਮਿਹਰ ਦਿਆ ਕਰ ਕਰਨੇ ਹਾਰ, ਭਗਤ ਬੰਦਗੀ ਦੇਹ ਸਰਜਨ ਹਾਰ। ਕਹੋ ਨਾਨਕ ਗੁਰ ਖੋਹ ਪਰਮ, ਇੱਕੋ ਅੱਲਾ ਪਰ ਰਹਿਮ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕੈ ਬੰਸੇ ਪਾਪ, ਹਰ ਹਰ ਜਪਤ ਨਹੀਂ ਸੰਤਾਪ ਹੈ, ਗੁਰ ਕੇ ਚਰਨ ਕਮਲ ਮਨ ਬਸੇ, ਮਹਾਂ ਬਕਾਰ ਤਾਂ ਤੇ ਸਭ ਨਸੇ। ਗੋਪਾਲ ਕੋ ਜਸ ਗਾਉ ਪੁਰਾਨੀ, ਅਕਾਤ ਕਥਾ ਸੱਚੀ ਪ੍ਰਭ ਪੂਰਨ, ਜੋਤੀ ਜੋਤ ਸਮਾਨੀ ਰਹੋ। ਤ੍ਰਿਸ਼ਨਾ ਭੂਸਾ ਵਿਨਾਸੀ, ਸੰਤ ਪ੍ਰਸਾਦ ਜਪਿਆ ਅਵਨਾਸੀ, ਰਹਿਣ ਦਿਨਸ ਪ੍ਰਭੂ ਸੇਵ ਕੁਮਾਨੀ, ਹਰ ਮਿਲਣੇ ਕੀ ਇਹ ਨਿਸ਼ਾਨੀ, ਮਿਟੇ ਸਗਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪੂਰਾ ਪੂਰਾ ਕਰਮ ਬਣਵਾਇਆ, ਹਰ ਕੇ ਗੁਣਤ ਰਸਨਾ ਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਿਨ੍ਹਾਂ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਹੇ ਜੇ ਕੋਹੇ, ਨਾਨਕ ਤਿਸ ਕੀ ਪਰਮਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਈਏ ਕਰਵਾਨ, ਚਰਨ ਕਮਲ ਹਿਰਦੇ ਤਰ ਧਿਆਨ, ਸੰਤ ਤੂਰ ਸੰਤਨ ਕੀ ਮਸਤਕ ਲਾਹੇ, ਜਨਮ ਜਨਮ ਕੀ ਗੁਰਮੁਖ ਮਿਲ ਜਾਏ। ਜਿਸ ਭੇਟ ਤੋਂ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੇ, ਕਰ ਕਿਰਪਾ ਪੂਰਨ ਭਗਵਾਨ ਰਹਾਉ। ਗੁਰ ਕੀ ਕੀਰਤ ਜਪੀਜੇ ਹਰ ਨਾਹੋਂ ਗੁਰ ਕੀ ਪਾਤ ਸਦਾ ਗੁਣ ਗਾਹੋ ਗੁਰ ਕੀ ਸੁਰਤ ਨਿਕਟ ਕਰ ਜਾਣ ਗੁਰ ਕਾ ਸ਼ਬਦ ਸਤ ਕਰ ਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨਾ ਵਿਆਪੇ ਤ੍ਰਿਸ਼ਨਾ ਭੁੱਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਖਸੰਦ ਗੁਰਚਰਨੀ ਜਾਂ ਕਾ ਮਨ ਲਾਗਾ ਨਾਨਕ ਦਾਸ ਤਰ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾਂ ਕਿਸ ਪਰ ਵਾਸੈ ਵਿਚਲੇ ਭਵਨ ਮੂੜ ਮੁਗਧ ਤਰੀ ਸੰਗੀ ਕਵਨ ਰਾਮ ਸੰਗੀਤ ਗਤ ਨਹੀਂ ਜਾਣੈ ਪੰਚ ਵਰਵਾਰੇ ਸਹਿ ਮੀਤ ਕਰ ਮਾਨੈ ਸੋ ਕਰ ਸੇਵ ਜਿਤ ਉਦਰਹ ਮੀਤ ਗੁਣ ਗੋਬਿੰਦ ਰਵੀਏ ਦਿਨ ਰਾਤੀ ਹੀ ਸਾਧ ਸਾ ਕਰ ਮਨ ਕੀ ਪ੍ਰੀਤ ਰਹਾਉ ਜਨਮ ਬਹਾਨ ਹੰਕਾਰ ਹਰ ਬਾਦ ਤ੍ਰਿਪਤ ਨਾਵੇ ਵਿਖਿਆ ਸਾਧ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨਹਿੰਦ ਤਰਮਾਇਆ ਕਾਮਨਾ ਆਵੈ ਸੋ ਕਾਰ ਕੁਮਾਵੈ ਆਪ ਬੀ ਜਾਪੇ ਹੀ ਖਾਵੈ ਰੱਖਣ ਕੋ ਦੂਸਰ ਨਹੀਂ ਕੋਇ ਤੋ ਨਿਸਤਾਰੇ ਤੋ ਕਿਰਪਾ ਹੋਏ ਤਿਤ ਪਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੇ ਦਾਨ ਕਰ ਕਿਰਪਾ ਪ੍ਰਭੁ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾਂ ਇਹ ਲੋਕੇ ਸੁਖ ਪਾਇਆ ਨਹੀਂ ਭੇਟ ਤੂੰ ਧਰਮ ਰਾਇਆ ਹਰ ਦਰਗਾਹ ਸੋਭਾ ਬੰਤ ਫੁਨ ਗਰਭ ਨਹੀਂ ਸੰਤ ਜਾਨੀ ਸੰਤ ਕੀਮਤ ਰਾਹੀ ਕਰ ਕਿਰਪਾ ਦੀਨੋ ਹਰ ਨਾਮਾ ਗੁਰਬ ਸੰਜੋਗ ਮਲਾਈ ਰਹਾ ਗੁਰ ਕੇ ਚਰਨ ਚਿਤ ਲਾਗਾ ਧਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲਬਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਾਮ ਨਹੀਂ ਤਬ ਹੋਏ ਮਨ ਸੁਧ ਪੁਰਾਨੀ ਜਨ ਕਾ ਸਫਲ ਦਰਸ ਡਿੱਠਾ ਨਾਮ ਪ੍ਰਭੂ ਕਾ ਘਟ ਘਟ ਬੁੱਠਾ ਮਿਟਾਵੇ ਸਭ ਕਾਲ ਕਲੇਸ ਜਿਸ ਤਾਈ ਉਪਜੇ ਤਿਸ ਮਹਿ ਪਰਵੇਸ ਪਰਗਟੇ ਅਨੂਪ ਗੋਬਿੰਦ ਪ੍ਰਭੂ ਪੂਰੇ ਨਾਨਕ ਪਸੰਦ ਰਾਮ ਕਲੀ ਮਹੱਲਾ ਪੰਜਵਾਂ ਗਉ ਕੋ ਚਾਹ ਹਰੇ ਸਰਦ ਫੁਲ ਕੌਡੀ ਕਾ ਲੱਖ ਹੂਆ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਆਪਣਾ ਪ੍ਰਭੂ ਨਦਰ ਨਿਹਾਲੇ ਕਿਰਪਾ ਨਾਨ ਪੀਤਮ ਪ੍ਰਭ ਮੇਰੇ ਹੈ ਵਾਰ ਨਾ ਸਕੂ ਬਹੁ ਕੰਮ ਤੇਰੇ ਰਹਾ ਦੇਸ ਮਾਸ ਨਾ ਖਾਏ ਮਲਾਹੀ ਮਹਾਂ ਕਾ ਸੁਸਰੀ ਸਟਸਾਹੀ ਕਰਨ ਹਰ ਪ੍ਰਭੂ ਦਹਿ ਬੂਠਾ ਸਾਥੀ ਮੁਸਲੀ ਕਾ ਜਾਲਾ ਟੁੱਟਾ ਸੁਕੇ ਕਾਟ ਹਰੇ ਚਲੂਲ ਉੱਚੇ ਥਲ ਫੁੱਲੇ ਕਮ ਅਨੂਪ ਅਗਨਵਾਰੀ ਸਤਗੁਰਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਕਣਾ ਕਾ ਕਰੇ ਹਦਾਰ ਪ੍ਰਭ ਮੇਰਾ ਹੈ ਸਵਾਦੇ ਹਰ ਸੰਤ ਜਿਨਾ ਕਾ ਸਦਾ ਸੁਹਾਈ ਚਰਨ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਹੈ ਪ੍ਰਭ ਮਾਰ ਦਸ ਉਘਿਆੜੀ ਲਈ ਨਮਾਰ ਤੀਨ ਅਵਰਤ ਕੀ ਚੁੱਕੀ ਖੇਰ ਸਾਧ ਸੰਗ ਚੁੱਕੇ ਪੈ ਫੇਰ ਸਿਮਰ ਸਿਮਰ ਜੀ ਬਾਗ ਬਿੰਦ ਹੈ ਕਰ ਕਿਰਪਾ ਰੱਖੋ ਦਾਸ ਹੀ ਆਪਣਾ ਸਦਾ ਸਦਾ ਸੱਚਾ ਬਗ ਸੁੰਦਰ ਹਾ ਦਾਸ ਹੈ ਤਰਾ ਹੈ ਆਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟੇ ਹੋ ਸਭ ਥਾਨ ਪ੍ਰੇਮ ਪਤ ਜੋਰੀ ਸੁਖਮਾਨ ਸਾਗਰ ਤਰਹੋ ਬਾਸਰ ਖੋਜ ਖੇਦ ਨ ਪਾਏ ਹੋ ਨਹਿ ਫੁਨ ਰੋਜ ਸਿੱਧ ਸਮਾਹੋ ਗੁਟ ਗਏ ਮਾਹੈ ਕਰਨ ਹਾਰ ਕੋ ਕੁਛ ਅਚਰਜ ਨਾਏ ਜੋ ਛੁੱਟੋ ਸੁਦੋ ਜਾਹੇ ਪਿਆਲ ਤੋ ਕੱਟਿਓ ਤੋ ਨਦਰ ਨਿਹਾਲ ਪਾਪੁਨ ਹਮਰੇ ਬਸ ਨਹਿ ਰਸਕ ਰਸਕ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋ ਹੈ ਮਾਇਆ ਮੋਹ ਵਿਆਪਿਓ ਤੋ ਹੈ ਕੁਦਮ ਕਰੇ ਗੱਡ ਜੋ ਛੇਲ ਅਚਿਤ ਜਾਲ ਕਰ ਚੱਕਰ ਫੇਲ ਹਰ ਚਰਨ ਕਮਲ ਸੁਰ ਨਾਹੇ ਮਨਾ ਰਾਮ ਨਾਮ ਜਪ ਸੰਗ ਸੁਹਾਹੀ ਗੁਰਮੁਖ ਭਾਵੇ ਸੱਚ ਤਨਾ ਰਹਾ ਉਹਨੇ ਕਾਜ ਨਾ ਹੋਵਤ ਪੂਰ ਹੈ ਕਾਮ ਕ੍ਰੋਧ ਮਲ ਸਦ ਹੀ ਝੂਰੇ ਕਰੇ ਬਕਾਜ ਯਰਹਿ ਕੇ ਤਾਈ ਗਾਫਲ ਸੰਗ ਨਾ ਤਸੁਆ ਜਾਈ ਤਰਤ ਤੋਹ ਅਣਕ ਛਲ ਜਾਣੈ ਕੌਡੀ ਕੌਡੀ ਖਾਕੋ ਖਾਕ ਸਰ ਸਾਨੈ ਜਨ ਦੀਆ ਤਿਸੇ ਨਾ ਚੇਤੇ ਮੂਲ ਮਿਥਿਆ ਲੋ ਆਪਣਾ ਉਤਰੈ ਸੂਲ ਪਾਰ ਬ੍ਰਹਮ ਜਾ ਪੈ ਦਿਆਲ ਇਹ ਮਨ ਹੂਆ ਸਾਧ ਰਵਾਲ ਹੱਥ ਕਮਲ ਲੜ ਲੀਏ ਲਾਹੇ ਨਾਨਕ ਸੱਚੇ ਸੱਚ ਸਮਾਹੇ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸੁਰਨਾਹੀ ਨਰਪੋ ਪੈ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹਾ ਜਾ ਕੇ ਰਾਮ ਬਸੇ ਮਨ ਮਾਹੀ ਸੋ ਜਨ ਉੱਤਰ ਵੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਮ ਨਿਤ ਜਪਣੇ ਜਿਸ ਕੈ ਮਸਤਕ ਹਾਥ ਗੁਰ ਤਰਹੇ ਸੋ ਦਾਸ ਉਦੇਸਾ ਕਾਹੇ ਕਰੇ ਜਨਮ ਜਨਮ ਕੀ ਚੁੱਕੀ ਕਾਰਨ ਪੂਰੇ ਗੁਰ ਉੱਪਰ ਕੁਰਬਾਨ ਗੁਰ ਪਰਮੇਸ਼ਰ ਹੈ ਭੇਟ ਨਿਹਾਲ ਸੋ ਦਰਸ਼ਨ ਪਹਿ ਜਿਸ ਹੋਏ ਦਿਆਲ पार ब्रह्म जस कृपा करे सात संग सो पौ जल तरे अमृत पीवो साद प्यारे मखुन जल सचे दरबारे आनंद करो राज सकल बुकार हो नानक हर जप उतरे पार राम कली महला पंजवा ਏਦਾਂ ਤੈ ਬਸੰਤਰ ਭਾਗ ਹੈ ਮਾਟੀ ਕੋ ਜਲ ਉਦਤ ਤਿਆਗੈ ਉੱਪਰ ਚਰਨ ਤਲੇ ਆਕਾਸ਼ ਘਟ ਮੈਂ ਸਿੱਧ ਕੀਓ ਪ੍ਰਗਾਸ ਐਸਾ ਸਮਰੱਥ ਹਰ ਜੀਓ ਆਪ ਨਿਮਖ ਨਾ ਬਿਸਰੈ ਜੀ ਭਗਤਨ ਕਹਿ ਆਠ ਪੈਰ ਮਨ ਤਾਂ ਕੋ ਜਾਪ ਰਹਾ ਪੈਰਥ ਮੈਂ ਵਾਖਣ ਪਾਸੈ ਦੂਦ ਵਹਿਲੂ ਕਿਨੋ ਸਾਬਣ ਸੂਦ ਪੈ ਤੇ ਨਿਰਭੁ ਡਰਤਾ ਫਿਰੈ ਹੋਂਦੀ ਕੋ ਅਣਹੋਂਦੀ ਰਹਿ ਦੇਹੀ ਗੁਪਤ ਵਿਦੇਹੀ ਦਿਸੈ ਸਗਲ ਜਾਸ ਕਰ ਜਗਦੀਸ ਸਿੰਘ ਠੱਗਣ ਹਾਰ ਠੱਗਣ ਅਣਠਗਦਾ ਠੱਗੈ ਬਿਨ ਵੱਖਰ ਫਿਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰੋ ਬਖਿਆਣ ਸਿਮਰਤ ਸ਼ਾਸਤਰ ਵੇਦ ਬਖਾਣ ਵੇਦ ਪੁਰਾਣ ਪਾਰ ਬ੍ਰਹਮ ਵਿਚਰ ਵਿਚਾਰੇ ਕੋਈ ਨਾਨਕ ਤਾਂ ਕਿ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਐਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸੁਣਾਹੀ ਪ੍ਰਭ ਨਹੀਂ ਆਨ ਵਿਹਾਰ ਉਤ ਕੁਲਤਰ ਲਖਮੀ ਦਿਸੈ ਇਨ ਮੈਂ ਕੁਛ ਨ ਸੰਗ ਲੀਆ ਵਿਖੇ ਠੋਰੀ ਖੈ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਗੂਤਾ ਗਰਭ ਜੂਨ ਮੈਂ ਕਰਤ ਪਿਆ ਪੂਰੇ ਕਮਾਉਣਾ ਛੋੜਿਆ ਨਾਹੀ ਜਮ ਦੂਤ ਦੱਸਿਓ ਮਹਾਂ ਪਿਆ ਬੋਲੇ ਝੂਠ ਕੁਮਾ ਫੇ ਘਬਰਾ ਤ੍ਰਿਸ਼ਨਾ ਬੂਜੇ ਬਹੁਤ ਹਿਆ ਸਾਧ ਰੋਗ ਉਪਜੋ ਸੰਤ ਦੁੱਖ ਦੇਹ ਬੁਨਾਸੀ ਮਾਂ ਖਿਆ ਜਿਨੇ ਵਾਜੇ ਤਨ ਹੀ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲੈ ਰੱਖੇ ਕਰ ਕਿਰਪਾ ਪਾਰ ਬ੍ਰਹਮ ਆਹੂ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸੁਹਾਹੀ ਜਾਂ ਕਸਮ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾਂ ਕੀ ਤੂਰ ਕੱਟੇ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੈ ਕਾਰਜ ਸਵਾਰੇ ਸਗਲੇ ਤਨ ਕੈ ਜਾਂ ਕਿਹ ਮਸਤਕ ਰੱਖੇ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਤਿਤ ਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਹਮਾਨ ਦੇਹ ਜਿਸ ਦਾਨ ਤਿਸੇ ਬਕਾਰ ਬਿਨਸੇ ਬਮਾਨ ਏਕ ਧਿਆਈਏ ਸਾਧ ਕੇ ਸੰਗ ਪਾਪ ਮਨਾਸੇ ਨਾਮ ਕੇ ਰੰਗ ਗੌਰ ਪਰਮੇਸ਼ਵਰ ਸਗਲ ਨਮਾਸ ਘਟ ਘਟ ਰਵ ਰਿਹਾ ਗੁਣ ਤਾਸ ਲਰਸ ਦੇਹ ਧਾਰੋ ਪ੍ਰਭੂ ਆਸ ਨਿਤ ਨਾਨਕ ਚਿਤ ਬਿਹ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੋ ਪੁੰਦੇ ਏਕ ਓਂਕਾਰ ਸਤੁਰ ਪ੍ਰਸਾਦ ਗਾਹੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਗਾਵਾ ਗੁਣ ਮਿਟੇ ਮਿਰ ਮੀਤ ਰਹਾਉ ਗੁਣ ਗਾਵਤ ਹੋਪਤ ਪ੍ਰਗਾਸ ਚਰਨ ਕਮ ਮੈਂ ਹੋਏ ਮਨਾਸ ਸਤ ਸੰਗਤ ਮੈਂ ਹੋਏ ਆਧਾਰ ਨਾਨਕ ਪੌਜਲ ਉਤਰੇ ਪਾਰ ਹੋ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸਹਿਲੇ ਸਗਲ ਬਨਾਸੇ ਰੋ ਕੂਰਾ ਰਹਾਉ ਏਕ ਹਰਾਦੋ ਸੱਚਾ ਸੋਹੇ ਜਾਂ ਕੀ ਸਰਨ ਸਦਾ ਸੁਖ ਹੋਏ ਨਿੰਦ ਸਹੇਲੀ ਨਾਮ ਕੀ ਲਾਗੀ ਭੂਖ ਹਰ ਸਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਟਾਈ ਆਠ ਪਹਿਰ ਪ੍ਰਭ ਕਾ ਜਾਪ ਜਾਪ ਹੋ ਨਾਨਕ ਰਖਾ ਹੁਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰ ਤੀਜਾ ਇੱਕ ਓਂਕਾਰ ਸਤਿ ਪ੍ਰਸਾਦ ਨਰਹਾ ਨਰਹ ਨਮਸਕਾਰ ਜਲਨ ਥਲਨ ਸੁਧ ਗਗਨ ਏਕ ਏਕ ਓਂਕਾਰ ਰਹਾਉ ਹਰਨ ਤਰਨ ਪੁਨੋ ਕਰਨ ਨਹਿ ਗ੍ਰਹ ਨਹ ਨਰਹਾ ਹਰਨ ਗਭੀਰ ਤੀਰ ਨਾਮ ਹੀਰ ਊਚ ਮੂਚ ਅਪਰੰ ਕਾਰਨ ਕੇਲ ਸੁਨ ਅੰਬੋਲ ਨਾਨਕ ਬਲਿਹਰਨ ਰਾਮ ਕਲੀ ਮਹੱਲਾ ਪੰਜਵਾਂ ਰੂਪ
1: ਗੌੜੀ ਗੁਆਰੇ ਰੇ ਮਹੱਲਾ ਪੰਜਵਾਂ ਕਿਉ ਪ੍ਰਭ ਮੈਂ ਪ੍ਰਭ ਕਿਸਕਾ ਹੋਈ ਜਾਂ ਜਲ ਥਲ ਮਹਿਲ ਰਵਿਆ ਸੋਈ ਗੁਰਮੁਖ ਉਬਰੇ ਮਨਮੁਖ ਪਤਖ ਹੋਈ
0: ਕੁਲੱਤਰ ਪ੍ਰਾਤਮੀਤ

ਚਿੰਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਣ ਸਾਧ ਜਨ ਪਾਵੋ ਗੁਰ ਮਿਲ ਆਪਣਾ ਖਸਮ ਧਿਆਵੋ ਰਹਾਉ ਜਿਨ ਕੀਤਾ ਮੂੜ ਤੇ ਭਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ

ਹੋਈ ਸੇਵਕ ਘਾਲ, ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ ਸਿਮਰ ਸਿਮਰ ਗੁਣਤਾਸ, ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹੋ ਸਭ ਜਾਏ, ਗੁਰ ਪੂਰੇ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ।

ਲੀਲਾ ਮਨ ਨਾ ਸੁਹੇਲਾ ਪ੍ਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਏ ਕਹੋ ਨਾਨਕ ਬਡਭਾਗੀ ਪਾਈਏ ਜਾਂ ਕਹਿ ਹਰ ਤਨ ਸੋਹੀ ਸੁਹੇਲਾ ਪ੍ਰਭ ਕਿਰਪਾ ਤੇ ਸਾ

ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਧਿਆਈਏ, ਪ੍ਰਭ ਕਿਰਪਾ ਤੇ ਬੰਧਨ ਛੁਟੈ, ਤੋ ਕਿਰਪਾ ਤੇ ਹਉਮੈ ਤੁਟੈ, ਤੁਮ ਲਾਵੋ ਤੋ ਲਾਗੈ ਸੇਵ, ਹਮ ਤੇ ਕਛੂ

ਹਰ ਰਸ ਕਾ ਤੂੰ ਚਾਖੈ ਸਾਦ, ਚਾਖਤ ਹੋਏ ਰਹਿ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪ ਤਾਰੀ ਰਹਾਓ। ਹੇ ਜੀਵੈ ਤੂੰ ਰਾਮ ਗੁਣ ਗਾਓ, ਨਿਮਕ ਨਿਮਕ ਹਰ ਹਰ ਹਰ ਧਿਆਓ। ਆਨ ਨਾ ਸੁਣੀਐ ਕਤਹੂੰ ਜਾਈਐ, ਸਾਧ ਸੰਗਤ ਬੜਭਾਗੀ ਪਾਈਏ। ਆਠ ਪਹਿਰ ਜੀਹ ਬੈ ਆਰਾਧ, ਪਾਰ ਬ੍ਰਹਮ ਠਾਕੁਰ ਆਗਾਦ। ਈ ਹਾਂ ਊਹਾਂ ਸਦਾ ਸੁਹੇਡੀ, ਹਰ ਗੁਣ ਗਾਵਦ ਰਸਨ ਅਮੋਲੀ। ਬਨਸਪਤ ਮੌਲੀ ਫਲ ਫੁੱਲ ਪੀਡੈ, ਇਹ ਰਸ ਰਾਤੀ ਬਹੁਰ ਨਾ ਛੋਡੈ। ਆਨ ਨਾ ਰਸ ਕਸ ਲਵੇ ਨ ਲਾਈ, ਕਹੋ ਨਾਨਕ ਗੁਰ ਭਏ ਹੈ ਸਹਾਈ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਮਨ ਮੰਦਰ।

ਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ। ਮਨ ਤਨ ਅਰਪੀ ਸੇਵ ਕਰੀਜੈ ਕਵਨ ਸੁਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੇਰਾ ਕਵਨ ਸੁਜਨ ਜੋ ਸੌਦਾ ਜੋਰੈ ਮਹਿਲ ਸਾਕਾ ਕਿਨ ਵਿਦ ਪਾਵੈ ਕਵਨ ਸੁਬਿਦ ਜਿਤ ਭੀਤਰ ਬੁਲਾਵੈ ਤੂੰ ਵਡ ਸਾਹੋ ਜਾ ਕੇ ਕੋਟ ਬਣਜਾਰੇ ਕਵਨ ਸੁਦਾਤਾ ਲੇ ਸੰਚਾਰੇ ਖੋਜਤ ਖੋਜਤ ਨਿਜਗਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ।

ਪ੍ਰਭ ਕੋ ਜਾਣੇ ਸਦ ਹੀ ਸੰਗਾ ਠਾਕੁਰ ਨਾਮ ਕੀ ਉਨ ਵਰਤਨ ਤ੍ਰਿਪਤ ਅਘਾਵਣ ਹਰ ਕਹਿ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਵੰਜ ਏਕੋ ਵਿਵਹਾਰੀ ਅਵਰ ਨ ਜਾਨੈ ਬਿਨ ਨਿਰੰਕਾਰੀ ਹਰਖ ਸੋਗ ਦੁਖ ਹੋ ਤੇ ਮੁਕਤੇ ਸਦਾ ਅਲੇਪਤ ਜੋਗ ਅਰ ਜੁਗਤੇ ਦਿਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਛੁ ਮਿਤ ਨਹੀਂ ਜਾਨੋ ਪਾਰ ਬ੍ਰਹਮ ਮੋਹਿ ਕਿਰਪਾ ਕੀਜੈ ਤੂਰ ਸੰਤਨ ਕੀ ਨਾਨਕ ਦੀਜੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਿਉ ਤੁਮ ਰਾਖੋ ਤਿਵ ਹੀ ਰਹਿਣਾ ਜੋ ਤੁਮ ਕਹਾਉ ਸੋਈ ਮੋਹਿ ਕਰਨਾ ਜੈ ਪੇਖੋ ਤਾਹਾ ਤੁਮ ਬਸਣਾ ਨਿਰਪਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਵਨਿਧ ਤੂੰ ਭੰਡਾਰ ਰੰਗ ਰਸਾ ਤੂੰ ਮਨੈ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਹੀ ਧਿਆਇਆ

ਮਹੱਲਾ ਪੰਜਵਾਂ ਵਿਆਪਤ ਹਰਕ ਸੋਗ ਵਿਸਥਾਰ ਵਿਆਪਤ ਸੁਰਗ ਨਰਗ ਅਵਤਾਰ ਵਿਆਪਤ ਧਨ ਨਿਰਤਨ ਪੇਖ ਸੋਭਾ ਮੂਲ ਵਿਆਦੀ ਵਿਆਪਤ ਸੁਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜਿਵੇ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਅਹੁ ਬੁਧ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਾਸਤ ਕੂੜੇ ਅਰਬਸਤਾ ਵਿਆਪਤ ਰੂਪ ਜੋਵਨ ਮਦਮਸਤਾ ਵਿਆਪਤ ਭੂਮ ਰੰਗ ਅਰੰਗਾ ਵਿਆਪਤ ਗੀਤਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਜ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਹਿਸਥ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛੁ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੈ ਬੰਧਨ ਕਾਟੇ ਹਰਿ ਰਾਏ ਤਾਂ ਕੋ ਕਹਾਂ ਵਿਆਪੇ ਮਾਇ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾਂ ਕੈ ਨਿਕਟ ਨਾ ਆਵੈ ਮਾਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਵਤ ਵਸਤੋ ਆਪਣੀ ਲਹਿ ਰਹਾਓ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨ ਜਾਤੀ।

ਸਰਬਿਆਬਦ ਪੂਰਨ ਧਨੀ ਜਾਂ ਕੀ ਸੋਭਾ ਘਟ ਘਟ ਬਣੀ। ਜੇ ਸਿਮਰਤ ਦੁਖ ਡੇਰਾ ਢਹੈ, ਜੇ ਸਿਮਰਤ ਜਮ ਕਿਛੂ ਨਾ ਕਹੈ, ਜੇ ਸਿਮਰਤ ਹੋਤ ਸੁਕੇ ਹਰੇ, ਜੇ ਸਿਮਰਤ ਡੂਬਤ ਪਾਹਨ ਤਰੇ। ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ।

ਤਿਸ ਜਨ ਕੀ ਸਭ ਪੂਰਨ ਘਾਰ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੈ ਰਾਮ ਮਨ ਮੈਂ ਲਾਗੇ ਸਾਚ ਧਿਆਨ ਮਿਟੇ ਕਿਲੇ ਸੁਖੀ ਹੋਏ ਰਹੀਏ ਐਸਾ ਦਾਤਾ ਸਤਿਗੁਰ ਕਹੀਏ ਸੋ ਸੁਖਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਉ ਜਿਸ ਹੋਏ ਦਇਆਲ ਤਿਸ ਆਪ ਮਿਲਾਵੈ ਸਰਬ ਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੇ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ

ਮਹੱਲਾ ਪੰਜਵਾਂ ਜਿਸ ਮਨ ਵਸੇ ਤਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਦੁੱਖ ਰੋਗ ਕਛ ਭਉ ਨਾ ਵਿਆਪੈ ਅੰਮ੍ਰਿਤ ਨਾਮ ਹਿਰਦੇ ਹਰ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਈਏ ਗੁਰਪੁਰੇ ਤੇ ਇਹ ਮਤ

ਜੁਗਤ ਜਾ ਕੀ ਹੈ ਹਾਥ। ਸੋ ਸਿਮਰੋ ਅਨਾਥ ਕੋ ਨਾਥ, ਪ੍ਰਭ ਜੀ ਤਾਏ ਸਭ ਦੁਖ ਜਾਏ, ਪੈ ਸਭ ਬਿਨਸੇ ਹਰ ਕਹਿ ਨਾਇ, ਬਿਨ ਹਰ ਪਾਉ ਕਾਹੇ ਕਾ ਮਾਨੈ, ਹਰ ਬਿਸਰਤ ਕਾਹੇ ਸੁਖ ਜਾਨੈ ਰਹਾਉ, ਜਿਨ ਧਾਰੇ ਬਹੁਤ ਧਰ।

0: ਪ੍ਰਭ ਸੇਵਕ ਸਾਚਾ ਵੇ ਸਾਹੋ ਗੁਰਪੁਰ ਰੱਖ ਗੁਰਪੂਰੇ ਰਾਖੀ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਆਰੇ
1: ਗੁਰਪੁਰ ਨਾਮ ਆਨ ਲਾਗਾ ਜਨ ਜਨ ਕਾ ਸੋਇਆ ਜਾਗਾ ਅਵਗੁਣ ਗਾ ਗੁਣ ਉਚਰੇ ਪ੍ਰਭਾਣੀ ਪੂਰੇ ਗੁਰ ਕੀ ਸਮਤ ਪੁਰਾਣੀ

ese nyage mate yena dana soi poruk jape bhagwan har har gun ga ho ko nan harte se bhar jao ra gauri guri mala pai ma chop de dup de ek yankar sad prasad jo pray soi apna jota chota te sio man rachna ਕੋਗ ਸਾਹਿਬ ਮਿਲੀਏ ਕਹੇ ਜੋ ਬਿਪਤ ਜਤ ਤੇ ਸਿਓ ਨਹਿ ਰਹਾਓ ਚੋੜਵਾ ਜਾ ਸੱਚ ਕਰ ਜਾਤੀ ਸਤ ਹੋਣ ਮਨ ਲਗੇ ਨਾ ਰਾਤੀ ਬਾਵੇ ਮਰ ਟੇਡਾ ਚਲਣਾ ਸਿੱਧਾ ਛੋੜ ਉਪੂਠਾ ਬੁਣਨਾ ਦੋਹਾਂ ਸਿਰਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨ ਸੋ ਮੁਕਤਾ ਹੋਈ ਗੌੜੀ ਬੇਠੀ ਮਹਲਾ ਪੰਜਵਾਂ ਕਾਲ ਜੋ ਮਹਿ ਮਿਲ ਆਏ ਸੰਜੋਗ ਜਿੱਥੇ ਆਗਿਆ ਤੀਜਰ ਭੋਗੇ ਭੋਗ ਜਲ ਨਾ ਪਾਈਏ ਰਾਮ ਸੁਨੇਹੀ ਕਿਸ ਜੋਗ ਸਤੀ ਉੱਠ ਹੋਈ ਰਹਾਓ ਦੇਖਾ ਦੇਖੀ ਮਰ ਜਲ ਜਾਈਏ ਪ੍ਰੇ ਸੰਗ ਨਾ ਪਾਵੇ ਬੋ ਜੋ ਪਰਵਾਈਏ ਸੇ ਸੰਜਮ ਪ੍ਰੇ ਆਗਿਆ ਮਾਨੇ ਤੇ ਨਾਰੀ ਕੋ ਦੁੱਖ ਨਾ ਜਮਾਨੇ ਕਹੋ ਨਾ ਜਨ ਪਿਓ ਪਰਮੇਸ਼ਰ ਕਰਮ ਜਾਣਿਆ ਧਨ ਸਤੀ ਦਰਗੇ ਪਰਵਾਨਿਆ ਗੌੜੀ ਗੁਹੇਰੀ ਮਹੱਲਾ ਪੰਜਵਾਂ ਹਮ ਧਨਵੰਤ ਪਾਤਸ਼ਾਹ ਨਾ ਆਏ ਹਰ ਗੁਣ ਗਾਵੇ ਸਹਿਜ ਸੁਭਾਇ ਰਹੋ ਪਿਓ ਦਾ ਦੇਖਾ ਕੋ ਡਿਠਾ ਖਜਾਨਾ ਤਾਂ ਮੇਰੇ ਮਨ ਪਿਆਰ ਨਿਦਾਨਾ

ਦੂਜਾ ਗੌੜੀ ਮਹੱਲਾ ਪੰਜਵਾਂ ਆਪਣ ਤਾਂ ਨਹੀਂ ਜਾ ਕੋ ਗਰਬਾ ਰਾਜ ਮਿਲਕ ਨਹੀਂ ਆਪਣ ਦਰਬਾ ਆਪਣ ਨਾ ਜਾ ਕੋ ਲਪਟਾਇਓ ਆਪਣ ਨਾਮ ਸਤਿਗੁਰ ਦੇ ਪਾਇਓ ਰਹਾਓ ਸੁਨੀਤਾ ਆਪਣ ਨਹੀਂ ਪਾਈ ਇਸ਼ਟ ਮੀਤ

ਰਾਜਾ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖੋ ਹੋਈ ਨਾਨਕ ਗਾਵੇ ਗੁਰ ਮਿਲ ਸੋਈ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਹਮ ਮਾਨਾ ਮੀਤੇ ਕਰਤਵ ਕੁਸਨ ਸਮਾਨਾ ਇੱਕ ਆਟੇਕ ਮੇਰੇ ਮਨ ਚੀਤ

ਕਰ ਬਿਲਾਹੀ ਮਰਨ ਹਾਰ ਇਹ ਜੀਰਾ ਨਾਹੀ ਕੋ ਨਾਨਕ ਗੁਰ ਖੋਲੇ ਪਾਠੋ ਮੁਕਤ ਭਏ ਬਿਨਸੇ ਪਰਮ ਥਾਟੂ ਗੌੜੀ ਮਹੱਲਾ ਪੰਜਾ ਵੱਡੇ ਵੱਡੇ ਜੋਦੀ ਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ।

ਸੰਤ ਕੀ ਤੂੜ ਮਿੱਟਿਆ ਕੋਟ ਸੰਤ ਪਿਤਾ ਜਨਮ ਚੋਟ ਸੰਤ ਗਦਰ ਪੂਰਨ ਇਸਨਾਨ ਸੰਤ ਕਿਰਪਾ ਤੇ ਕਰ ਪ੍ਰਿਯ ਨਾਮ ਰਹੋ ਸੰਤ ਕੇ ਸਾਹ ਮਿੱਟਿਆ ਅੰਕਾਰ ਦਿਸ਼ਾ ਸਾਹਿਬ ਏਕ ਅੰਕਾਰ ਸੰਤ ਸਭ ਸੰਨ ਆਏ ਵਚ ਪੰਚਾ ਅਮ ਨਾਰੀ ਦੇ ਲੈ ਮਾ ਸੰਚਾ ਕੌ ਨਾ ਜਾ ਕਾ ਪੂਰਾ ਕਰਮ ਤੇ ਬੇਟੇ ਸਾਧੂ ਕੇ ਚਰਨ ਗੌੜੀ ਮੱਲਾ ਪਿਆ ਹਰ ਗੁਣ ਜਪਦੇ ਕਮਲ ਪ੍ਰਗਾਸੇ ਹਰ ਸਿਉ ਤਰਾਸ ਸਭ ਨਾਸੇ ਸਾਹ ਮਤ ਪੂਰੀ ਜਿਤ ਹਰ ਗੁਣ ਗਾਵੇ ਵੱਡੇ ਪਾਕ ਸਾਧੂ

ਸਾਧ ਭਾਈ ਜਾਏ ਜਨਮ ਮਨ ਤੀਤਾ ਮਟਾਏ ਜਨਮ ਠਾਕੁਰ ਉਤਾਰ ਦੁਰਦੇ ਨਾਮ ਉਸਤਾਰੇ ਗੌੜੀ ਮਹੱਲਾ ਪੰਜਵਾਂ।

ਪੌੜੀ ਮਹੱਲਾ ਪੰਜਵਾਂ ਚਾਰ ਸਾਲ ਪਹੁੰਚ ਰਾਈ ਗੁਰਪੁਰਬ ਕੀ ਟੇਕ ਟਕਾਈ ਦੁੱਖ ਬਿਨਸੇ ਸੋ ਹਰ ਗੁਣ ਗਾਏ ਗੁਰਪੁਰਾ ਭੇਟਿਆ ਲਿਓ ਲਾਇ ਰਹੋ ਹਰ ਕਾ ਨਾਮ ਦਿਓ ਗੁਰਮੰਤਰ ਮਿਠੇ ਸੂਰੇ ਉਤਰੀ ਚਿੰਤ ਨੰਦ ਪਏ ਗੁਰ ਮਿਲ ਕਿਰਪਾਲ ਕਰ ਕਿਰਪਾ ਘੱਟ।

ਮੋਹ ਕਿ ਬੇ ਜੇਵੜੀ ਬੰਦ ਚੋਰ ਮਿੱਤ ਦੇ ਸਾਹ ਸਾਹ ਦਿਹੋਨਾ ਆਵ ਜਾਨ ਜੋਨੀ ਦੁਖੀਨਾ ਰਾਵ ਅਨੇਕ ਬਸਤ ਸੁੰਦਰ ਪਹਿਰਾਇਆ।

ਗੌੜੀ ਮਹੱਲਾ ਪੰਜਵਾਂ ਗੁਰ ਕਾ ਸਵ ਰਾਖ ਮਨ ਮਾਹੇ ਨਾਮ ਸਿਮ ਚਿੰਤਾ ਸਭ ਜਾਏ ਬਿਨ ਬਹੁਤ ਨਾਹੀ ਅਨਕੋਏ ਮਾਏ ਰਾਖੇ।

ਪਾਲ ਪਾਉ ਨਿਕਟ ਕਰ ਜਾਣ ਸੰਤ ਤੋੜ ਪਾਈਏ ਵਟ ਪਾਗੀ ਨਾਨਕ ਗੁਰ ਪੇਟ ਹਰ ਚੂੰ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੋ ਕਰਮ ਦਿਖਾਵੇ ਹੋਰ ਰਾਮ ਕੀ ਦਰਗੇ ਕਰ ਬਾਧਾ ਚੋਰ ਰਾਮ ਨੇ ਸੋਈ ਸਮਾਨਾ ਜਾਂ ਥਾਮਈ ਅਲੇ ਅਕਸਮਾਨਾ ਰਾਓ ਅੰਦਰ ਵੇਖ ਮੌਕੇ ਅੰਮ੍ਰਿਤ ਬਣਾਵੇ

ਤ੍ਰੇ ਜਾਏ ਬਿਨ ਹਰਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਵਿਖੇ ਸਮਾਇਆ ਗੋਰੰਗ ਸੁਭੇ ਨਿਹਾਲ ਗੁਰ ਨਾਨਕ ਗੁਰ ਪਏ ਹੈ ਦਿਆਲ ਗੋੜੀ ਮਹਲਾ ਪੰਜਵਾਂ ਸਿਮਰ ਸਵਾਮੀ ਗੁਰਬਨਾਸੇ ਸੁਖ ਸਹਿ ਅਨੰਦ ਨਿਵਾਸੇ ਰਾਮ ਜਨਾ ਕੋ ਰਾਮ ਪ੍ਰੋਤਸਾਹ ਨਾਮ ਜਸਾ ਮਿਠੇ ਹੁੰਦੇ ਸਾ ਰਹੋ ਸਾਧਸਾਂ ਕੋ ਨਪਰਾਤੀ ਹੁਣ ਗੁਪਾਰ ਗਾਈਏ ਦਿਨ ਰਾਤੀ ਕਰਕੇ ਬਾਬਾ ਬੰਧਨ ਛੋਟ ਚਰਨ ਕੁਮਾਰ ਸਿਉ ਜੀ ਦੇਨੀ ਓਟ ਕੌ ਨਾਨ ਮਨ ਭਈ ਪ੍ਰਦਿਤ ਨਿਰਮਲ ਜਾ ਪਈ ਬਤਨ ਜਨ ਨੀਤ ਗੌੜੀ ਮਹਲਾ ਪੰਜਵਾਂ ਹਰ ਚਰਨੀ ਜਾਂ ਕਮ ਲਾਗਾ ਦੋ ਦਰ ਭਰਮ ਤਾਂ ਕਾ ਭਾਗਾ ਹਰ ਤਨ ਕੋ ਭਾਰੀ ਪੂਰਾ ਤਿੰਨ ਵਾਸ ਜਨ ਸੂਰਾ ਰਹੋ ਜਾਂ ਕੋ ਭਏ ਕਿਰਪਾਲ ਗੁਸਾਈ ਤੇ ਦਰ ਲਾਗੇ ਗੁਰ ਕੀ ਪਾਈ ਸੁਖ ਸਹਿ ਸਾਂਤ ਨੰਦਾ ਜਾਵੇ ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਕਾਟੀ ਕੌ ਨਾ ਪ੍ਰਭ ਆਪਦਾ ਕਾਟੀ ਗੌੜੀ ਮਹਲਾ ਪੰਜਵਾਂ

ਮੈਂ ਸਵਾਏ ਹਿਰਦੇ ਲੈ ਧਾਰਿਆ ਦੁੱਖ ਦਰ ਰੋਗ ਸਗਲ ਬਿਰ ਧਾਰਿਆ ਰਤਨਾਗੇ ਦੀਪ ਉਹ ਰਾਮ ਪੂਰਨ ਹੋਏ ਸਗਲੇ ਕਾਮ ਅਨੇਕ ਬਾਰ ਨਾਲ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੋੜੀ ਮੱਲਾ ਪੰਜਵਾਂ ਕੋਟ ਬਿਹਰੇ ਕਿ ਨ ਮਾਹੇ ਹਾਰਾ ਕਦਾ ਸਾਧ ਸਾਂ ਸੁਨਾਹੇ ਕਿ ਰਾਮ ਰਸਮ ਰਗੁਣ ਜਾਸ ਜਪ ਹਰ ਚਰਨ ਮਿਟੇ।

ਤਾਜ਼ਾ ਭਰਿਓ ਹੋ ਭਰਿਓ ਮੈਂ ਭਜਿਓ ਪਾਵ ਰਾਮ ਕਹੋ ਨਾਨਕ ਟਾਲੇ ਤਾਰ ਮੰਗੋੜੀ ਮਹਲਾ ਪੈ ਮੈਂ ਕਰ ਕਿਰਪਾ ਭੇਟੇ ਗੁਰ ਸੋਈ ਤੇ ਬਾਹਰ ਰੋਗ ਨ ਪਿਆ ਪੇ ਕੋਈ ਰਾਮ ਰਮ ਤਨ ਸਾਗਰ ਸਨ ਸੂਰ ਭਾਰੀ ਸਾਹਿਬ ਕਾਗਰ ਰਾਮ ਸਾਗਰ ਮਦ ਦਿਓ ਹਰ ਨਾਮ ਏ ਆਸਰ ਪੂਨ ਪੈ ਕਾਮ ਜਪਤਾ ਸੰਜਾ ਪੂਰੀ ਵਡਿਆਈ ਗੁਰ ਕਿਰਪਾਲ ਹਰ ਪੈ ਸਹਾਈ ਮਾਨੋ ਕੋਏ ਗੁਰ ਪਰਮਾ ਪੇਖ ਨਾਨਕ ਪਸਰੇ ਪਾਰਮ ਗੋੜੀ ਮਹਲਾ ਪੰਜਾ ਬੇਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਚਦਾਰੀ ਤੇ ਦਾਸ ਕੋ ਤੂੰ ਵਡਿਆਈ ਮਾਇਆ ਮੰਗ ਨਰਕ ਲਜਾਈ ਰਹਾਉ ਰੋਗ ਰਿਸ ਤਾਰੇ ਨਾਉ ਮੈਂ ਮਾਤੇ ਘਟਾਉ ਨਟਾਉ ਚਰਨ ਕਮਲ ਸੋ ਲਾਗੀ ਪ੍ਰੀਤ ਆਣ ਸੁਖਾ ਨਹੀਂ ਆਵੇ ਚੀਤ ਸਦਾ ਸਦਾ ਸਿਮਰੋ ਪ੍ਰਭ ਸਵਾਮੀ ਮੈਂ ਨਾਨਕ ਹਰਿ ਅੰਤਰ ਜਾਮੀ ਗੋੜੀ ਮਹਲਾ ਪੰਜਾ

ਨਿੱਕ ਬੰਧਨ ਤੋਰੇ ਨਹੀਂ ਜਾਏ, ਸਿਮ ਨਾਮ ਮੁਕਤ ਫਲ ਪਾਏ। ਔਕਤ ਸਿਆਨਪ ਇਸ ਤੇ ਕਛੂ ਨਾਹੀ, ਕਰ ਕਿਰਪਾ ਨਾਨਕ ਗੁਣ ਗਾਏ। ਗੌੜੀ ਮਹੱਲਾ ਪੰਜਵਾਂ, ਬਾਤੀ ਪਾਈ ਹਰ ਕੋ ਨਾਮ, ਵੀ ਸੰਸਾਰ ਪੂਰਨ ਸਭ ਕਾਮ। ਪਟਵਾਏ ਹਰ ਕੀਰਤਨ ਗਾਈਏ, ਪਰਮ ਤੂੰ ਤੇ ਤੂੰ ਪਾਈਏ ਰਹੋ। ਹਰ ਕੀਰਤਨ ਹਿਰਦੇ ਉਤਾਰ, ਭਾਸ਼ਾ ਚੜੇ ਉਤਰੇ ਪਾਰ। ਸਤਸੰਗ ਕਰੋ ਸਭ ਕੋਈ, ਸਦਾ ਗਿਆਨ ਫਿਰ ਦੁੱਖ ਨਾ ਹੋਈ। ਪ੍ਰੇਮ ਭਗਤ ਪਾਏ ਗੁਣਿੰਦਾਨ, ਨਾਨ ਦਰਗੇ ਪਾਈਏ ਮਾਨ। ਗੌੜੀ ਮਹੱਲਾ ਪੰਜਵਾਂ, ਜਲ ਥਲ ਮਈਅਲ ਪੋਨਾ ਜੀ ਮੀਤ, ਪਰਮ ਮੇਸੇ ਗਾਏ ਗੁਨੀਤ। ਉਠਤ ਸੋਭ ਧਰ ਸੰਗ ਪਹਿਰਵਾ,

ਟੇਕ ਸਾਚੇ ਸਾਹ ਕੀ ਮਨ ਮੈਂ ਟੇਕ ਮਾਂ ਗਰੀਬ ਜਨ ਸਾਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌਰੀ ਮੰਦਾ ਪੈਮਾ ਆ ਨਾਮ ਸਾ ਸੂਚੇ ਕੋਲ ਗਾਇ ਪੌਣ ਫਲ ਮੂਚੇ ਰਾਮ ਹਰ ਕੇ ਚੰਨ ਦੇਵ ਨਵਸੇ ਜਨਮ ਜਨਮ ਕਿਰਵਨਸੇ ਸਾਸਾ ਕੀਰਤਨ ਫਲ ਪਾਇਆ ਜਮ ਕਾ ਮਾਰ ਦਿਸਾਇਆ ਮਨ ਭਾ ਕਰਮ ਗੋਬਿੰਦ ਦਾਰ ਤਾਂ ਕੇ ਛੁਟਿਓ ਬੇਗ ਸੰਸਾਰ ਕਰ ਬਾਬ ਰਾਖੀ ਨੋ ਆਪਣਾ ਨਾ ਜਾਪ ਜਪਿਆ ਜਪਨਾ ਗੌੜੀ ਮੱਲਾ ਪੰਜਾ ਭੋ ਸਰਨਾਈ ਜਨਾ ਜਤੇ ਮਾਤਾ ਸੀਤ ਜਨਾ ਰਤੇ ਪਰਮਾਨ ਤੇ ਪਸਾਹੀ ਨਰਪ ਡਰ ਡਰ ਪਤੋ

ਚਰ ਸਿੰਘ ਪਾਛੇ ਪਾਵੇ ਗੜ ਲੈ ਕਾਮ ਤੇਨ ਕਰ ਪੂਜੀ ਸਭ ਦੇ ਕਉਤਾ ਵੇਹੇ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਚੀਤ ਸਿੰਘ ਸਾਮੀ ਹਰ ਸਾਮੀ ਤੋ ਕੌੜੀ ਮਹਲਾ ਪੰਜਵਾਂ।

ਗੋਪਤੇ ਕਾਢੇ ਆਪ ਗੁਣ ਗੋਬਿੰਦ ਚਤ ਪ੍ਰਤਾਪ ਮੰਤਰਾ ਬਨ ਪੂਰਨ ਗੋਪਾਲ ਭਾਵ ਅਵਸਾਰ ਜੀ ਸੰਗ ਦਿਆਲ ਕੌ ਨਾ ਜੋ ਕਥਨਿਜ਼ਾਰ ਮਾਂ ਲੇਤ ਤੇ ਸਿਜਨਹਾਰ ਗੌਣੀ ਮੱਲਾ ਪੰਜਮਾ ਨਿਤ ਪ੍ਰਤ ਨਾਮ ਰਾਮ ਸਰ ਕੀਜੇ ਚੋਲ ਮਹਾਰਾਜ ਹਰਿ ਅੰਮ੍ਰਿਤ ਪੀਜੇ ਰਹੁ ਨਿਰਮਲ ਉਦਯ ਗੋਬਿੰਦ ਕਾ ਨਾਮ ਮੰਜਨ ਕਰਦੇ ਪੂਰਨ ਸਭ ਕਾਮ ਸਾਧ ਸੰਗ ਤੈ ਗੋਸ਼ੋਏ ਕੋਟ ਜਨਮ ਕੈ ਕਿਰਪਾ ਕੋਏ ਸਿਮਰੇ ਸਾਧ ਕਰੇ ਨੰਦ ਮਾਤਾ ਰਿਹਾ ਪਰਮਾਨੰਦ ਜੇ ਪ੍ਰਧਾਰ ਜਨ ਤੇ ਦਾਨ ਨਾਨਕ ਦਾਸ ਦੇ ਪ੍ਰਵਾਨ ਗੌੜੀ ਮੱਲਾ ਪੰਮਾ ਸ੍ਰੀ ਘਰ ਜਿਤ ਮੈ ਨ ਲਾਗੇ ਹਰ ਕੀਰਤਨ ਮੈਂ ਇਹ ਮਨ ਲਾਗੇ ਹਰਾਓ ਇੱਕੋ ਮਨ ਦੂਜਾ ਪਾਓ ਸੰਤ ਸੰਗ ਜਪ ਕੇ

ਸੰਗ ਪ੍ਰਾਣੀ ਉਹਨਾਂ ਜੇ ਕਿਰਪਾ ਧਾਰੇ ਇਰਦਾ ਸੁੱਧ ਪਾਲ ਬਣਾਉਣ ਵਿਚਾਰੇ ਰੋੜੀ ਮਲਵਜਾ ਤੇਰਦਾ ਬੈ ਸੁਹਾਸ ਪਿਆਰੇ ਸਾਗੋ ਤੁਮਰੇ ਕਾਸ ਸਵਾਰੇ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਛਾ ਛਾ ਸਵਸ ਕੀਨੇ ਅਮਰ ਨਾਮ ਮਹਾਰਤ ਪੀਨੇ ਨਿਰਭੋਏ ਭਜੋ ਭਗਵਾਨ ਸਾਸ ਮਿਲ ਕੀਨੋ ਦਾਨ ਸਨ ਪਰ ਬੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸਵਾਮੀ ਗੋੜੀ ਮਾਲਾ ਪੰਜਾ ਹਰ ਸੰਗ ਰਾਤੇ ਭਾਏ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੇ ਜਲਾ ਹਰ ਸੰਗ ਰਾਤੇ ਸੂ ਭਲ ਭਲਾ ਸਾ ਮੈਂ ਮਿੱਠੇ ਤੁਮਾਰੇ ਨਾਏ ਪਿੱਟ ਸੰਗ ਹਰ ਹਰ ਗੁਣ ਗਾਏ ਰਹੋ ਹਰ ਸੰਗ ਰਾਤੇ ਮਿੱਠੇ ਸਭ ਚਿੰਤਾ ਆਸੂ ਸੋ ਰਚੇ ਜੇ ਸਾਧ ਕਿਆ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤ੍ਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਆਂਦਨ ਜਾਗੇ ਹਰ ਸੰਗ ਰਾਤਾ ਸਹਿਗਰ ਵਸੇ ਹਰ ਸੰਗ ਰਾਤੇ ਪਰਮ ਪਵਨ ਨਸੇ ਹਰ ਸੰਗ ਰਾਤੇ ਮਾਤੋਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਉ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਤ ਨਾਹੀ ਗੌੜੀ ਮੱਲਾ ਪੰਜਵਾਂ ਉਦਮ ਕਰ ਤੋ ਸੀਤਲ ਮਨ ਪਹੇ ਮਾਰਗ ਚਲ ਤੋ ਸਗਲ ਤੋ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮਾਨੰਦ ਖੇਮ ਪਿਆ ਕੁਸਲ ਕਰ ਆਏ ਪਿੱਟ ਤੋ ਸਤਸੰਗ ਗਈ ਬੁਲਾਏ ਰਹਾਓ ਨਿਤ ਪਨੀਤ ਭੇਦੀ ਦਰਸ ਧਨ ਮਸਤਕ ਕਮੇ ਪਰਸ ਗੋਬਿੰਦ ਕੀ ਟਹਿਲ ਸਫਲ ਕਾਮ ਕਾਇਆ ਸੰਸ ਪ੍ਰਸਾਦ ਪਰ ਬਦ ਪਾਇਆ ਜਾਨਕੀ ਕੀ ਨੀ ਆਪ ਸੁਆਏ ਸੁਖ ਪਾਇਆ ਲਾਸੇ ਪਾਏ ਆਪ ਗਏ ਆਪੇ ਪਏ ਕਿਰਪਾ ਦਾਨ ਕੀ ਸਨੀ ਪਏ ਜੋ ਜਾ ਸੋਈ ਜਾ ਪਾਇਆ ਤਾਪ ਟੂਨ ਕਾ ਕੋ ਜਾਇਆ ਅਜਰ ਪਏ ਬਸੇ ਸੁਖ ਵਾਸਨ ਗੁਪਸਾ ਨਾਨਕ ਸੁਖੀ ਵਾਸਨ ਕੋੜੀ ਮਲਾ ਪੰਜਵਾਂ ਕੋੜ ਮੈਂ ਕਿ ਨਵੇਂ ਸਾਹ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ

ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਰਾਗ ਗੌੜੀ ਜੈਤੀ ਮਹਲਾ ਪੰਜਵਾਂ, ਦੁੱਬ ਦੇ ਇੱਕ ਓਂਕਾਰ ਸਭ ਸਾਧ, ਰਾਮ ਕੇ ਪਰ ਪੂਰਨ ਪਾਈ, ਤਾਂ ਤੇ ਬੇਤਾ ਨਾ ਵਿਆਪੇ ਕਾਈ ਰਹਾਉ। ਜੋ ਜੋ ਚਿਤਵੇ ਦਾਸ ਸਰਮਾਈ, ਸੋ ਸੋ ਕਰਤਾ ਆਪ ਕਰਾਈ, ਨਿੰਦ ਕੀ ਪ੍ਰਭਤ ਗਵਾਈ, ਨਾਨਕ ਹਰ ਗੁਣ ਨਿਰਭਉ ਹੋ ਗਾਈ। ਗੌੜੀ ਮਹਲਾ ਪੰਜਵਾਂ।

ਸੇ ਵਡਭਾਗੀ ਪਰਮਾਦਿਕ ਸਨਕਾਦਿਕ ਚਾਹੇ ਜੋਗ ਸਤੀ ਸਿਧ ਹਰ ਆਏ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੇ ਤਾਂ ਕਿ ਸਨ ਜਿਨ ਬਿਸਰਨਾਈ ਵਡਭਾਗੀ ਹਰ ਸੰਤ ਮਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪੀਤਮ ਪਿਆਰੇ ਬਿਨੁ ਸੁਨੋ ਪ੍ਰਭੁ ਜੋ ਪਾਰੇ ਨਾਨਕ ਮੰਗਤ ਨਾਮ ਆਧਾਰੇ ਰਾਹ ਗੌੜੀ ਪੂਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਪ੍ਰਸਾਦ ਕਵਨ ਗੁਣ ਪ੍ਰਾਣ ਪਦ ਮਿਲਿਓ ਮੇਰੀ ਮਾਈ ਰਾਓ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇ ਸੰਦੂਰ ਦੇ ਆਈ ਨਾਨ ਦਰ ਬਨਾਜੋ ਬਨਮਾਤੀ ਹੀ ਮੈਂ ਨਾਥ ਕੀ ਕਰੋ ਸਮਾਈ ਹੀ ਖੋਜਤ ਖੋਜਤ ਭਈ ਬਰਾਗਨ ਪ੍ਰਦਰਸ਼ਨ ਕੋ ਬਿਰਤ ਦਿਸਾਈ ਦੀਨ ਦਿਆਲ ਕਿਰਪਾ ਨਾਨਕ ਸਾਧ ਸੰਗ ਮੇਰੀ ਜਲਨ ਬਜਾਈ ਗੌੜੀ ਮੱਲਾ ਪੰਜਵਾਂ ਭਰਾ ਮਿਲ ਵੇਗੋ ਪੀਤ ਮਨ ਲਾਗੀ ਪਾਏ ਲਗਿਓ ਮੋਹ ਕਰਿਓ ਬਨੈਂਦੀ ਕੋ ਸੰਤ ਮਿਲੇ ਬੜ ਭਾਗੀ ਰਹੋ ਮਨ ਨਰਪਿਓ ਤਨ ਰਾਖਿਓ ਆਗੇ ਮਨ ਕੀ ਮਤ ਮੋਹੇ ਤਿਆਗੀ ਸਗਲ ਤਿਆਗੀ ਜੋ ਭਾਵ ਕੀ ਹਰ ਕਥਾ ਸੁਣਾਵੇ ਆਂਦੇ ਫਿਰੋ ਤੇ ਪਿਛੇ ਬਰਾਗੀ ਪੂਰਬ ਕਰਮ ਅੰਗਜਾ ਭਗਤੇ ਭੇਟਿਓ ਪੁਰਖ ਰਸਕ ਬਰਾਗੀ ਮੇਟਿਓ ਦੇਰ ਮਿਲਤਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮੱਲਾ ਪੰਜਵਾਂ ਇੱਕ ਸਿਰ ਪੰਖੀ ਸਿਮਰ ਹਰ ਪੰਖ ਮੇਰੇ ਸਾਧੂ ਸਨ

ਸੋ ਸਹਿਜੇ ਗੌਰ ਨਾ ਹੋਏਗਾ ਫੇਰਾ।

ਸਾਹ ਸਾਂਭਣ ਜਾਈ ਕਰ ਕਿਰਪਾ ਸੰਤ ਮਿਲੇ ਮੈਂ ਤਿੰਨ ਕੇ ਤੀਰਜ ਪਾਇਆ ਸੰਤੇ ਮਾਂ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਮਹਾਂ ਬਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ।

ਪਰਿਓਤਾ ਗਰਭ ਸੁਭਾ ਮਾਰਗ ਪ੍ਰਭ ਕੇ ਸੰਤ ਵਧਾਇਓ ਤੇ ਨਾਨਕ ਦਾਸ ਭਗਤ ਹੈ ਜਸੂਆ ਕੌੜੀ ਮੱਲਾ ਪੰਜਵਾਂ ਤੇ ਬਿਨ ਕੌਣ ਕੁਮਾਰਾ ਮੇਰੇ ਪ੍ਰੀਤਮ ਪ੍ਰਾਣ ਦਾਰ ਰਹਾਓ ਅੰਤਰ ਪੇ ਤੁਮੀ ਜਾਨੀ ਤੁਮੀ ਸਾਜ ਸੇਲੇ ਸਰਬਾਂ ਤੇ ਤੋ ਜੀ ਪਾਏ ਮੇ ਠਾਕਰ ਅਗਾਂ ਤੋਲੇ ਮਨਾ ਸਾਖਿਓ ਤੁਮਰੇ ਰੰਗਾ ਹੁਣ ਨਾ ਸੁਖਦਾ ਤੇ ਗਮ ਗੁਣ ਪ੍ਰਭ ਮਨਾਸੀ ਪੂਰੇ ਗੁਰ ਤੇ ਜਾਤੇ ਪਰਮ ਪੋ ਕਾਟ ਕੀਏ ਨੇ ਕੇਵਲ ਜਪਦੇ ਹੋ ਮੈਂ ਮਾਰੀ ਜਨਮ ਮਰਨ ਕੋ ਚੁਕੋ ਸਹਿਸਾ ਸਾਹ ਸੰਤਰ ਸਾਰੀ ਚਰਮਕਾਰ ਕਰੋ ਗੋ ਸੇਵਾ ਬਾਂਹ ਜੋ ਲਗ ਭਰੀਆ ਜੇ ਪ੍ਰਸਾਦ ਏ ਪਵਜ ਤਰਿਆ ਨੇ ਨਾਨਕ ਪ੍ਰੀ ਸੰਘ ਮੇਰੀਆ ਗੌੜੀ ਮਹੱਲਾ ਪੰਜਵਾਂ

ਨਾਥੇ ਘਰ ਬਦਬਾਲਾ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਦਾ ਸੰਗ ਕਹਿ ਪਾਛੇ ਕਰ ਕਿਰਪਾ ਤੋਰ ਦਿਓ ਸੰਤਨ ਕੀ ਸੋ ਨਾਨਕ ਇਹ ਵਾਛੇ ਗੁਰਮਲਾ ਪੰਜਾ।

ਕੇ ਸੰਗ ਨਿਹਾਲਾ ਭਗਤਨ ਕੀ ਦੇਣ ਹੋਏ ਮਨ ਮੇਰਾ ਓ ਪ੍ਰਭੂ ਕਿਰਪਾਲਾ ਰਾਜ ਜੋਬਨ ਔਜੋਦੀ।

0: ਹਰ ਤਨ ਕਟਿਆ। ਗੌੜੀ ਮੱਲਾ ਪੰਜਵਾਂ, ਜੋ ਜੋ ਸੁਣ ਆਇਓ ਗੁਰ ਤੇ ਮੋਹ ਕੋ ਸਤਿਗੁਰ ਸਭ ਬੁਝਾਇਓ ਰਹੁ ਨੌ ਖਣ ਪੇ ਤੁਮੇ ਤਨ ਮੈਂ ਰਵਿਆ ਨਿਮਕ ਨੂੰ ਨਮਸਕਾਰਾ ਦੇ ਗਿਆ ਗੁਰ ਕੀ ਮੁਦਰਾ ਕਹਾਣੀ ਰੜਿਓ ਏਕ ਨਿਰੰਕਾਰਾ ਪੰਚ ਦੇ ਲੇ ਨਿਰਭਏ ਕਤਰਾ ਏਕ ਵਿਵਸ ਕੀਏ ਦਸ ਬਰਾਗਨ ਆਗਿਆਕਾਰੀ ਤਾਂ ਨਿਰਮਲ ਜੋਗੇ ਦੇਈਏ ਪਰਮ ਜਗਾਏ ਚਰਾਏ ਬੂਤਾ ਪਤੇ ਘਰ ਵੇਖਿਆ ਸਹਿ ਸੋ ਸੋ ਕਿਨੇ ਭੁਗਤਾ
1: ਮੰਡਲ ਸਵਰਗ ਸਮਾਨੋ ਸੇਵ ਸਿਵ ਕਰ ਸਗਲ ਕਰ ਜੋ ਰਹੇ ਸਰਬ ਮਹਿਆ ਠਾਕੁਰ ਤੇਰੀ ਡੋਲੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉਂ ਗਾਲ ਗਲੋਹੀ ਗੌੜੀ ਮਹੱਲਾ ਪੰਜਵਾ ਮਿਲਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਉ ਨਿੱਕ ਜਨਮ ਬਹੁ ਜੋਨੀ ਭਰਮਿਆ ਬਹੁਰ ਬਹੁਰ ਦੁੱਖ ਪਾਇਆਉ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ ਸੋਈ ਹੋਵਾ ਜੋ ਤਿਸ ਭਾਣਾ ਅਵਰ ਨਾ ਕਿਨਹੀ ਕੀਤਾ।

ਪੰਜ ਵਾਉ ਹਉ ਤਾ ਕੇ ਬਲਿਹਾਰੀ ਜਾ ਕੇ ਕੇਵਲ ਨਾਮ ਆਧਾਰੀ ਰਹਾਉ ਮਹਿਮਾ ਤਾ ਕੀ ਕੇਤਕ ਗਣੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤਿਨਾ ਸੰਗ ਉਨ ਸੰਸਰ ਅਵਰ ਨਾ ਦਾਤੇ ਜਾਗਤ ਉਦਾਹਰਣ ਸੀ ਆਏ ਜੋ ਜਨ ਦਰਸ ਪਿਆ ਸਾ ਉਨਕੀ ਸ਼ਰਨ ਪਰ ਹੈ ਸੋ ਤਰਿਆ ਸਤ ਸੰਗ ਪੂਰਨ ਆਸਾਉ ਤਾ ਕੈ ਚਰਨ ਪਰਿਹੋ ਤਾਂ ਜੀਵਾ ਜਨ ਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਵਨ ਅਵਦ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ ਨਾਮ ਨਿਦਾਨ ਸਦ ਨਵਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬਜਾਇਓ ਰਹਾਓ ਨੌ ਖੰਡ ਪ੍ਰਿਥਮੀ ਇਸ ਤਨ ਮੈਂ ਰਵ ਰਹਿਆ ਨਿਮਖ ਨਿਮਖ ਨਮਸਕਾਰਾਉ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਪਏ ਹਿਕਤਰਾ ਏਕਸ ਕੈ ਬਸ ਕੀਏ ਦਸ ਵਿਰਾਗਨ ਆਗਿਆਕਾਰੀ ਤਵ ਨਿਰਮਲ ਜੋਗੀ ਥੀਏ ਭਰਮ ਜਰਾਏ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜੈ ਪਉ ਨਾਹੀ ਤਹਾਂ ਆਸਨ ਬਾਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ

ਹਰ ਔਖਦ ਜਾ ਕਉ ਗੁਰ ਦੀਆ ਤਾਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੈ ਤਨ ਤੇ ਗੁਰ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਰੀਲੇ ਭਵ ਜਲ ਤਾਰੂ ਬਿਕੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾ ਦਇਆ ਮਯਾ ਕਰ ਪ੍ਰਾਨ ਪਤ ਮੂਰੇ ਮੋ ਅਨਾਥ ਸ਼ਰਨ ਪ੍ਰਭ ਤੋਰੀ ਅੰਧ ਕੂਪ ਮੈਂ ਹਾਥ ਦੇ ਰੱਖ

ਹੋਤ ਭੋਤ ਭਗਤਨ ਸੰਗ ਜੋਰੀ, ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੈ, ਜੈਸੇ ਦ੍ਰਿਸ਼ਟ ਹੋ ਚੰਦ ਚਕੋਰੀ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਹੀ ਮੈਂ ਲਾਖ ਕਰੋਰੀ। ਜਾ ਕੈ ਹੀਏ ਪ੍ਰਗਟ ਪ੍ਰਭ ਹੋਆ, ਆਂਦਨ ਕੀਰਤਨ ਰਸਨ ਰਮੋਰੀ।

ਦੀ ਜੈ ਕਿਰਪਾ ਹੁਣ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰ ਸੇਤੀ ਰਾਤੇ ਸੰਤ ਹੋ ਨਿਵਾਹ ਲਿਹੋ ਮੋਕੋ ਪੁਰਖ ਵਧਾਤੇ।

ਹਰ ਥਾਕੋ ਨਾਮ ਜਪੀ ਜੈ ਰੇ ਰਹਾਉ ਮਨ ਕੀ ਮਤ ਤਿਆਗਿਓ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਪਲ ਮਨ ਹੋ।